ਨਾਨਕ ਤਸ ਜਨ ਆਪ ਬੁਝਾਏ ਸਰ ਭੂਤਾ ਵਰਤਾਰਾ ਸਰਮ ਨੈਣ ਆਪ ਭੇਖਣ ਹਾਰਾ ਸਗਲ ਸਮਗਰੀ ਜਾ ਕਾਤਨਾ ਪੰਜਾ ਸਾਪ ਹੀ ਸੁਣਾਵਨ ਜਾਨ ਨਿਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਹਿ ਮਦ ਲਿਪਤੋ ਰਹਿ ਜੁਗ ਚ ਕਹਿਣਾ ਸੋ ਆਪੇ ਕਹਿ ਆਗਿਆ ਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲੈ ਸਮਾਏ ਇਸ ਤੇ ਹੋਏ ਸੁਨਾਹੀ ਮੁਰਾ ਉਰੈ ਕਹੋ ਕਿਨੈ ਕਸ਼ਕਰਾ ਭਲਾ ਕਰ ਤੂੰ ਤਤ ਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਜ ਧਾਰੀ ਸੰਸਾਰ ਚੋਤ ਪੋਤ ਆਪਣ ਸੰਗਰਾਜਤਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹ ਹੋ ਜਾਣ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸ ਹਿਰਦੈ ਭਗਵਾਨ ਧਨ ਧਨ ਧਨ ਜਨਵਾਇਆ ਜਿਸ ਪ੍ਰਸਾਦ ਸਭ ਜਗ ਤਰਾਇਆ ਜਨ ਆਪਨ ਕਾਇ ਹੈ ਸੁਆਉ ਜਨ ਕੈ ਸੰਗਤ ਤਾਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ

ਗਰਤਰ ਹੋ ਹਰ ਧਨ ਕੇ ਪਰਲੇ ਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਦਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ

ਸੰਗ ਲੈਣ ਸੁਪਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵਾ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਵਤਾਰੀ ਨਾਨਕ ਨਿਭਹਿ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਬਸੈ ਸੋਹੋਤ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ।

ਹਰ ਧਨ ਖਾਟ ਚਲੈ ਜਨ ਸੋਏ ਨਾਨਕ ਜਿਸਹਿ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰਕ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰਤਾ

ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਾਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰ ਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ

ਤੇਰੇ ਅੜਸੜ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦਨੋ ਗਾਵਨ ਜੋ ਤੁਦ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤਨਾ ਯਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾ

ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸਾ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸਾ। ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤੈਨ ਧੁਰ ਮਸਤਕ ਲਿਖਿਆ ਲਿਖਾਸਾ। ਧੰਨ ਧੰਨ ਸਤਿ ਸੰਗਤ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ।

ਜਿਥੈ ਤੂੰ ਸਮਰੱਥ ਜਿਥੈ ਕੋਏ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾ ਤੇਰਾ ਛੱਡ ਜਾਹੇ ਭਉ ਜਲ ਬਿਖਮਸ ਗਾਹ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰੇਥਾਮ ਭਗਵਤੀ ਸਿਮਰਕ।

ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਹ ਡਿਠੀ ਸਾਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋ ਨਿਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ।

ਸਜਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰਾ

ਕੀਰਤਿਆਵੈ ਚੇਤਿਆ ਮੁਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੀਕ ਤੀਕ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੀ ਸਦਾਨ ਰਹਿਤ ਦਾਨ ਬਬੀਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ

ਖੁਸ਼ੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੀ ਸੇ ਪਰਿਵਾਰਾਂ ਨੂੰ ਖੁਸ਼ੀਆਂ ਦੇ ਸਮੇਂ ਬਖਸ਼ੀ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕ ਲੇਟ ਸਰਦਾ ਗੁਰਦੇਵ ਸਿੰਘ ਮੰਡ ਲੇਟ ਬੀਬੀ ਨਸੀਬ ਕੌਰ ਮੰਡ ਦੇ ਸਪੁੱਤਰ ਸਰਦਾਰ ਰਣਜੀਤ ਸਿੰਘ ਮੰਡ ਮਾਤਾ ਸਤਵੀਰ ਕੌਰ ਮੰਡ ਦੇ ਸਪੁੱਤਰ ਕਾਕਾ ਪਵਨਜੋਤ ਸਿੰਘ ਮੰਡ ਬੱਚੇ ਦੇ ਨਾਨਾ ਮਹਿੰਦਰ ਸਿੰਘ ਵਿਰਾਜ ਅਤੇ ਨਾਨੀ ਲੇਟ ਮਨਜੀਤ ਕੌਰ ਵਿਰਾਜ ਇਸੇ ਤਰ੍ਹਾਂ ਬੱਚੀ ਪਰਿਵਾਰ ਵੱਲੋਂ ਲੇਟ ਸਰਦਾਰ ਮਨਜੀਤ ਸਿੰਘ ਗਰਚਾ

ਕੌਰ ਗਰਜਾ ਬੱਚੀ ਦੇ ਨਾਨਾ ਲੇਰ ਸਰਦਾਰ ਨਿਰਮਲ ਸਿੰਘ ਹੀਰ ਅਤੇ ਨਾਨੀ ਲੇਰ ਬੀਬੀ ਮਹਿੰਦਰ ਕੌਰ ਹੀਰ ਸੱਚੇ ਪਾਤਸ਼ਾਹ ਜੀ ਮੰਡ ਪਰਿਵਾਰ ਅਤੇ ਗਰਚਾ ਪਰਿਵਾਰ ਨੂੰ ਬੱਚਿਆਂ ਦੇ ਸ਼ਗਨ ਪਾਉਣ ਦੀ ਖੁਸ਼ੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੇਵ ਪਰਿਵਾਰਾਂ ਨੇ ਆਪ ਜੀ ਦਾ ਊਟ ਆਸਰਾ ਲੈਂਦੇ ਹੋਏ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਉਪਰੰਤ ਸੋ ਦਰ ਰਹਿਰਾ ਸਾਹਿਬ ਜੀ ਦੇ

ਰੱਖਣਾ, ਦੋਨਾਂ ਪਰਿਵਾਰਾਂ ਦੀ ਆਉਣ ਵਾਲੇ ਕਾਰਜਾਂ ਵਿੱਚ ਸਤਿਗੁਰੂ ਆਪ ਸਹਾਈ ਹੋਗੇ। ਚੜ੍ਹਦੀਆਂ ਕਲਾ ਵਿੱਚ ਕਾਰਜ ਕਰਨੇ, ਸਿਰ 'ਤੇ ਮੇਰਾ ਭਰੇ ਹੱਥ ਰੱਖਣੇ, ਬੱਚਿਆਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣੇ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆ ਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ।

आशा सब वस कर दीने, अमृत नाम महारस पीने। निरपौ होए भजो भगवान साध।

ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਰ ਰਾਖੀ ਨਾਨਕ

0: ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਆਪਾਂ ਸਾਰਿਆਂ ਨਾਲ ਮਿਲ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕੀਤੇ, ਉਪਰੰਤ ਸੋਦਾ ਰਾਜਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਸੋ ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਰਹਿਮਤ ਬਖਸ਼ਿਸ਼ ਕੀਤੀ ਹੈ, ਇਸ ਭਾਗ ਸਮਾਂ ਬਖਸ਼ਿਆ ਹੈ। ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਅੱਜ ਆਪਾਂ ਬੜੇ ਹੀ ਖੁਸ਼ੀ ਦੇ ਸਮੇਂ 'ਤੇ ਇਕੱਤਰ ਹੋਏ ਹਾਂ। ਗੁਰੂ ਘਰ ਦੇ ਸੇਵਕ ਪਰਿਵਾਰ, ਭਾਈ ਰਣਜੀਤ ਸਿੰਘ ਜੀ ਮੰਡ, ਬੀਬੀ ਸਤਵੀਰ ਕੌਰ ਜੀ ਮੰਡ ਅਤੇ ਉਹਨਾਂ ਦੇ ਸਪੁੱਤਰ ਕਾਕਾ ਪਵਨਜੋਤ ਸਿੰਘ ਜੀ ਮੰਡ, ਇਸੇ ਤਰ੍ਹਾਂ ਸਤਿਕਾਰਯੋਗ ਭਾਈ ਅਮਨਦੀਪ ਸਿੰਘ ਜੀ ਗਰਚਾ, ਬੀਬੀ ਮਨਦੀਪ ਕੌਰ ਜੀ ਗਰਚਾ, ਉਹਨਾਂ ਦੀ ਬੇਟੀ ਬੱਚੀ ਹਰਸਿਮਰਤ ਕੌਰ ਗਰਚਾ ਦੇ ਸ਼ਗਨ ਹੋ ਰਿਹਾ ਹੈ। ਦੋਹਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿ ਇਹਨਾਂ ਦੋਹਾਂ ਪਰਿਵਾਰਾਂ ਨੂੰ ਖੁਸ਼ੀਆਂ, ਖੇੜੇ, ਚੜ੍ਹਦੀਆਂ ਕਲਾਂ ਵਾਲਾ ਜੀਵਨ ਬਖਸ਼ਣ, ਦੋਹਾਂ ਬੱਚਿਆਂ ਨੂੰ ਗੁਰਸਿੱਖੀ ਜੀਵਨ ਦੀਆਂ ਦਾਤਾਂ, ਪਿਆਰ ਤਫਾਕ ਬਖਸ਼ਣ। ਗੁਰਮੁਖ ਪਿਆਰਿਓ, ਇੱਥੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹਨਾਂ ਬੱਚਿਆਂ ਨੂੰ ਸਰੋਪਾਓ ਅਤੇ ਸ੍ਰੀ ਸਾਹਿਬ ਭੇਟ ਕੀਤੀ ਜਾਵੇਗੀ ਅਤੇ ਜੋ ਸ਼ਗਨ ਦੀ ਰਸਮ ਹੈ ਉਹ ਥੱਲੇ ਬਾਹਰ ਟੈਂਟ ਦੇ ਵਿੱਚ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਉੱਥੇ ਪਰਿਵਾਰ ਵੱਲੋਂ ਦੋਹਾਂ ਪਰਿਵਾਰਾਂ ਦੇ ਜੋ ਨਜ਼ਦੀਕੀ ਰਿਸ਼ਤੇਦਾਰ ਹਨ ਉਹਨਾਂ ਵੱਲੋਂ ਸ਼ਗਨ ਦੀ ਰਸਮ ਹੋਵੇਗੀ, ਬਾਕੀ ਸੰਗਤ ਵੱਲੋਂ ਉਸ ਤੋਂ ਬਾਅਦ 'ਚ ਹੋਵੇਗੀ। ਸੋ ਆਪ ਨੂੰ ਬੇਨਤੀ ਹੈ ਕਿ ਜਿੰਨੀ ਵੀ ਸੰਗਤ ਹੈ ਉਹਨਾਂ ਨੇ ਜਦ ਉਸ ਵੇਲੇ ਪਰਿਵਾਰ ਵਾਲੇ ਸ਼ਗਨ ਕਰ ਰਹੇ ਹੋਣਗੇ ਉਸ ਸਮੇਂ ਲੰਗਰ ਪਾਣੀ ਜੋ ਵੀ ਛਕਣਾ ਹੈ ਛਕ ਸਕਦੇ ਹਨ ਤਾਂ ਕਿ ਉੱਥੇ ਕੋਈ ਰਸ਼ ਨਾ ਪਵੇ। ਸੋ ਮੈਂ ਦੋਵਾਂ ਬੱਚਿਆਂ ਨੂੰ ਬੇਨਤੀ ਕਰਦਾ ਹਾਂ ਕਿ ਇੱਥੇ ਆ ਜਾਣ, ਉਹਨਾਂ ਨੂੰ ਸਰੋਪ ਪਾਓ ਅਤੇ ਸ੍ਰੀ ਸਾਹਿਬ ਭੇਟ ਕੀਤੀ ਜਾਵੇਗੀ। ਨਾਲ ਹੀ ਮੈਂ ਅੰਕਲ ਜੀ ਹੋਣਾਂ ਨੂੰ ਬੇਨਤੀ ਕਰਦਾ ਹਾਂ, ਸਰਦਾਰ ਹਰਭਜਨ ਸਿੰਘ ਜੀ ਅਟਵਾਲ ਹੋਣਾਂ ਨੂੰ ਕਿਰਪਾ ਕਰਕੇ ਇੱਥੇ ਲਾ ਕੇ ਆ ਜਾਣ। ਤੋ ਦੋਨੇ ਬੱਚੇ ਕਾਕਾ ਪਵਨਜੋਤ ਸਿੰਘ ਅਤੇ ਬੱਚੀ ਹਰਸਿਮਰਤ ਕੌਰ ਦੋਵਾਂ ਨੂੰ ਇੱਥੇ ਆਪਾਂ ਸਰੋਪਾ ਸਕਦੇ ਹਾਂ। ਗੁਰਮੁਖ ਪਿਆਰਿਓ, ਇਹ ਸਰੋਪਾਓ ਸਾਹਿਬ ਅਤੇ ਸ੍ਰੀ ਸਾਹਿਬ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਸਪੈਸ਼ਲ ਤੌਰ 'ਤੇ ਇੱਥੇ ਆਪਾਂ ਆਏ ਹਨ। ਸੋ ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੈ ਜੋ ਇਹਨਾਂ ਬੱਚਿਆਂ ਨੂੰ ਆਪਾਂ ਦੇ ਰਹੇ ਹਾਂ ਅਤੇ ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿ ਹਮੇਸ਼ਾ ਹੀ ਇਹਨਾਂ ਬੱਚਿਆਂ ਦੇ ਉੱਪਰ ਆਪਣੀ ਰਹਿਮਤ ਬਖਸ਼ਿਸ਼ ਕਰਕੇ ਰੱਖਣ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਪਰਿਵਾਰਕ ਜ਼ਿੰਦਗੀ ਜੋ ਇਹਨਾਂ ਦਾ ਜੀ ਸਤ

ਬਹੁਤ ਬਹੁਤ ਧੰਨਵਾਦ ਇਹਨਾਂ ਬੱਚਿਆਂ ਦਾ ਵੀ, ਅਤੇ ਨਾਲ ਹੀ ਇੱਕ ਵਾਰ ਫਿਰ ਤੋਂ ਦੋਹਾਂ ਹੀ ਪਰਿਵਾਰਾਂ ਨੂੰ, ਸਮੁੱਚੇ ਸੰਗਤਾਂ ਨੂੰ, ਸਾਰੇ ਰਿਸ਼ਤੇਦਾਰਾਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰਮੁਖ ਪਿਆਰੇ, ਹੁਣ ਸਾਰਿਆਂ ਨੇ ਹੀ ਆਪਾਂ ਜੇ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਸਾਰਿਆਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਥੱਲੇ ਜਾਣਾ ਹੈ, ਅਤੇ ਸਭ ਤੋਂ ਪਹਿਲਾਂ ਪਰਿਵਾਰਾਂ ਵੱਲੋਂ ਸ਼ਗਨ ਦੀ ਰਸਮ ਹੋਵੇਗੀ। ਉਸ ਤੋਂ ਬਾਅਦ ਆਪ ਬਾਕੀ ਸਾਰੀਆਂ ਸੰਗਤਾਂ ਨੇ, ਰਿਸ਼ਤੇਦਾਰਾਂ ਨੇ, ਜਿੱਦਾਂ ਜਿੱਦਾਂ ਵੀ ਆਪਾਂ ਰਸ਼ ਨਹੀਂ ਪਾਉਣਾ ਕਿਸੇ ਤਰ੍ਹਾਂ ਦਾ ਵੀ, ਦੇਖ ਲੈਣਾ ਹੈ ਕਿ ਅਗਰ ਉੱਧਰ ਲਾਈਨ ਅਪ ਹੈ ਦੂਸਰੀ ਸਾਈਡ 'ਤੇ ਆਪਾਂ ਲੰਗਰ ਛਕ ਸਕਦੇ ਹਾਂ। ਇਹ ਲੰਗਰ ਜੋ ਹੈ ਇਹ ਵੀ ਗੁਰਦੁਆਰਾ ਸਾਹਿਬ ਵੱਲੋਂ ਤਿਆਰ ਕੀਤਾ ਗਿਆ ਸਾਰਾ ਹੀ, ਜੋ ਕਿਉਂਕਿ ਆਪਾਂ ਜਾਣਦੇ ਹਾਂ ਕਿ ਅੱਜ ਕੱਲ੍ਹ ਆਪਣੇ ਬਹੁਤ ਰਿਵਾਜ਼ ਚੱਲ ਚੁੱਕਾ ਕਿ ਆਪਾਂ ਬਾਹਰੋਂ ਕੇਟਰਿੰਗ ਕਰਾ ਕੇ ਬਹੁਤ ਸਾਰਾ ਖਰਚਾ ਕਰਦੇ ਹਾਂ। ਕੋਸ਼ਿਸ਼ ਆਪਾਂ ਨੂੰ ਕਰਨੀ ਚਾਹੀਦੀ ਹੈ ਕਿ ਆਪਾਂ ਬੜਾ ਹੀ ਸਿੰਪਲ ਅਤੇ ਗੁਰੂ ਸਾਹਿਬ ਜੀ ਦੇ ਆਸ਼ਰਮ ਤੱਕ ਬੜਾ ਸਾਦਾ ਜਿਹਾ ਪ੍ਰੋਗਰਾਮ ਕਰੀਏ। ਸੋ ਇਸ ਤਰ੍ਹਾਂ ਇਹੀ ਇੱਕ ਯਤਨ ਹੈ ਕਿ ਦੋਵਾਂ ਪਰਿਵਾਰਾਂ ਵੱਲੋਂ ਬੜੇ ਹੀ ਸਾਦਾ ਜਿਹਾ ਅਤੇ ਸਿੰਪਲ ਜਿਹਾ ਰੱਖ ਕੇ ਇਸ ਪ੍ਰੋਗਰਾਮ ਨੂੰ, ਸਾਰਾ ਲੰਗਰ ਹੀ ਗੁਰਦੁਆਰਾ ਸਾਹਿਬ ਵਿਖੇ ਹੀ ਤਿਆਰ ਕੀਤਾ ਗਿਆ ਹੈ। ਸੋ ਆਪ ਨੂੰ ਵੀ ਬੇਨਤੀ ਹੈ ਕਿ ਜਦੋਂ ਵੀ ਇਸ ਤਰ੍ਹਾਂ ਆਪਣੇ ਬੱਚਿਆਂ ਦੇ ਪਰਿਵਾਰਾਂ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ, ਵਿਆਹ ਦਾ ਜਾਂ ਕੋਈ ਵੀ ਸ਼ਗਨ ਦਾ ਇਸ ਤਰ੍ਹਾਂ ਦਾ, ਸੋ ਕਿਰਪਾ ਕਰੀਏ ਕਿ ਆਪਾਂ ਸਾਰੇ ਹੀ ਇਸੇ ਤਰ੍ਹਾਂ ਕਰੀਏ, ਬੜਾ ਸਾਦਾ ਜਿਹਾ ਰੱਖ ਕੇ, ਬੜਾ ਸਿੰਪਲ ਜਿਹਾ ਰੱਖ ਕੇ ਪ੍ਰੋਗਰਾਮ ਕਰੀਏ, ਤਾਂ ਕਿ ਇੱਕ ਤਾਂ ਆਪਣੇ ਖਰਚੇ ਘੱਟ ਹੋਣ, ਦੂਸਰਾ ਆਪਾਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈ ਸਕੀਏ। ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਤੋਂ ਬਾਅਦ ਸਾਰਿਆਂ ਨੇ ਹੀ ਬੜੇ ਪਿਆਰ ਸਤਿਕਾਰ ਦੇ ਨਾਲ ਥੱਲੇ ਜਾਣਾ ਹੈ। ਗੁਰਮੁਖ ਪਿਆਰਿਓ, ਹੁਣ ਸ਼ਾਮ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ, ਜਿਸ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਜੀ ਕੀਰਤਨ ਸ਼ਰਮਨ ਕਰਾਉਣਗੇ। ਸੋ ਆਓ ਭਾਈ ਸਾਹਿਬ ਜੀ ਪਾਸੋਂ, ਭਾਈ ਸਾਹਿਬ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟਲੇ ਵਾਲੇ ਕੀਰਤਨ ਸਰਵਣ ਕਰਵਾ ਰਹੇ ਹਨ। ਭਾਈ ਸਾਹਿਬ ਜੀ ਤੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟ ਵਾਲੇ, ਉਹਨਾਂ ਦੇ ਰਾਗੀ ਜਥੇਦਾਰ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਾ ਰਹੇ ਸਨ। ਆਓ, ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ। ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ, ਉਹ ਆਪ ਜੀ ਨੂੰ 7:30 ਵਜੇ ਤੱਕ ਸਰਵਣ ਕਰਾਉਣਗੇ। ਉਪਰੰਤ ਭਾਈ ਗੁਰਪ੍ਰੀਤ ਸਿੰਘ ਜੀ ਬੰਧਨੀ ਕਲਾ ਵਾਲਿਆਂ ਦਾ ਢਾਡੀ ਜਥਾ ਗੁਰ ਇਤਿਹਾਸ ਦੇ ਨਾਲ ਜੁੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ouais.

न लखया जाई वेद कतेबों बहारा लेख अलेख न लखया जाई रो अनो अचर्ज है

कथनी बदनी बहरा थकै

ਵੱਡਾ ਆਪ ਵੱਡੀ ਵਡਿਆਈ ਅਛਲ ਅਛੇਦ ਅਭੇਦ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਸਤਿਗੁਰੂ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੁਰ ਸਰਬ ਕਲਾਂ ਭਰਪੂਰ ਰਾਜਾਨ ਰਾਜ ਪਹਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗਮ ਵਿਭੂਤੇ ਸਰਬ ਸਾਂਝੀਵਾਲਤਾ ਦੇ ਰਾਹਬਰ ਗਿਆਨ ਦੇ ਭੰਡਾਰ ਕੋਟ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਦਇਆ ਸਿੰਧ ਜਗਤ ਗੁਰੂ ਸ਼ਬਦ ਗੁਰੂ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਸਰਵਰੇ ਕਾਇਨਾਤ ਗੁਰਤਾ ਗੱਦੀ ਤਖਤਾਂ 'ਤੇ ਬਿਰਾਜਮਾਨ ਹੋ ਰਹੇ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਗੋਦ ਦੇ ਵਿੱਚ ਜੁੜ ਬੈਠੀ ਗੁਰੂ ਪਿਆਰ ਵਾਲੀ ਗੁਰੂ ਸਵਾਰੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਆਪ ਜੀਆਂ ਨੇ ਬਹੁਤ ਹੀ ਅਦਬ ਸਤਿਕਾਰ ਸਹਿਤ ਇਕਾਗਰਤਾ ਦੇ ਨਾਲ ਜੁੜ ਬੈਠ ਕੇ ਰੱਬੀ ਗੁਰਬਾਣੀ ਦੇ ਕੀਰਤਨ ਹਰ ਜਸ ਸਰਵਣ ਕੀਤੇ ਨੇ। ਉਪਰੰਤ ਲੜੀਵਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਪਾਠ ਰੂਪ ਦੇ ਵਿੱਚ ਆਪ ਜੀ ਨੇ ਸੱਤਵੀਂ ਵਾਰ ਦੀ ਸੋਲਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ ਔਰ ਇਸ ਦੇ ਨਾਲ ਹੀ ਅੱਜ ਗੁਰਮੁਖ ਸੇਵਕ ਪਰਿਵਾਰਾਂ ਵੱਲੋਂ ਬੱਚਿਆਂ ਦੇ ਜੋ ਸੁਭਾਗ ਸਮੇਂ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਕੀਰਤਨ ਦੇ ਰਾਹੀਂ ਆਪ ਜੀ ਸਰਵਣ ਕਰ ਰਹੇ ਸੀ ਸਾਈ ਘੜੀ ਸੁਲੱਖਣੀ ਉਹ ਪਲ ਉਹ ਘੜੀਆਂ ਉਹ ਸਮਾਂ ਸੁਹਾਵਣਾ ਹੈ ਸਫਲਾ ਹੈ ਜਿਹੜਾ ਗੁਰੂ ਪਰਮੇਸ਼ਵਰ ਦੀ ਯਾਦ ਦੇ ਵਿੱਚ ਉਸ ਦਾ ਸ਼ੁਕਰਾਨਾ ਕਰਦੇ ਹਾਂ ਬਤੀਤ ਹੋ ਜਾਏ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਨਾਮ ਦੀ ਇੰਨੀ ਕੁ ਵਡਿਆਈ ਹੈ ਕਣਕਾਂ ਮਾਤਰ ਵੀ ਕਿਤੇ ਹਿਰਦਿਆਂ ਦੇ ਵਿੱਚ ਵੱਸ ਜਾਏ ਅਤੇ ਉਹਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਲੱਖਾਂ ਖੁਸ਼ੀਆਂ ਜੀਵਨ ਦੇ ਵਿੱਚ ਔਰ ਗੁਰਸਿੱਖ ਦੇ ਲਈ ਸਭ ਤੋਂ ਵੱਡੀ ਖੁਸ਼ੀ ਹੀ ਇਹ ਹੈ ਪਰਮੇਸ਼ੁਰ ਦਾ ਨਾਮ ਚੇਤੇ ਆ ਜਾਏ। ਪਰਮੇਸ਼ੁਰ ਦੀ ਬੰਦਗੀ ਹਿਰਦਿਆਂ ਦੇ ਵਿੱਚ ਵੱਸ ਜਾਏ ਇਹੀ ਪਰਮ ਸੁੱਖ ਹੈ। ਨਿਮਖ ਏਕ ਹਰ ਨਾਮ ਦੇ ਔਰ ਆਪਾਂ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਸਾਰੇ
ਇਹ ਕੁਛ ਮੰਗਦੇ ਹਾਂ, ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀਏ। ਕਾਰਜ ਦੇਹੋ ਸਵਾਰ ਸਤਿਗੁਰ ਸੱਚ ਸਾਖੀਏ। ਸਾਡੇ ਜੀਵਨ ਦੇ, ਸਾਡੀ ਜ਼ਿੰਦਗੀ ਦੇ ਕਾਰਜ, ਸਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਖੁਸ਼ੀ, ਇਹ ਸਾਰਿਆਂ ਦੀ ਮੰਗ ਹੈ। ਔਰ ਮੰਗਣਾ ਵੀ ਚਾਹੀਦਾ ਹੈ। ਬੱਚਿਆਂ ਨੇ ਆਪਣੇ ਮਾਂ ਪਿਓ ਦੇ ਕੋਲੋਂ ਮੰਗਣਾ ਹੈ। ਗੁਰੂ ਸਾਡੀ ਮਾਂ ਹੈ, ਪਿਤਾ ਹੈ। ਔਰ ਆਪਣੇ ਗੁਰੂ ਪਿਤਾ ਦੇ ਕੋਲੋਂ, ਗੁਰੂ ਮਾਂ ਦੇ ਕੋਲੋਂ ਸਿੱਖ ਬੱਚਿਆਂ ਦੇ ਰੂਪ ਦੇ ਵਿੱਚ ਦਾਤਾਂ ਮੰਗਦੇ ਨੇ। ਅਤੇ ਗੁਰੂ ਵੀ ਇੰਨਾ ਦਿਆਲੂ ਹੈ, ਇੰਨਾ ਬਖਸ਼ੰਦ ਹੈ, ਤੁਮਰੀ ਕਿਰਪਾ ਮੈਂ ਸੁਖ ਘਣੇਰੀ। ਕਰੋੜਾਂ ਸੁੱਖ ਗੁਰੂ ਦੀ ਬਖਸ਼ਿਸ਼ ਦੇ ਰਾਹੀਂ ਪ੍ਰਾਪਤ ਹੋ ਜਾਂਦੇ ਨੇ। ਇਸਲਾਮ ਦੇ ਅੰਦਰ ਇੱਕ ਫਕੀਰ ਹੋਏ ਅਤਾਰ, ਇਹ ਸਮਾਧੀ ਦੇ ਵਿੱਚ ਬੈਠਦਾ ਹੈ, ਭਗਤੀ ਕਰਦਾ ਹੈ, ਔਰ ਰੋਜ਼ ਖੁਦਾ ਦੀ ਯਾਦ ਦੇ ਵਿੱਚ ਜੁੜ ਕੇ ਬੈਠਣਾ, ਰੋਜ਼ ਖੁਦਾ ਨੂੰ ਯਾਦ ਕਰਨਾ, ਬੰਦਗੀ ਕਰਨੀ, ਨਿੱਤ ਦਾ ਇਸ ਦਾ ਨੇਮ ਹੈ। ਔਰ ਹਰ ਵੇਲੇ ਖੁਦਾ ਦੀ ਯਾਦ ਦੇ ਵਿੱਚ ਜੀਵਨ ਜਿਉਂਦਾ ਹੈ, ਬੰਦਗੀ ਦੇ ਵਿੱਚ ਰਹਿੰਦਾ, ਮਨ ਕਰਕੇ, ਸੁਰਤ ਕਰਕੇ ਖੁਦਾ ਨੂੰ ਯਾਦ ਕਰਦਾ। ਕਹਿੰਦੇ ਨੇ ਇੱਕ ਦਿਨ ਇਹਦੀ ਬੰਦਗੀ ਤੋਂ ਪ੍ਰਸੰਨ ਹੋ ਕੇ ਫਰਿਸ਼ਤੇ ਪ੍ਰਗਟ ਹੋਏ ਔਰ ਇਹਦੇ ਕੋਲ ਆ ਕੇ ਇਹਨੂੰ ਪੁੱਛਣ ਲੱਗੇ, ਅਤਾਰ ਤੇਰੀ ਮੰਗ ਕੀ ਹੈ, ਤੈਨੂੰ ਅਸੀਂ ਕੁਛ ਦੇਣਾ ਚਾਹੁੰਦੇ ਹਾਂ। ਰੋਜ਼ ਖੁਦਾ ਦੀ ਯਾਦ ਦੇ ਵਿੱਚ, ਬੰਦਗੀ ਦੇ ਵਿੱਚ ਜੁੜਦਾ ਹੈ, ਅੱਜ ਅਸੀਂ ਤੇਰੇ ਕੋਲ ਆਏ ਹਾਂ, ਤੈਨੂੰ ਕੁਛ ਦੇਣਾ ਚਾਹੁੰਦੇ ਹਾਂ, ਤੂੰ ਮੰਗ, ਚਾਹੀਦਾ ਕੀ ਹੈ। ਫਰਿਸ਼ਤੇ ਪ੍ਰਗਟ ਹੋਏ, ਆਪ ਇਹ ਕਹਿੰਦੇ ਨੇ, ਤੇਰੀ ਜੋ ਜੀਵਨ ਦੀ ਮੰਗ ਹੈ, ਜੋ ਕੁਛ ਮੰਗਣਾ ਚਾਹੁੰਦਾ ਹੈ, ਤੂੰ ਮੰਗ ਲੈ, ਉਹ ਮਿਲੇਗਾ। ਇਹ ਅਤਾਰ ਕਹਿੰਦੇ, ਇਹ ਫਰਿਸ਼ਤੋ, ਮੇਰੇ ਜੀਵਨ ਦੀ, ਮੇਰੀ ਜ਼ਿੰਦਗੀ ਦੀ ਜੋ ਮੰਗ ਹੈ, ਉਹ ਤੁਸੀਂ ਨਹੀਂ ਦੇ ਸਕਦੇ, ਉਹ ਤੁਹਾਡੇ ਕੋਲ ਨਹੀਂ ਹੈ, ਉਹ ਤੁਸੀਂ ਨਹੀਂ ਦੇ ਸਕਦੇ। ਜੋ ਕੁਛ ਮੈਂ ਮੰਗਣਾ ਚਾਹੁੰਦਾ ਔਰ ਜੋ ਮੇਰੇ ਜੀਵਨ ਦੀ ਲੋੜ ਹੈ, ਉਹ ਤੁਸੀਂ ਨਹੀਂ ਦੇ ਸਕਦੇ। ਫਰਿਸ਼ਤੇ ਵੀ ਹੈਰਾਨ ਹੋ ਗਏ, ਬਈ ਅਜੇ ਤੂੰ ਕੁਛ ਮੰਗਿਆ ਨਹੀਂ ਅਤੇ ਮੰਗਣ ਤੋਂ ਪਹਿਲਾਂ ਹੀ ਤੂੰ ਸਾਡਾ ਨਿਰਾਦਰ ਕਰਨ ਲੱਗ ਪਏ, ਇਹ ਤਾਂ ਸਾਡਾ ਨਿਰਾਦਰ ਹੈ। ਬਈ ਜੇ ਤਾਂ ਤੂੰ ਮੰਗ ਕੇ ਔਰ ਅਸੀਂ ਦਿੱਤਾ ਨਹੀਂ, ਬਾਅਦ ਦੇ ਵਿੱਚ ਇਹ ਗੱਲ ਆਖੇ ਤਾਂ ਹੋ ਸਕਦੀ ਹੈ, ਤੂੰ ਮੰਗਿਆ ਅਜੇ ਕੁਝ ਹੈ ਨਹੀਂ, ਅਤੇ ਪਹਿਲਾਂ ਹੀ ਕਹਿ ਦਿੱਤਾ ਬਈ ਜੋ ਮੈਂ ਮੰਗਣਾ ਚਾਹੁੰਦਾ ਉਹ ਤੁਸੀਂ ਨਹੀਂ ਦੇ ਸਕਦੇ, ਇਹ ਤਾਂ ਨਿਰਾਦਰ ਹੈ, ਇਹ ਤਾਂ ਬਹੁਤ ਵੱਡਾ ਨਿਰਾਦਰ ਹੈ। ਫਰਿਸ਼ਤਿਆਂ ਨੇ ਫਿਰ ਵੀ ਆਖਿਆ ਵੀ ਜੋ ਕੁਛ ਤੂੰ ਮੰਗਣਾ ਚਾਹੁੰਦਾ ਉਹ ਮੰਗ ਕੇ ਤਾਂ ਦੇਖ, ਤੇਰੀ ਖੁਆਇਸ਼ ਕੀ ਹੈ, ਤੇਰੀ ਮੰਗ ਕੀ ਹੈ, ਤੂੰ ਮੰਗਣਾ ਕੀ ਚਾਹੁੰਦਾ। ਅਤੇ ਅਤਾਰ ਕਹਿੰਦਾ, ਮੇਰੀ ਇੱਕੋ ਹੀ ਮੰਗ ਹੈ ਖੁਦਾ ਦੇ ਚਰਨਾਂ ਦੇ ਵਿੱਚ, ਔਰ ਤੁਹਾਡੇ ਕੋਲੋਂ ਮੈਂ ਇੱਕੋ ਹੀ ਮੰਗ ਮੰਗਦਾ, ਜੇ ਤੁਸੀਂ ਦੇ ਸਕਦੇ ਹੋ। ਕਹਿੰਦੇ ਉਹ ਮੰਗ ਕਿਹੜੀ ਹੈ? ਕਹਿੰਦੇ ਬਸ ਇੱਕੋ ਹੀ ਮੰਗ ਹੈ, ਮੇਰੀ ਜ਼ਿੰਦਗੀ ਦੇ ਵਿੱਚ, ਮੇਰੇ ਜੀਵਨ ਦੇ ਵਿੱਚ ਮੰਗ ਕੋਈ ਨਾ ਰਹੇ, ਕੋਈ ਮੰਗ ਹੀ ਨਾ ਹੋਵੇ, ਬਸ ਇਹ ਕਿਰਪਾ ਕਰੋ, ਮੇਰੀ ਜ਼ਿੰਦਗੀ, ਮੇਰੇ ਜੀਵਨ ਦੇ ਵਿੱਚ ਕੋਈ ਮੰਗ ਹੀ ਨਾ ਹੋਵੇ, ਸਾਰੀਆਂ ਮੰਗਾਂ ਮਿਟ ਜਾਣ। ਕਹਿੰਦੇ ਨੇ ਫਰਿਸ਼ਤੇ ਬਿਨਾਂ ਕੁਛ ਦਿੱਤਿਆਂ ਵਾਪਸ ਚਲੇ ਗਏ।
ਮੰਗ ਕੋਈ ਨਾ ਹੋਵੇ, ਇਹ ਕੁਛ ਮੰਗ ਲੈਣਾ। ਔਰ ਜਿਸ ਦਿਨ ਜੀਵਨ ਦੇ ਅੰਦਰ ਗੁਰਸਿੱਖ ਇਹ ਸਿਧਾਂਤ, ਇਹ ਉਪਦੇਸ਼ ਅਪਣਾ ਲੈਂਦੇ, ਵੈਸੇ ਤਾਂ ਮਨੁੱਖ ਦਾ ਜਿਹੜਾ ਜੀਵਨ ਹੈ, ਮਨੁੱਖ ਦੀ ਜਿਹੜੀ ਜ਼ਿੰਦਗੀ ਹੈ, ਉਹ ਇੱਛਾਵਾਂ ਦੇ ਅਧੀਨ ਰਹਿੰਦੀ ਹੈ। ਮਨੁੱਖ ਦਾ ਜੀਵਨ ਹੀ ਇੱਛਾਵਾਂ ਦੇ ਵਿੱਚ ਹੈ, ਅਤੇ ਮਨੁੱਖ ਨੂੰ ਜਿਉਂਦਾ ਵੀ ਇੱਛਾਵਾਂ ਹੀ ਰੱਖਦੀਆਂ ਨੇ। ਰੋਜ਼ ਨਿਤਾ ਪ੍ਰਤੀ ਹਰ ਰੋਜ਼ ਮਨੁੱਖ ਦੇ ਅੰਦਰ ਨਵੀਂ ਇੱਛਾ, ਨਵੀਂ ਮੰਗ ਜਨਮ ਲੈਂਦੀ ਹੈ। ਜੀਵਨ ਛੋਟਾ ਹੈ, ਇੱਛਾਵਾਂ ਵੱਡੀਆਂ ਨੇ। ਔਰ ਰੱਬ ਸਾਰੀਆਂ ਇੱਛਾਵਾਂ ਦੀ ਪੂਰਤੀ ਵੀ ਕਰਦਾ ਹੈ। ਐਸਾ ਨਹੀਂ ਕਿ ਸਤਿਗੁਰੂ ਦੇ ਕੋਲ ਇੱਛਾਵਾਂ ਦੀ ਪੂਰਤੀ ਨਹੀਂ ਹੈ। ਪਰਮੇਸ਼ਵਰ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਦਾ ਹੈ, ਉਹ ਇੱਛਾਵਾਂ ਨੂੰ ਪੂਰਨ ਕਰਨ ਵਾਲਾ ਹੈ, ਪਰ ਮਨੁੱਖ ਦੀਆਂ ਇੱਛਾਵਾਂ ਵੱਧਦੀਆਂ ਜਾਂਦੀਆਂ ਨੇ। ਜਿਸ ਦਿਨ ਸਤਿਗੁਰੂ ਦੇ ਸ਼ਰਨ ਦੇ ਵਿੱਚ ਆ ਕੇ ਸਤਿਗੁਰੂ ਦੇ ਸਨਮੁਖ ਹੋ ਕੇ ਇੱਕ ਇੱਛਾ, ਇੱਕ ਮੰਗ ਜਗਿਆਸੂ ਦੇ ਮਨ ਦੇ ਵਿੱਚ ਪ੍ਰਗਟ ਹੋ ਜਾਏ ਕਿ ਸਤਿਗੁਰੂ ਤੁਹਾਡੇ ਚਰਨਾਂ ਦੇ ਵਿੱਚੋਂ ਮੈਂ ਤੁਹਾਡੇ ਨਾਮ ਦੀ ਮੰਗ ਕਰਦਾ, ਫਿਰ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਔਰ ਗੁਰਬਾਣੀ ਦੇ ਅੰਦਰ ਜਿਹੜੀ ਸਤਿਗੁਰੂ ਨੇ ਗੱਲ ਆਖੀ ਕਿ ਗੁਰੂ ਪਰਮੇਸ਼ਵਰ ਸਾਰੀਆਂ ਇੱਛਾਵਾਂ ਪੂਰਨ ਕਰਨ ਵਾਲਾ ਹੈ, ਕਿਵੇਂ ਕਿ ਜੋ ਕੁਛ ਅਸੀਂ ਮੰਗਦੇ ਹਾਂ ਪੂਰਾ ਹੁੰਦਾ ਹੈ। ਅਤੇ ਗੁਰਸਿੱਖ ਨੂੰ ਸਤਿਗੁਰੂ ਨੇ ਇੱਕ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ, ਸਗਲ ਇੱਛਾ ਮੇਰੀ ਪੁੰਨਿਆ ਮਿਲਿਆ ਨਿਰੰਜਨ ਰਾਏ ਜੀ। ਗੁਰੂ ਦੇ ਨਾਲ ਮਿਲ ਜਾਣਾ, ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਟਿਕਾ ਲੈਣਾ, ਵਸਾ ਲੈਣਾ, ਬਸ ਇਹੀ ਸਾਰੀਆਂ ਇੱਛਾਵਾਂ ਦੀ ਪੂਰਤੀ ਹੈ। ਗੁਰੂ ਦੇ ਨਾਲ ਰਿਸ਼ਤਾ ਬਣਿਆ ਏ, ਗੁਰੂ ਦੇ ਨਾਲ ਸਾਡਾ ਸੰਬੰਧ ਬਣ ਜਾਏ, ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ, ਫਿਰ ਮੰਗ ਕੋਈ ਨਹੀਂ ਰਹਿੰਦੀ। ਜੀਵਨ ਦਾ ਹਰ ਸੁੱਖ, ਪਰਮ ਆਨੰਦ ਨਾਮ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਅਤੇ ਜਿਹੜਾ ਜਗਿਆਸੂ ਹੈ, ਗੁਰੂ ਨਾਨਕ ਦੇ ਮਾਰਗ 'ਤੇ ਚੱਲਣ ਵਾਲਾ ਸਿੱਖ ਹੈ, ਉਹ ਸਤਿਗੁਰੂ ਦੇ ਦਰ ਤੋਂ ਇੱਕੋ ਮੰਗ ਰੱਖਦਾ ਹੈ, ਉਹ ਹੈ ਨਾਮ ਦੀ ਮੰਗ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਇਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ। ਵਰ ਕਹਿੰਦੇ ਨੇ ਪਤੀ, ਪਤੀ ਦਾ ਮਿਲ ਜਾਣਾ, ਮਿਲਾਪ ਹੋ ਜਾਣਾ, ਬਸ ਇਹੀ ਸਾਰੀਆਂ ਇੱਛਾਵਾਂ ਦੀ ਪੂਰਤੀ ਹੈ। ਜਦੋਂ ਤੱਕ ਪਿਆਰੇ ਪ੍ਰੀਤਮ ਦਾ ਮਿਲਾਪ ਨਹੀਂ ਹੈ, ਇੱਛਾਵਾਂ ਪੈਦਾ ਹੁੰਦੀਆਂ ਰਹਿੰਦੀਆਂ ਨੇ। ਜਿਸ ਦਿਨ ਮਿਲਾਪ ਹੋ ਗਿਆ, ਜਿਸ ਦਿਨ ਅੰਦਰ ਸੁਰਤ ਪਰਮੇਸ਼ਵਰ ਦੇ ਨਾਲ ਜੁੜ ਗਈ, ਫਿਰ ਇੱਕੋ ਹੀ ਮੰਗ ਰਹਿੰਦੀ ਹੈ, ਉਹ ਹੈ ਨਾਮ ਦੀ ਮੰਗ। ਇਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ। ਉਹ ਇਛ ਕਿਹੜੀ ਹੈ, ਉਹ ਮੰਗ ਕਿਹੜੀ ਹੈ? ਮਿਲ ਸਹੀਆਂ ਮੰਗਲ ਗਾਵਹੀਂ ਗੀਤ ਗੋਬਿੰਦ ਅਲਾਏ। ਸਖੀਆਂ ਦੇ ਨਾਲ ਬੈਠ ਕੇ ਗੁਣਾਂ ਨੂੰ ਗਾਇਨ ਕਰਨਾ, ਔਰ ਗੁਣ ਕਿਸ ਦੇ ਗਾਉਣੇ? ਪਿਆਰੇ ਪ੍ਰੀਤਮ ਦੇ। ਅਤੇ ਸਤ ਸੰਗਤ ਦੇ ਵਿੱਚ ਸਾਰੇ ਜੀਵ ਇਸਤਰੀ ਦੇ ਰੂਪ ਵਿੱਚ ਪਰਮੇਸ਼ਵਰ ਦੇ ਗੁਣਾਂ ਨੂੰ ਗਾਇਨ ਕਰਨਾ, ਇਹ ਉਸ ਦੀ ਵਡਿਆਈ ਹੈ। ਗੀਤ ਗੋਬਿੰਦ ਅਲਾਏ, ਇਹ ਗੋਬਿੰਦ ਦੇ ਗੀਤ ਅਲਾਉਣੇ, ਗੀਤ ਗਾਉਣੇ ਪਰਮਾਤਮਾ ਦੀ ਵਡਿਆਈ ਹੈ। ਕੀਰਤਨ ਦੇ ਰਾਹੀਂ, ਸ਼ਬਦਾਂ ਦੇ ਰਾਹੀਂ, ਇਹ ਉਸੇ ਦੀ ਵਡਿਆਈ ਹੈ।
ਔਰ ਇਸ ਨੂੰ ਸਤਿਗੁਰੂ ਨੇ ਆਖਿਆ ਸਗਲ ਇਸ਼ ਮੇਰੀ ਪੁੰਨਿਆ ਮਿਲਿਆ ਨਿਰੰਜਨ ਰਾਏ ਜੀਓ ਮਿਲਾਪ, ਔਰ ਮਿਲਾਪ ਉਸ ਦੇ ਨਾਲ ਜੋ ਸਾਰਿਆਂ ਦਾ ਸੁਆਮੀ ਹੈ, ਸਾਰਿਆਂ ਦਾ ਮਾਲਕ ਹੈ, ਉਹਦੇ ਨਾਲ ਮਿਲਾਪ। ਸਤਿਗੁਰੂ ਗੁਰਦੇਵ ਪਾਤਸ਼ਾਹ ਨੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਨਾਮ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਏ, ਔਰ ਮੰਗਣਾ ਵੀ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਇਹੀ ਹੈ, ਨਾਮ ਮਿਲੇ ਮਨ ਤ੍ਰਿਪਤੀ ਹੈ, ਮਨੁੱਖ ਰੱਜ ਜਾਂਦਾ ਨਾਮ ਨੂੰ ਪ੍ਰਾਪਤ ਕਰਕੇ। ਨਾਮ ਦੀ ਮੰਗ ਸਤਿਗੁਰੂ ਦੇ ਚਰਨਾਂ ਦੇ ਵਿੱਚ ਰੱਖ ਦੇਈਏ, ਪਰ ਜੀਵਨ ਦੇ ਵਿੱਚ ਪਰਮ ਸੁੱਖ ਅਤੇ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਇੱਕ ਕਵਿਤ ਦੇ ਅੰਦਰ ਬੜੇ ਪਿਆਰੇ ਬੋਲ ਸਾਨੂੰ ਬਖਸ਼ਿਸ਼ ਕੀਤੇ। ਨਹਿਰ ਕੁਆਰ ਕੰਨੀਆਂ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਨਨ ਕੈ ਮਾਨੀਏ। ਬਣਜ ਵਿਵਹਾਰ ਲਗ ਜਾਤ ਹੈ ਵਿਦੇਸ਼ ਪ੍ਰਾਣੀ, ਕਹੀਏ ਸਪੂਤ ਲਾਭ ਲਭਤ ਕਿਆਨੀਏ। ਜੈਸੇ ਤੋ ਸੰਗਰਾਮ ਸਮੈ ਪਰਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸੁ ਭੱਠ ਵਖਾਨੀਏ। ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਆ ਮਨੁੱਖਾ ਜੀਵਨ ਦੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ, ਪਰ ਇਹਦੀ ਵਡਿਆਈ ਕੀ ਹੈ? ਮਨੁੱਖਾ ਜੀਵਨ ਪਰਮੇਸ਼ਵਰ ਨੇ ਸਾਨੂੰ ਦਾਨ ਦੇ ਵਿੱਚ ਦਿੱਤਾ ਹੈ, ਦਾਨ ਦੇ ਵਿੱਚ। ਅਤੇ ਜਿਹੜੀ ਸ਼ੈ ਸਾਨੂੰ ਦਾਨ ਦੇ ਵਿੱਚ ਪ੍ਰਾਪਤ ਹੋਈ ਹੋਵੇ, ਉਸ 'ਤੇ ਸਾਡਾ ਅਧਿਕਾਰ ਨਹੀਂ ਹੁੰਦਾ। ਜੋ ਕੁਛ ਦਾਨ ਦੇ ਵਿੱਚ ਮਿਲਿਆ ਹੈ, ਉਸ 'ਤੇ ਸਾਡਾ ਅਧਿਕਾਰ ਨਹੀਂ ਹੁੰਦਾ। ਪਰ ਹੈਰਾਨੀ ਹੁੰਦੀ ਹੈ, ਮਨੁੱਖ ਨੇ ਇਸ 'ਤੇ ਆਪਣਾ ਅਧਿਕਾਰ ਸਮਝ ਲਏ, ਮਨੁੱਖਾ ਸਰੀਰ 'ਤੇ, ਮਨੁੱਖਾ ਜੀਵਨ 'ਤੇ ਆਪਣਾ ਅਧਿਕਾਰ ਸਮਝ ਲਏ। ਪਰ ਬੜੀ ਵੱਡੀ ਗੁਸਤਾਖੀ ਹੈ ਮਨੁੱਖ ਦੀ। ਪਰਮੇਸ਼ਵਰ ਵੱਲੋਂ ਦਾਨ ਦੇ ਵਿੱਚ ਮਿਲੀ ਹੋਈ ਵਸਤੂ, ਔਰ ਜਿਹੜਾ ਕੁਛ ਦਾਨ ਦੇ ਵਿੱਚ ਮਿਲਿਆ ਉਸ 'ਤੇ ਆਪਣਾ ਅਧਿਕਾਰ, ਪਰ ਅਸਲ ਦੇ ਵਿੱਚ ਮਨੁੱਖ ਦਾ ਆਪਣਾ ਅਧਿਕਾਰ ਹੈ ਨਹੀਂ। ਐਵੇਂ ਮਨੁੱਖ ਬਸ ਭੁਲੇਖੇ ਦੇ ਵਿੱਚ ਜੀਵਨ ਨੂੰ ਬਤੀਤ ਕਰੀ ਜਾ ਰਹੇ, ਐਵੇਂ ਮਨੁੱਖ ਭੁਲੇਖੇ ਦੇ ਵਿੱਚ ਸਰੀਰ ਮੇਰਾ ਹੈ, ਸਰੀਰ ਤੋਂ ਕਮਾਇਆ ਧਨ ਮੇਰਾ ਹੈ, ਔਰ ਜੋ ਕੁਝ ਸਰੀਰ ਤੋਂ ਪ੍ਰਾਪਤ ਕਰਕੇ ਦੁਨੀਆਂ ਦੇ ਵਿੱਚ ਮੈਂ ਹਾਸਲ ਕੀਤਾ ਉਹ ਸਭ ਮੇਰਾ ਹੈ, ਇਹ ਬਸ ਭੁਲੇਖਾ ਹੈ, ਆਪਣਾ ਕੁਝ ਵੀ ਨਹੀਂ। ਦਾਨ ਦੇ ਵਿੱਚ ਮਿਲਿਆ, ਔਰ ਦਾਨ ਦੇ ਵਿੱਚ ਮਿਲੇ ਸਰੀਰ ਤੋਂ ਕਮਾਇਆ ਤਨ ਧਨ, ਇਹ ਸਭ ਕੁਛ ਪਰਮੇਸ਼ਵਰ ਦੀ ਦਾਤ ਹੈ, ਬਖਸ਼ਿਸ਼ਾਂ ਨੇ। ਪੰਡਿਤ ਦਿਆਲ ਸਿੰਘ ਨੇ ਬੜੇ ਪਿਆਰੇ ਬੋਲ ਲਿਖੇ, ਵਿਦਵਾਨ ਸੱਜਣ ਬੜੇ ਕਮਾਲ ਦੀ ਗੱਲ ਉਹਨਾਂ ਨੇ ਲਿਖੀ। ਕਹਿੰਦੇ ਇੱਕ ਦਿਨ ਮੇਰੇ ਮਨ ਦੇ ਵਿੱਚ ਇਹ ਚਾਉ ਪੈਦਾ ਹੋਇਆ ਵੀ ਦੁਨੀਆਂ ਦੇ ਸਾਰੇ ਲੋਕ ਰੱਬ ਨੂੰ ਭੇਟਾਵਾਂ ਭੇਟ ਕਰਦੇ ਨੇ, ਧਾਰਮਿਕ ਅਸਥਾਨਾਂ 'ਤੇ, ਹੋਰ ਵੱਖ ਵੱਖ ਥਾਵਾਂ 'ਤੇ ਜਾ ਕੇ ਰੱਬ ਨੂੰ ਸਮਝ ਕੇ ਰੱਬ ਦੇ ਅੱਗੋਂ ਭੇਟਾਵਾਂ ਦਾਨ ਕਰਦੇ ਨੇ, ਭੇਟਾ ਰੱਖਦੇ ਨੇ। ਇੱਕ ਦਿਨ ਮੇਰੇ ਮਨ ਦੇ ਵਿੱਚ ਵੀ ਚਾਉ ਪੈਦਾ ਹੋਇਆ, ਮੈਂ ਵੀ ਕੁਛ ਰੱਬ ਦੇ ਅੱਗੋਂ ਭੇਟਾ ਕਰਾਂ, ਸਮਰਪਣ ਕਰਾਂ। ਅਸੀਂ ਸਾਰੇ ਕਰਦੇ ਹਾਂ, ਸਾਰਿਆਂ ਦੇ ਹੱਥ ਦੇ ਵਿੱਚ ਕੁਝ ਨਾ ਕੁਛ ਗੁਰੂ ਦੇ ਚਰਨਾਂ ਦੇ ਵਿੱਚ ਭੇਟ ਕਰਨ ਵਾਸਤੇ

ਉਹਨਾਂ ਦਾ ਸੰਬੰਧ ਵੱਡਿਆਂ ਦੇ ਨਾਲ, ਉਹਨਾਂ ਦੀ ਵਡਿਆਈ ਦੋ ਜਹਾਨਾਂ ਦੇ ਵਿੱਚ ਹੁੰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਵੱਡਾ ਆਪ ਵੱਡੀ ਵਡਿਆਈ, ਉਹ ਆਪ ਵੀ ਵੱਡਾ ਹੈ, ਉਸ ਦੀਆਂ ਵਡਿਆਈਆਂ ਵੱਡੀਆਂ ਨੇ। ਔਰ ਗੁਰਬਾਣੀ ਦੇ ਵਿੱਚ ਇਹ ਸਿਧਾਂਤ ਨੂੰ ਸਤਿਗੁਰੂ ਨੇ ਆਪ ਵਰਤੇ। ਤੁਸੀਂ ਕਦੇ ਬਾਣੀ ਪੜ੍ਹੋ, ਸਿਆਣੇ ਸੱਜਣ ਬਾਣੀ ਪੜ੍ਹਨ ਵਾਲੇ, ਆਸਾ ਕੀ ਵਾਰ ਦਾ ਕੀਰਤਨ ਆਪਾਂ ਸੁਣਦੇ ਹਾਂ, ਸੰਪੂਰਨ ਵਾਰ ਸਤਿਗੁਰਾਂ ਨੇ ਉਚਾਰਨ ਕੀਤੀ, ਵਡਿਆਈ ਹੈ। ਔਰ ਅਖੀਰ ਦੇ ਅੰਦਰ ਜਾ ਕੇ ਸਤਿਗੁਰੂ ਇੱਕ ਗੱਲ ਕਰਦੇ ਨੇ, ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ। ਅਖੀਰਲੀ ਪੌੜੀ ਹੈ ਬਾਣੀ ਧੁਰ ਦਰਗਾਹੋਂ ਆਈ ਹੈ, ਔਰ ਬਾਣੀ ਦੇ ਵਿੱਚ ਰੱਬ ਦੀ ਵਡਿਆਈ ਹੈ। ਅਤੇ ਵਡਿਆਈ ਕਰਦਿਆਂ ਕਰਦਿਆਂ ਅਖੀਰ ਦੇ ਅੰਦਰ ਪਾਤਸ਼ਾਹ ਨੇ ਇਹ ਗੱਲ ਕਹਿ ਦਿੱਤੀ, ਹੇ ਪ੍ਰਭੂ ਇਹ ਸਾਰੀਆਂ ਵਡਿਆਈਆਂ ਤੇਰੀਆਂ ਨੇ, ਪਰ ਇੰਨੀਆਂ ਵਡਿਆਈਆਂ ਕਰਨ ਤੋਂ ਬਾਅਦ ਵੀ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ। ਤੇਰੀ ਕਿੰਨੇ ਕੁ ਵੱਡੀ ਵਡਿਆਈ ਹੈ, ਬਿਆਨ ਨਹੀਂ ਕੀਤੀ ਜਾ ਸਕਦੀ। ਦੂਸਰੀ ਬਾਣੀ ਸਿੱਧ ਗੋਸ਼ਟ, ਇਸ ਬਾਣੀ ਦੀਆਂ 73 ਪੌੜੀਆਂ ਨੇ। ਔਰ ਅਖੀਰਲੀ ਪੌੜੀ ਦੇ ਅੰਦਰ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਗੱਲ ਕੀਤੀ, ਫਿਰ ਉੱਥੇ ਕਹਿੰਦੇ ਨੇ ਤੇਰੀ ਗਤ ਮਿਤ ਤੂੰ ਹੈ ਜਾਣੈ, ਕਿਆ ਕੋ ਆਖ ਵਖਾਣੈ। ਹੇ ਪ੍ਰਭੂ ਤੇਰੀ ਜੋ ਅਵਸਥਾ ਹੈ, ਤੇਰੀ ਜੋ ਵਡਿਆਈ ਹੈ, ਤੂੰ ਆਪ ਜਾਣਦਾ ਹੈ। ਤੇਰੀ ਗਤ ਮਿਤ ਤੂੰ ਹੈ ਜਾਣੈ, ਕਿਆ ਕੋ ਆਖ ਵਖਾਣੈ। ਹੋਰ ਕੋਈ ਦੂਸਰਾ ਉਸਦਾ ਵਖਿਆਨ ਨਹੀਂ ਕਰ ਸਕਦਾ। ਕਿਆ ਕੋ ਆਖ ਵਖਾਣੈ, ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣ ਹੈ। ਕਿੱਡੀ ਵੱਡੀ ਵਡਿਆਈ ਹੈ, ਕਿਤੇ ਤੋਂ ਗੁਪਤ ਹੋ ਕੇ ਵਰਤ ਰਹੇ ਹੈ, ਕਿਤੇ ਸਾਰਿਆਂ ਦੇ ਵਿੱਚ ਪ੍ਰਤੱਖ ਰੂਪ ਦੇ ਅੰਦਰ ਤੇਰੀ ਜੋਤ ਵਿਆਪਕ ਹੈ। ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣ ਹੈ। ਸਾਧਿਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੈ ਫੁਰਮਾਣੈ, ਮੰਗੈ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕੋ ਕੁਰਬਾਣੈ। ਤੇਰੇ ਦਰ ਤੋਂ ਇਹ ਭੇਖ ਮੰਗਦੇ ਨੇ, ਤੇਰੇ ਦੀਦਾਰ ਹੋ ਜਾਣ। ਪਰ ਤੇਰੀ ਵਡਿਆਈ ਸਾਡੇ ਬਿਆਨ ਤੋਂ ਪਰੇ ਦੀ ਗੱਲ ਹੈ। ਉਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਵੱਡਾ ਆਪ ਵੱਡੀ ਵਡਿਆਈ। ਜਿਤਨੇ ਧਾਰਮਿਕ ਗ੍ਰੰਥ ਵੱਖ ਵੱਖ ਧਰਮਾਂ ਦੇ ਵਿੱਚ ਸਾਰਿਆਂ ਦੇ ਅੰਦਰ ਖੁਦਾ ਦੀ, ਰੱਬ ਦੀ, ਪਰਮੇਸ਼ਵਰ ਦੀ ਵਡਿਆਈ ਹੈ। ਧਾਰਮਿਕ ਗ੍ਰੰਥ ਸਾਰੇ ਰੱਬ ਦੀ ਗੱਲ ਕਰਦੇ ਨੇ, ਪਰ ਗੁਰਮਤ ਦਾ ਜੋ ਸਿਧਾਂਤ ਹੈ, ਗੁਰਮਤ ਦੀ ਜੋ ਵਿਚਾਰ ਹੈ, ਕਹਿੰਦੇ ਨੇ ਉਸ ਪਰਮਾਤਮਾ ਦੀ ਵਡਿਆਈ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਵੇਦ ਕਤੇਬੋਂ ਬਾਹਰਾ, ਹੇ ਪ੍ਰਭੂ ਤੋਂ ਇਹਨਾਂ ਵੇਦਾਂ ਤੋਂ, ਇਹਨਾਂ ਧਾਰਮਿਕ ਕਿਤਾਬਾਂ ਤੋਂ ਪਰੇ। ਵੇਦ ਕਤੇਬੋਂ ਬਾਹਰਾ, ਲੇਖ ਅਲੇਖ ਨਾ ਲਿਖਿਆ ਜਾਈ। ਠੀਕ ਹੈ, ਧਾਰਮਿਕ ਗ੍ਰੰਥ ਸਾਡੀ ਜ਼ਿੰਦਗੀ ਦੇ ਅੰਦਰ, ਸਾਡੇ ਜੀਵਨ ਦੇ ਅੰਦਰ ਸਾਨੂੰ ਚਾਨਣ ਪ੍ਰਕਾਸ਼ ਦਿੰਦੇ ਨੇ। ਸਾਰੇ ਧਾਰਮਿਕ ਗ੍ਰੰਥਾਂ ਤੋਂ ਪ੍ਰਕਾਸ਼ ਪ੍ਰਾਪਤ ਹੁੰਦਾ ਹੈ, ਗਿਆਨ ਦਾ ਚਾਨਣ ਮਿਲਦਾ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਦੇ ਰਾਹੀਂ ਸਾਨੂੰ ਗਿਆਨ ਦਾ ਪ੍ਰਕਾਸ਼ ਮਿਲਦਾ ਹੈ। ਔਰ ਗੁਰਬਾਣੀ ਦੇ ਅੰਦਰ ਸਤਿਗੁਰੂ ਨੇ ਇਹ ਵੀ ਕਿਰਪਾਲਤਾ ਕੀਤੀ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਵੱਖਰੀ ਗੱਲ, ਅਸੀਂ ਵਿਚਾਰ ਨਹੀਂ ਕਰਦੇ, ਪਰ ਸਾਰਿਆਂ ਦੇ ਵਿੱਚ ਵਡਿਆਈ ਹੈ, ਗਿਆਨ ਦਾ ਚਾਨਣ ਪ੍ਰਕਾਸ਼ ਹੈ।

0: ਔਰ ਪ੍ਰਕਾਸ਼ ਸਾਨੂੰ ਹਾਸਲ ਕਰਨਾ ਚਾਹੀਦਾ ਹੈ। ਪ੍ਰਕਾਸ਼ ਦੇ ਵਿੱਚ ਮਨੁੱਖ ਸਹੀ ਰਸਤੇ 'ਤੇ ਤੁਰ ਪਏ। ਇਸ ਲਈ ਧਾਰਮਿਕ ਗ੍ਰੰਥਾਂ ਦੇ ਰਾਹੀਂ ਇਹ ਗਿਆਨ ਦਾ ਚਾਨਣ ਮਨੁੱਖਤਾ ਨੂੰ ਦਿੱਤਾ ਗਿਆ। ਪਰ ਹੈਰਾਨ ਕਰ ਦੇਣ ਵਾਲੀ ਗੱਲ ਹੈ, ਮਨੁੱਖ ਨੇ ਆਪਣੀ ਜ਼ਿੰਦਗੀ ਦੇ ਅੰਦਰ ਇਹ ਧਾਰਮਿਕ ਗ੍ਰੰਥ ਪੜ੍ਹੇ, ਇਹਨਾਂ ਦੀ ਵਿਚਾਰ ਵੀ ਕੀਤੀ, ਇਹਨਾਂ ਦੀ ਵਿਚਾਰ ਨੂੰ ਸੁਣਿਆ ਵੀ, ਪਰ ਮੁਕਾਮ ਤੱਕ ਪਹੁੰਚਣ ਵਾਸਤੇ ਅਜੇ ਜੀਵਨ ਦੇ ਅੰਦਰ ਉਸ ਰਸਤੇ 'ਤੇ ਤੁਰਿਆ ਨਹੀਂ। ਕੇਵਲ ਸੁਣ ਲਿਆ, ਕੇਵਲ ਵਿਚਾਰ ਲਿਆ, ਚਾਨਣ 'ਤੇ ਦੇਖਿਆ, ਪਰ ਉਸ ਚਾਨਣ ਦੇ ਵਿੱਚ ਤੁਰਨ ਦੀ ਜੁਗਤ ਆ ਜਾਏ, ਮਨੁੱਖ ਮੰਜ਼ਿਲ ਤੱਕ ਪਹੁੰਚ ਸਕਦਾ ਹੈ। ਇਹ ਧਾਰਮਿਕ ਗ੍ਰੰਥਾਂ ਦਾ ਉਪਦੇਸ਼। ਔਰ ਇੱਕ ਅਦੀਬ ਨੇ ਬੜੇ ਪਿਆਰੇ ਬੋਲ ਲਿਖੇ, ਉਹ ਕਹਿੰਦਾ, ਜਿਤਨੇ ਵੀ ਧਾਰਮਿਕ ਗ੍ਰੰਥ ਨੇ ਇਹਨਾਂ ਦੇ ਵਿੱਚ ਪਰਮੇਸ਼ਵਰ ਦੀ ਵਡਿਆਈ, ਨਿਰੰਕਾਰ ਦੀ ਵਡਿਆਈ, ਪਰ ਇਹਨਾਂ ਨੇ ਕੇਵਲ ਸਾਨੂੰ ਰਸਤਾ ਦਿਖਾਉਣਾ ਮੰਜ਼ਿਲ ਤੱਕ ਪਹੁੰਚਣ ਦਾ। ਤੁਝੇ ਕਿਤਾਬ ਸੇ ਫਰੋਗ ਹੈ, ਕਿ ਤੋਂ ਕਿਤਾਬੇ ਖਵਾ ਹੈ, ਸਾਹਿਬ ਕਿਤਾਬ ਨਹੀਂ। ਚਾਹੀਦਾ ਇਹ ਹੈ ਗਿਆਨ ਦਾ ਚਾਨਣ, ਗਿਆਨ ਦਾ ਪ੍ਰਕਾਸ਼ ਲੈ ਕੇ ਮੰਜ਼ਿਲ ਤੱਕ ਪਹੁੰਚ ਜਾਈਏ, ਜੀਵਨ ਦਾ ਪੰਧ ਸਫਲ ਹੋ ਜਾਏ। ਪਰ ਅੱਜ ਮਨੁੱਖ ਉਸ ਗਿਆਨ ਨੂੰ ਪ੍ਰਾਪਤ ਕਰਕੇ ਉਸ ਮਾਰਗ 'ਤੇ ਚੱਲ ਨਹੀਂ ਰਿਹਾ। ਬਦਕਿਸਮਤੀ ਹੈ, ਸੰਸਾਰ ਦੇ ਅੰਦਰ ਬਸ ਇਹੀ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਵੱਡਾ ਦੁੱਖ ਹੈ। ਰੋਜ਼ ਸੁਣ ਰਹੇ, ਪੜ੍ਹ ਰਹੇ, ਪਰ ਚੱਲ ਨਹੀਂ ਰਿਹਾ, ਜੀਵਨ ਦੇ ਵਿੱਚ ਕਮਾ ਨਹੀਂ ਰਿਹਾ। ਜੀਵਨ ਦੇ ਵਿੱਚ ਪਰਮ ਸੁੱਖ ਦੀ ਪ੍ਰਾਪਤੀ ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਅੰਦਰ ਕਮਾ ਕੇ, ਉਸ ਨੂੰ ਭਾਈ ਗੁਰਦਾਸ ਕਹਿੰਦੇ ਨੇ ਵੇਦ ਕਤੇਬੋਂ ਬਾਹਰ। ਜਿਹੜਾ ਮੁਕਾਮ ਹੈ ਉਹ ਇਹਨਾਂ ਤੋਂ ਪਰੇ, ਜਿਵੇਂ ਕਿਸੇ ਦਰਿਆ ਤੋਂ ਪਾਰ ਹੋਣ ਵਾਸਤੇ ਬੇੜੀ ਦੇ ਵਿੱਚ ਸਵਾਰ ਹੁੰਦੇ ਹਾਂ, ਅਤੇ ਬੇੜੀ ਸਾਨੂੰ ਪਾਰ ਕਰਨ ਵਾਸਤੇ ਸਹਾਇਕ ਹੈ, ਅਤੇ ਮਨੁੱਖ ਕੋਈ ਆਖੇ ਬੇੜੀ ਨੇ ਮੈਨੂੰ ਇਸ ਸਾਗਰ ਤੋਂ, ਇਸ ਦਰਿਆ ਤੋਂ ਪਾਰ ਕੀਤਾ, ਮੈਂ ਬਸ ਇਹ ਬੇੜੀ ਨੂੰ ਸਿਰ 'ਤੇ ਚੁੱਕ ਲਵਾਂ, ਨਹੀਂ, ਬੇੜੀ ਇੱਕ ਸਾਧਨ ਹੈ, ਉਸ ਦਾ ਧੰਨਵਾਦ ਕੀਤਾ ਜਾ ਸਕਦਾ, ਉਸਨੇ ਪਾਰ ਕੀਤਾ, ਮੰਜ਼ਿਲ ਕੁਛ ਹੋਰ ਹੈ। ਸਤਿਗੁਰੂ ਦੀ ਬਾਣੀ, ਸਤਿਗੁਰੂ ਦਾ ਉਪਦੇਸ਼, ਦੁਨੀਆ ਦੇ ਅੰਦਰ ਜਿਤਨੇ ਧਰਮ ਨੇ ਇਹ ਪਰਮਾਤਮਾ ਤੱਕ ਪਹੁੰਚਣ ਦੇ ਸਾਰੇ ਸਾਧਨ ਨੇ। ਪਹੁੰਚਣਾ ਨਿਰੰਕਾਰ ਤੱਕ ਹੈ, ਪਰਮੇਸ਼ਵਰ ਤੱਕ ਹੈ। ਔਰ ਸਤਿਗੁਰੂ ਦਾ ਉਪਦੇਸ਼ ਜੀਵਨ ਦੇ ਅੰਦਰ ਵਸ ਜਾਏ, ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ। ਗੁਰੂ ਇਹ ਮਾਰਗ ਸਾਨੂੰ ਬਖਸ਼ਿਸ਼ ਕਰਦੇ ਨੇ, ਉਸੇ ਦੀ ਵਡਿਆਈ ਕਰਦੇ ਹਾਂ। ਰੂਪ ਅਨੂਪ ਅਚਰਜ ਹੈ, ਦਰਸ਼ਨ ਦ੍ਰਿਸ਼ਟ ਅਗੋਚਰ ਭਾਈ। ਪਰਮੇਸ਼ਵਰ ਦਾ ਜੋ ਦੀਦਾਰ ਹੈ, ਦਰਸ਼ਨ ਹੈ, ਉਹ ਸਾਡੇ ਇਹਨਾਂ ਨੇਤਰਾਂ ਦੇ ਰਾਹੀਂ ਉਸਨੂੰ ਦੇਖਿਆ ਨਹੀਂ ਜਾ ਸਕਦਾ। ਅਗੋਚਰ ਭਾਈ, ਸਾਡੇ ਗਿਆਨ ਇੰਦਰੀਆਂ ਦੀ ਉੱਥੋਂ ਤੱਕ ਪਹੁੰਚ ਨਹੀਂ ਹੈ। ਮਨੁੱਖ ਆਖੇ ਮੈਂ ਇਹਨਾਂ ਅੱਖਾਂ ਦੇ ਰਾਹੀਂ ਰੱਬ ਨੂੰ ਦੇਖ ਲਵਾਂ, ਨਹੀਂ, ਉਹ ਨੇਤਰ ਹੋਰ ਨਹੀਂ। ਸਤਿਗੁਰੂ ਦਾ ਉਪਦੇਸ਼ ਜੀਵਨ ਦੇ ਅੰਦਰ ਕਿਤੇ ਪ੍ਰਾਪਤ ਕਰ ਲਈਏ, ਫਿਰ ਕਿਤੇ ਉਸਦੇ ਦੀਦਾਰ ਹੁੰਦੇ ਨੇ ਅੰਦਰ ਮੁਖੀ ਹੋ ਕੇ। ਇਹਨਾਂ ਨੇਤਰਾਂ ਦੇ ਰਾਹੀਂ ਕੇਵਲ ਸੰਸਾਰ ਨਜ਼ਰ ਆਉਂਦੇ, ਪਰ ਗੁਰੂ ਦੀ ਬਖਸ਼ਿਸ਼ ਹੋ ਜਾਏ ਸੰਸਾਰ ਦੇ ਵਿੱਚੋਂ ਨਿਰੰਕਾਰ ਨੂੰ ਦੇਖਣਾ। ਅਜੇ ਤੱਕ ਕੇਵਲ ਅਸੀਂ ਸੰਸਾਰ ਦੇਖ ਰਹੇ ਹਾਂ, ਅਜੇ ਤੱਕ ਸਾਨੂੰ ਗੁਰੂ ਦੇ ਦਰ 'ਤੇ ਆ ਕੇ ਵੀ ਸੰਸਾਰ ਨਜ਼ਰ ਆ ਰਹੇ। ਮਾਫ ਕਰਨਾ, ਮਨੁੱਖ ਸਤਿਗੁਰੂ ਦੀ ਸ਼ਰਣ ਦੇ ਵਿੱਚ ਸਤਿਗੁਰੂ ਦੇ ਦਰ 'ਤੇ ਆਉਂਦੇ, ਔਰ ਅਸੀਂ ਸਮਝ ਲੈਂਦੇ ਹਾਂ ਅਸੀਂ ਰੱਬ ਦੇ ਘਰ ਆਏ ਹਾਂ, ਪ੍ਰੀਤਮ ਨੂੰ ਮਿਲਣ ਵਾਸਤੇ ਸਤਿਗੁਰੂ ਦੇ ਦਰ ਤੇ ਪਹੁੰਚੇ ਹਾਂ, ਪਰ ਹੈਰਾਨੀ ਸਤਿਗੁਰੂ ਦੇ ਦਰ ਤੇ ਆ ਕੇ ਵੀ ਸਾਨੂੰ ਸੰਸਾਰ ਚੇਤੇ ਰਹਿੰਦਾ, ਸੰਸਾਰ ਯਾਦ ਰਹਿੰਦਾ, ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਵੀ ਸੰਸਾਰ ਮੰਗ ਰਹੇ ਹਾਂ। ਸੁਰਤ ਪਿੱਛੇ ਜਾ ਰਹੀ ਹੈ, ਆਏ ਸਤਿਗੁਰੂ ਦੇ ਦਰ ਤੇ ਨਤਮਸਤਕ ਹੋਏ, ਮੰਗ ਸੰਸਾਰ ਰਹੇ ਹਾਂ। ਬਾਣੀ ਦੇ ਬਚਨ ਪੜ੍ਹੋ, ਜਿਹੜਾ ਮਨੁੱਖ ਸੰਸਾਰ ਦੀ ਮੰਗ ਕਰ ਰਿਹਾ, ਪਰਿਵਾਰ ਦੀ ਮੰਗ ਕਰ ਰਿਹਾ, ਪਦਾਰਥਾਂ ਦੀ ਮੰਗ ਕਰ ਰਿਹਾ, ਮਤਾ ਸਮਝ ਲੈਣਾ ਉਹ ਕੋਈ ਸਿਆਣਾ ਹੋਵੇਗਾ, ਅਣਜਾਣ ਹੈ। ਅਸੀਂ ਬੱਚਿਆਂ ਨੂੰ ਕਹਿ ਦਿੰਦੇ ਹਾਂ ਨਾ, ਬੱਚਾ ਮਾਪਿਓ ਤੋਂ ਕੋਈ ਚੀਜ਼ ਮੰਗੇ ਅਤੇ ਕੋਈ ਇਹੋ ਜਿਹੀ ਵਸਤੂ ਮੰਗ ਲਏ ਜਿਹੜੀ ਬੱਚੇ ਦੇ ਕੰਮ ਆਉਣ ਵਾਲੀ ਨਹੀਂ, ਉਹੋ ਜਿਹਾ ਖਿਡੌਣਾ ਮੰਗ ਲਏ ਜਿਹੜਾ ਉਸਦੇ ਕੰਮ ਆਉਣ ਵਾਲਾ ਨਹੀਂ, ਕਹਿ ਦਿੰਦੇ ਹਾਂ ਬੱਚਾ ਅਣਜਾਣ ਹੈ। ਅਤੇ ਠੀਕ ਹੈ, ਬੱਚਾ ਤਾਂ ਸਰੀਰ ਕਰਕੇ ਅਜੇ ਛੋਟਾ ਅਣਜਾਣ ਹੈ, ਮਨੁੱਖ ਸਰੀਰਕ ਤੌਰ 'ਤੇ ਵੱਡਾ ਹੋ ਗਿਆ ਪਰ ਗੁਰੂ ਦੇ ਚਰਨਾਂ ਦੇ ਵਿੱਚੋਂ ਮੰਗਣ ਲੱਗਿਆ ਅਜੇ ਵੀ ਅਣਜਾਣ ਹੈ। ਆ ਬਾਣੀ ਦੇ ਬਚਨ ਪੜ੍ਹੋ, ਮੰਮਾ ਮੰਗਣ ਹਾਰ ਇਹ ਆਨਾ, ਜਿਹੜਾ ਸੰਸਾਰ ਮੰਗ ਰਹੇ, ਜਿਹੜਾ ਪਦਾਰਥਾਂ ਦੀ ਮੰਗ ਕਰ ਰਹੇ, ਗੁਰੂ ਦੇ ਦਰ 'ਤੇ ਅਰਦਾਸ ਕਰਨ ਲੱਗਿਆਂ ਵੀ, ਬੇਨਤੀ ਕਰਨ ਲੱਗਿਆਂ ਵੀ, ਔਰ ਇੱਥੋਂ ਤੱਕ ਸੇਵਾ ਕੀਤੀ, ਅਧਿਆਤਮਕ ਕਰਮ ਹੈ ਸੇਵਾ ਕਰਨੀ, ਦਾਨ ਕਰਨਾ, ਪਾਠ ਕਰਨਾ, ਭਲੇ ਦੇ ਕੰਮ ਨੇ ਸਾਰੇ, ਪਰਉਪਕਾਰ ਦੇ ਕੰਮ ਨੇ, ਪਰਮੇਸ਼ਵਰ ਦੇ ਨੇੜੇ ਲੈ ਕੇ ਜਾਂਦੇ ਨੇ। ਪਰ ਇੰਨਾ ਕੁਛ ਕਰਨ ਤੋਂ ਬਾਵਜੂਦ ਫਿਰ ਸੰਸਾਰ ਮੰਗ ਲੈਂਦੇ, ਪਦਾਰਥ ਮੰਗ ਲੈਂਦੇ ਆ, ਮੰਗ ਸਾਡੀ ਸੰਸਾਰ ਦੀ, ਅਤੇ ਜਿਹੜਾ ਸੰਸਾਰ ਮੰਗ ਰਹੇ, ਮੰਗਣ ਹਾਰ ਇਹ ਆਨਾ, ਅਣਜਾਣ ਹੈ। ਦੇਵਨ ਹਾਰ ਦੇ ਰਹੇ ਹੋ ਸੁਜਾਨਾ, ਰੱਬ ਨੇ ਜੋ ਕੁਝ ਸਾਡੀ ਝੋਲੀ ਦੇ ਅੰਦਰ ਪਾਇਆ ਔਰ ਜੋ ਦੇ ਰਹੇ ਉਹ ਸਿਆਣਾ ਹੈ। ਉਹਨੇ ਸਾਨੂੰ ਜ਼ਿੰਦਗੀ ਦੇ ਅੰਦਰ ਜੋ ਕੁਛ ਦਿੱਤਾ ਹੈ ਉਹ ਸਿਆਣਾ ਹੈ, ਔਰ ਸਾਡੇ ਲਈ ਉਹ ਦਾਤ ਚੰਗੀ ਹੋਵੇਗੀ। ਜੋ ਕੁਛ ਮਿਲਿਆ ਉਹਦਾ ਸ਼ੁਕਰਾਨਾ ਕਰੀਏ। ਭਾਈ ਨੰਦ ਲਾਲ ਜੀ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਦਾਤ ਕੀ ਮੰਗਦੇ ਨੇ? ਦੁਨੀਆਂ ਦੇ ਪਦਾਰਥ ਨਹੀਂ, ਸੰਸਾਰ ਦੇ ਪਦਾਰਥ ਨਹੀਂ, ਸਤਿਗੁਰੂ ਤੁਹਾਡੇ ਚਰਨਾਂ ਦੇ ਵਿੱਚੋਂ ਤੁਹਾਡੇ ਨਾਮ ਦੀ ਬਖਸ਼ਿਸ਼ ਪ੍ਰਾਪਤ ਹੋ ਜਾਏ, ਬਸ ਇਹੀ ਸਭ ਤੋਂ ਵੱਡੀ ਦੌਲਤ ਇਹੀ ਹੈ। ਤੁਹਾਡੇ ਚਰਨਾਂ ਦੇ ਵਿੱਚ, ਤੁਹਾਡੀ ਸੰਗਤ ਦੇ ਵਿੱਚ ਰਹਿੰਦੇ ਹਾਂ, ਤੁਹਾਡੇ ਚਰਨਾਂ ਦੇ ਨਾਲ ਪਿਆਰ ਬਣਿਆ ਰਹੇ, ਇਹ ਵੱਡੀ ਦੌਲਤ ਹੈ। ਇਸ ਤੋਂ ਵੱਡੀ ਦਾਤ ਹੋਰ ਕੋਈ ਨਹੀਂ। ਅਤੇ ਉਸਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਹੜਾ ਅਕਾਲ ਪੁਰਖ ਪਰਮੇਸ਼ਵਰ ਦੀ ਵਡਿਆਈ ਔਰ ਉਸਨੂੰ ਦੇਖਣਾ, ਉਸਦੇ ਚਰਨਾਂ ਦੇ ਵਿੱਚੋਂ ਦਾਤ ਮੰਗਣੀ, ਔਰ ਨਾਮ ਨੂੰ ਮੰਗਣ ਦੀ ਕਿਤੇ ਸਾਨੂੰ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਜੁਗਤ ਪ੍ਰਾਪਤ ਹੋ ਜਾਏ, ਤਾਂ ਪਾਤਸ਼ਾਹ ਕਹਿੰਦੇ ਨੇ ਜੀਵਨ ਸੁਰਖਰੂ ਹੋ ਜਾਂਦਾ ਹੈ। ਰੂਪ ਅਨੂਪ ਅਚਰਜ ਹੈ, ਦਰਸ਼ਨ ਦ੍ਰਿਸ਼ਟ ਅਗੋਚਰ ਭਾਈ, ਉਹਦੇ ਦਰਸ਼ਨ ਇਹਨਾਂ ਦ੍ਰਿਸ਼ਟੀਆਂ ਦੇ ਨਾਲ ਨਹੀਂ, ਇਹਨਾਂ ਅੱਖਾਂ ਦੇ ਨਾਲ ਨਹੀਂ, ਗੁਰੂ ਦੀ ਨਜ਼ਰ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਦੋਂ ਆਏਗਾ? ਗੁਰਪ੍ਰਸਾਦੀ ਬੁੱਝਿਆ, ਗੁਰੂ ਦੀ ਬਖਸ਼ਿਸ਼ ਦੇ ਰਾਹੀਂ, ਗੁਰ ਪ੍ਰਸਾਦ। ਆਪਾਂ ਸਾਰੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਉਂਦੇ ਹਾਂ, ਔਰ ਸਾਡੀ ਜ਼ਿੰਦਗੀ ਦੇ ਅੰਦਰ ਚਾਰ ਤਰ੍ਹਾਂ ਦਾ ਪ੍ਰਸਾਦ ਹੈ। ਦੇਖੋ ਸਾਡੇ ਜੀਵਨ ਦੇ ਅੰਦਰ ਸਤਿਗੁਰੂ ਨੇ ਕਿੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ, ਚਾਰ ਤਰ੍ਹਾਂ ਦਾ ਪ੍ਰਸ਼ਾਦ। ਸਭ ਤੋਂ ਪਹਿਲਾਂ ਜਦੋਂ ਆ ਕੇ ਨਤਮਸਤਕ ਹੁੰਦੇ ਹਾਂ, ਨਮਸਕਾਰ ਕਰਦੇ ਹਾਂ, ਸੀਸ ਝੁਕਾਉਂਦੇ ਹਾਂ, ਸਿੱਖ ਨੂੰ ਕੜਾ ਪ੍ਰਸ਼ਾਦ ਦੀ ਦੇਗ ਮਿਲਦੀ ਹੈ, ਉਹ ਪ੍ਰਸ਼ਾਦ ਹੈ। ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਬਖਸ਼ਿਸ਼ ਕੀਤੀ, ਪ੍ਰਸ਼ਾਦ ਲੈ ਕੇ ਸਿੱਖ ਸਾਧ ਸੰਗਤ ਦੇ ਵਿੱਚ ਜੁੜ ਜਾਂਦੇ, और साध संगत दे विच जुड़ बैठ के सिख गुरु की बाणी का उच्चारण करदा ताओ प्रसाद गुरु की बख्शिश बाणी उस दे मुख तो उच्चारण होंदी है ओदे कन्ना दे विच बाणी दे बोल पैंदे ने ते जदो बाणी नू सुनदा बाणी नू गाउंदा फिर गुर प्रसाद ओ गुरु की बख्शिश का पात्र बन जांदा ते जदो गुरु की बख्शिश के जीवन दे विच होवे फिर गुरु गोबिंद सिंह महाराज ने उस सिख नू वेखो किथे लिया के खड़ा कर दिता इन्हें कि प्रसाद सब सत्र मरे इन्हें कि कृपा के सजे हम ये भी प्रसाद है। गुरु ने अपने सिख नू किनिया रहमतां ते बख्शिशां कीतियां सिख दे जीवन दे अंदर किते ये दात ये उपदेश टिक जाए उसनू साहिब कहिंदे ने कथनी बदनी बहारा शब्द सुरत लिव लाई परमेश्वर दा नाम अकाल पुरख दी वड़ियाई साडे कथन तो परे कथनी बदनी बहारा थके परमात्मा दी वड़ियाई करदिया करदिया कथदिया कथदिया अनेका कवि अनेका विद्वान इस संसार दे विच थक गए शब्द सुरत पर जिहड़ा गुरसिख है जिहड़ा गुरमत दा धारणी है वह केवल सुरत नू शब्द दे नाल जोड़दा है शब्द सुरत लिव लाई जिस दिन सुरत शब्द दे नाल जुड़ जाए उस दिन परमात्मा दे नाल मिलाप हुंदा है क्यों शब्द ने सुरत नू उत्थे लैके जाना है जिथों शब्द आया है शब्द ने सुरत नू उस टिकाणे ते लै जाना है जिथों शब्द आया है ते शब्द कित्थों आए ये बाणी दे विच सानू विचार प्राप्त हुंदे ने शब्द आया कित्थों है बाणी नू पढ़ो बाणी नू विचारो तुर की बाणी आई तिन सगली चिंत मिटाई शब्द आया तुर तो वाहो वाहो बाणी निरंकार है तिस जेवड़ अवर ना कोए बाणी तुर दरगाहो निरंकार तो आई है ते जिस दिन सिख दे सुरत शब्द दे नाल जुड़ गई सुरत निरंकार दे देश दे विच उडारियां मारेगी परमात्मा दे नाल मिलाप शब्द सुरत लिव लाई यह है सुरत दा शब्द दे नाल मिल जाना ते शब्द ने सुरत नू ओ प्रीतम दे देश लेके जाना प्रीतम दे नाल मिलाप करा देना बस इस शब्द दी वड़ियाई है मनुख जदों तक शब्द तो टुटिया रहिंदा है जदों तक विचार तो टुटिया रहिंदा है ओ संसार दे नाल जुड़िया रहिंदा है पदार्थां दे नाल जुड़िया रहिंदा है जिस दिन सुरत शब्द दे नाल जुड़ गए उसनू पातशाह कहिंदे ने प्रीतम दे नाल मिलाप और केवल सुनिया ते देखिया नहीं आ बाणी दे विच सतगुरु ने बड़े प्यारे बचन कीते सतगुरु नू सब को देखदा जेता जगत सब कोए निठा मुकत ना होवे जेचर शब्द ना करे विचार सतगुरु दे अखां दे राही केवल दीदार कर लैणे सतगुरु नू इन्हां नेत्रां दे नाल देख लैणा इहदे नाल जीवन दा भला नहीं हुंदा दुनिया देखदी है दुनिया दर्शन करदी है देखिया सी इन्हां अखां दे राही बाबर ने गुरु नानक पातशाह नू देखिया इन्हां अखां दे राही जहांगीर ने गुरु अर्जन देव महाराज नू देखिया इन्हां अखां दे राही और जिहड़ा गुरु अर्जन देव महाराज दे सिर ते तत्ती रेत पाउंदा देखिया उहने भी गुरु अर्जन देव महाराज नू इन्हां अखां दे राही पर केवल इन्हां अखां दी गल नहीं जिन्हें अंदरों देख लिया वो साईं मियां मीर कोई वखरा है ਜਿਹਨੇ ਅੰਦਰੋਂ ਨੇਤਰਾਂ ਦੇ ਰਾਹੀਂ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੂੰ ਨਜ਼ਰ ਆ ਗਿਆ ਪ੍ਰਤੱਖ ਹਰ। ਉਹਨਾਂ ਨੇ ਕਹਿ ਦਿੱਤਾ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲਵ ਜੋੜ ਕਰ ਸੁਜਸ ਵਖਾਣਿਓ, ਭਗਤ ਜੋਗ ਕੋ ਜੈਤਵਾਰ। ਉਹਨਾਂ ਨੇ ਆਖਿਆ ਇਹ ਰੱਬ ਦਾ ਰੂਪ ਹੈ, ਜਿਨ੍ਹਾਂ ਨੇ ਅੰਦਰੋਂ ਹੀ ਨੇਤਰਾਂ ਦੇ ਰਾਹੀਂ ਦੀਦਾਰ ਕਰ ਲਏ। ਉਸਨੂੰ ਬਾਣੀ ਕਹਿੰਦੀ ਹੈ, ਸਤਿਗੁਰੂ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਸਤਿਗੁਰੂ ਦਾ ਸ਼ਬਦ ਸਾਡੇ ਹਿਰਦਿਆਂ ਦੇ ਵਿੱਚ ਭਾਵ ਸ਼ਬਦ ਦਾ ਸੁਰਤ ਦੇ ਨਾਲ ਜੋੜ ਨਹੀਂ ਹੁੰਦਾ, ਔਰ ਜੋੜ ਹੋਵੇਗਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਮਨ ਵਚ ਕਰਮ ਅਗੋਚਰਾ। ਜਿਸ ਦਿਨ ਗੁਰੂ ਕੀ ਸੰਗਤ ਦੇ ਵਿੱਚ ਜੁੜਨਾ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਅਗੋਚਰਾ, ਫਿਰ ਉਸਨੂੰ ਦੇਖਿਆ ਜਾ ਸਕਦਾ, ਸੁਣਿਆ ਜਾ ਸਕਦਾ। ਅਜੇ ਤੱਕ ਸਾਡੇ ਮਨ ਦੇ ਵਿੱਚ, ਸਾਡੇ ਬਚਨਾਂ ਦੇ ਵਿੱਚ, ਸਾਡੇ ਕਰਮਾਂ ਦੇ ਵਿੱਚ ਕੇਵਲ ਸੰਸਾਰ ਹੈ। ਸਤਿਗੁਰੂ ਕਿਰਪਾ ਕਰਨ, ਨਿਰੰਕਾਰ ਸਤਿਗੁਰੂ ਦਾ ਸ਼ਬਦ ਸਾਡੇ ਮਨ ਦੇ ਵਿੱਚ ਵਸੇ, ਸਾਡੇ ਬਚਨਾਂ ਦੇ ਵਿੱਚ ਵਸ ਜਾਏ, ਸਾਡੇ ਕਰਮਾਂ ਦੇ ਵਿੱਚ ਗੁਰੂ ਦਾ ਸ਼ਬਦ ਟਿਕ ਜਾਏ, ਫਿਰ ਮਤ ਬੁੱਧ ਸਭ ਸੋਝੀ ਪਾਈ। ਫਿਰ ਮਤ ਦੇ ਵਿੱਚ ਗੁਰੂ ਦੇ ਸ਼ਬਦ ਦੀ ਵਿਚਾਰ ਟਿਕ ਜਾਂਦੀ ਹੈ, ਔਰ ਜਿਸ ਦਿਨ ਸਤਿਗੁਰੂ ਦਾ ਸ਼ਬਦ ਮਤ ਦੇ ਵਿੱਚ ਅਸਾਂ ਧਾਰਨ ਕਰ ਲਏ ਆ, ਉਸਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕਿਤੇ ਇੱਕ ਸਿੱਖਿਆ ਵੀ, ਇੱਕ ਵਿਚਾਰ ਵੀ, ਇੱਕ ਉਪਦੇਸ਼ ਵੀ ਸਤਿਗੁਰੂ ਦਾ ਮਤ ਦੇ ਵਿੱਚ ਵਸ ਗਿਆ। ਫਿਰ ਪਾਤਸ਼ਾਹ ਨੇ ਉਹ ਗੱਲ ਆਖੀ ਕਿ ਰਤਨ ਜਵਾਹਰ ਮਾਣਕ, ਇਹ ਸਾਰੇ ਕੀਮਤੀ ਪਦਾਰਥ ਨੇ, ਪਰ ਇਹਨਾਂ ਤੋਂ ਵਡਮੁੱਲੀ ਦਾਤ ਕਿਤੇ ਸਿੱਖ ਦੀ ਮਤ ਹੋਵੇਗੀ ਜਿਸ ਦਿਨ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ ਲਏ। ਉਸੇ ਵਾਸਤੇ ਆਪਾਂ ਗੁਰੂ ਕੇ ਚਰਨਾਂ ਦੇ ਵਿੱਚ ਆਉਂਦੇ ਹਾਂ, ਆਪਣੀ ਮਤ ਗੁਰੂ ਦੇ ਚਰਨਾਂ ਦੇ ਵਿੱਚ ਸਮਰਪਣ ਕਰਨ ਵਾਸਤੇ, ਅਤੇ ਗੁਰੂ ਦੀ ਮਤ ਨੂੰ ਧਾਰਨ ਕਰਨਾ ਹੈ, ਗੁਰੂ ਦੀ ਮਤ ਨੂੰ ਲੈਣਾ ਹੈ। ਅਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਇਹ ਅਕੀਦਾ ਬਣਦਾ ਹੈ, ਅਛਲ ਅਛੇਦ ਅਭੇਦ ਹੈ, ਭਗਤ ਵਛਲ ਸਾਧ ਸੰਗਤ ਛਾਈ। ਪਰਮੇਸ਼ਵਰ ਅਛਲ ਹੈ, ਛਲਿਆ ਨਹੀਂ ਜਾ ਸਕਦਾ, ਅਛੇਦ ਹੈ, ਉਹਨੂੰ ਛੇਦਿਆ ਨਹੀਂ ਜਾ ਸਕਦਾ, ਅਭੇਦ ਹੈ, ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ, ਭਗਤ ਵਛਲ, ਭਗਤੀ ਨੂੰ ਪਿਆਰ ਕਰਨ ਵਾਲਾ, ਭਗਤਾਂ ਦਾ ਪਿਆਰਾ, ਸਾਧ ਸੰਗਤ ਛਾਈ, ਸਾਧ ਸੰਗਤ ਦੇ ਵਿੱਚ ਉਹ ਭਗਤੀ ਦੀ ਦਾਤ ਸਿੱਖ ਨੂੰ ਗੁਰੂ ਕੇ ਚਰਨਾਂ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਅਤੇ ਸਤਿਗੁਰੂ ਬਖਸ਼ਿਸ਼ ਕਰਨ, ਕਿਰਪਾ ਕਰਨ, ਸਾਡੇ ਸਾਰਿਆਂ ਦੇ ਅੰਦਰ ਸਤਿਗੁਰੂ ਇਹ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਕਿ ਗੁਰੂ ਕਾ ਉਪਦੇਸ਼, ਗੁਰੂ ਦੀ ਵਿਚਾਰ ਸਾਡੇ ਹਿਰਦਿਆਂ ਦੇ ਅੰਦਰ ਵਸ ਜਾਏ, ਅਤੇ ਲੋਕ ਪਰਲੋਕ ਸੁਹੇਲਾ ਹੋ ਸਕੇ। ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ। ਅਰਦਾਸ ਕਰੀਏ ਗੁਰੂ ਕੇ ਚਰਨਾਂ ਦੇ ਅੰਦਰ, ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੋਰੇ। ਇੰਨੀਆਂ ਕੁ ਵਿਚਾਰਾਂ ਆਪ ਜੀ ਪ੍ਰਵਾਨ ਕਰਨੀਆਂ, ਗਲਤੀਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ, ਜੋ ਕਿ ਗੁਰਮਤ ਵਿਚਾਰਾਂ ਦੀ ਸਾਂਝ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਜੀ ਬੰਦਰੀ ਕਲਾ ਵਾਲੇ ਢਾਡੀ ਸਿੰਘਾਂ ਪਾਸੋਂ ਗੁਰ ਤਿਆਗ ਸਰਵਣ ਕਰਦੇ ਹਾਂ। ਪ੍ਰੰਤ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਚਵਰ ਤਖ਼ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤਿ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ ਸਾਰੀ ਗੁਰਸੰਗਤ ਧੰਤਾ ਦੇ ਯੋਗ ਹੈ ਜੋ ਸੰਧਿਆ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਗਿਆਨੀ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਆਪ ਗੁਰਸੰਗਤ ਇਹਨਾਂ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾ ਕੇ ਗਏ। ਕੁਝ ਸਮਾਂ ਅਸੀਂ ਆਪ ਗੁਰਸੰਗਤ ਦੇ ਦਰਸ਼ਨ ਕਰਨੇ ਆ, ਤਵੱਜੋ ਦਿਓ, ਅਸੀਂ ਸਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ, ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਅੱਜ ਦੇ ਜੋ ਲੰਗਰਾਂ ਦੀ ਸੇਵਾ ਹੈ, ਸਮੂਹ ਗਰਛਾ ਪਰਿਵਾਰ ਵੱਲੋਂ ਆਪਣੀ ਬੱਚੀ ਦੇ ਜੋ ਸ਼ਗਨ ਪਿਆ ਹੈ ਉਹਨਾਂ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਗਰਛਾ ਪਰਿਵਾਰ ਨੇ ਲੰਗਰਾਂ ਦੀ ਸੇਵਾ ਲਈ ਹੈ। ਸੁਖਮਨੀ ਸਾਹਿਬ ਦੇ ਜਾਪ ਹੋਏ, ਕੀਰਤਨ ਹੋਏ, ਲੰਗਰਾਂ ਦੀ ਸੇਵਾ ਹੋ ਰਹੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਨੂੰ ਚੜ੍ਹਦੀ ਕਲਾ, ਤੰਦਰੁਸਤੀਆਂ, ਖੁਸ਼ੀਆਂ ਬਖਸ਼ਿਸ਼ ਕਰਨ। ਸੋ ਪਿਆਰੇ ਖਾਲਸਾ ਜੀ, ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਜੀਵਨ ਇਤਿਹਾਸ ਵਿੱਚੋਂ ਇੱਕ ਲੜੀ ਰੰਭੀ ਹੈ, ਉਸ ਨੂੰ ਅੱਗੇ ਤੋਰਨ ਦਾ ਯਤਨ ਕਰਦੇ ਹੈ। ਬਹਾਦਰ ਬਾਬਾ ਬਿਧੀ ਚੰਦ ਦੀ ਡਿਊਟੀ ਲਾਈ ਪਾਤਸ਼ਾਹ ਨੇ ਵੀ ਸਾਡਾ ਸੇਠ ਕਰੋੜੀ ਲੁੱਟਿਆ ਏ, ਘੋੜੇ ਜਾਲਮਾਂ ਦੀ ਜੇਲ੍ਹ ਵਿੱਚ ਹੈ, ਉਹ ਵਾਪਸ ਲੈ ਕੇ ਆਉਣੇ ਹੈ। ਪਹਿਲਾ ਘੋੜਾ ਲੈਣ ਵਾਸਤੇ ਬਹਾਦਰ ਬਾਬਾ ਬਿਧੀ ਚੰਦ ਘਾਹੀ ਬਣ ਕੇ ਜਾਂਦਾ, ਘਾਹ ਵਧੀਆ ਖੋਤ ਕੇ ਲੈ ਜਾਂਦਾ, ਮਿੱਟੀ ਲਾ ਦਿੰਦਾ ਏ, ਉਹਨੂੰ ਸਮਾਰ ਕੇ ਪੰਡ ਬਣ ਕੇ ਲੈ ਜਾਂਦਾ। ਸ਼ਾਮ ਦੇ 4 ਵੱਜਦੇ ਆ, ਕਿਲੇ ਦਾ ਗੇਟ ਖੁੱਲਦਾ ਏ, ਦਰੋਗਾ ਸੌਂਦੇ ਖਾਂ ਪੁਲਿਸ ਕਰਮਚਾਰੀ ਲੈ ਕੇ ਆਉਂਦਾ ਏ, ਉਹ ਨਿਗਾਹ ਮਾਰਦਾ ਘਾਈਆਂ ਤੇ, ਕਹਿੰਦਾ ਬਾਕੀ ਤਾਂ ਘਾਹੀ ਪੁਰਾਣੇ ਹੈ, ਜਿਹੜਾ ਉਛਲ ਉਛਲ ਕੇ ਉੱਪਰ ਨੂੰ ਦੇਖਦਾ ਇਹ ਨਵਾਂ ਹੈ। ਬਹਾਦਰ ਬਿਧੀ ਚੰਦ ਨੂੰ ਕਹਿੰਦਾ ਬਈ ਤੂੰ ਨਵਾਂ ਲੱਗਦਾ ਏ, ਅੱਗੇ ਦਾ ਤੈਨੂੰ ਦੇਖਿਆ ਨਹੀਂ। ਉਹ ਕਹਿੰਦਾ ਮੈਂ ਸੱਚੀ ਸਰਕਾਰ ਦਾ ਬੰਦਾ, ਥਥਲਾ ਕੇ ਜੇ ਬੋਲਦਾ ਏ ਵੀ ਸੱਚੀ ਸਰਕਾਰ ਦੇ ਘੋੜਿਆਂ ਵਾਸਤੇ ਘਾਹ ਲੈ ਕੇ ਆਇਆ ਏ। ਉਹ ਕਹਿੰਦਾ ਦੇਖ ਬਈ ਦਰੋਗਾ ਸਹੁੰ ਦੇਖਾ, ਕਹਿੰਦਾ ਸਾਰੀ ਬਾਦਸ਼ਾਹੀ ਦਾ ਮੁੱਲ ਘੋੜੇ ਅਸੀਂ ਖਰੀਦੇ ਹੈ। ਹੁਣ ਤਾਂ ਪਤਾ ਸੀ ਵੀ ਸਾਡਾ ਸੇਠ ਲੁੱਟਿਆ, ਗੁਰੂ ਦਾ ਸਿੱਖ ਲੁੱਟਿਆ ਏ, ਇਹਨਾਂ ਨੇ ਕਹਿੰਦਾ ਕੋਈ ਕਿਰਤ ਕਮਾਈ ਕਰਕੇ ਘੋੜੇ ਖਰੀਦੇ ਆ, ਸੱਚੀ ਸੁੱਚੀ ਕਿਰਤ ਤਾਂ ਉਹਨੇ ਕੀਤੀ, ਸੰਬੰਧ ਕੱਢਿਆ, ਭੇਟਾ ਲੁੱਟੀ ਆ ਸਾਡੇ ਗੁਰਾਂ ਦੀ। ਬਿਧੀ ਚੰਦ ਕਹਿੰਦਾ ਠੀਕ ਹੈ ਜੀ। ਉਹ ਕਹਿੰਦਾ ਗੱਲ ਸੁਣ, ਜੇ ਤੇਰਾ ਘਾਹ ਸਾਡੇ ਘੋੜਿਆਂ ਨੇ ਛਕਿਆ, ਤੇਰੀ ਡਿਊਟੀ ਪੱਕੀ ਹੈ। ਉਹਨੂੰ ਲੈ ਗਿਆ ਅੰਦਰ, ਬਹਾਦਰ ਬਿਧੀ ਚੰਦ ਘਾਹ ਹੀ ਬਣਿਆ, ਕਿਸੇ ਨੇ ਪਛਾਣਿਆ ਨਹੀਂ ਹੈ, ਤਵੇਲੇ ਵਿੱਚ ਘੋੜੇ ਬੰਦ ਹੈ, ਗੇਟ ਖੋਲਤਾ ਏ, ਬਹਾਦਰ ਬਿਧੀ ਚੰਦ ਅੰਦਰ ਚਲਿਆ ਗਿਆ ਏ, ਦੋਵਾਂ ਘੋੜਿਆਂ ਦੇ ਮੂਹਰੇ ਘਾਹ ਰੱਖਦਾ ਏ, ਮੀਰੀ ਪੀਰ ਦੇ ਮਾਲਕਾਂ ਨੂੰ ਅਰਦਾਸ ਕਰਦਾ, ਕਹਿੰਦਾ ਸੱਚੇ ਪਾਤਸ਼ਾਹ ਜੇ ਇਹਨਾਂ ਘੋੜਿਆਂ ਨੇ ਘਾਹ ਛਕਿਆ ਤਾਂ ਮੇਰੀ ਡਿਊਟੀ ਪੱਕੀ ਹੋਊ, ਕਰੋ ਕਿਰਪਾ ਘੋੜੇ ਘਾਹ ਛਕ ਲੈਣ। ਅਰਦਾਸ ਕੀਤੀ ਮਾਲਕਾਂ ਨੂੰ, ਗੁਰੂ ਸਾਹਿਬ ਨੂੰ, ਘੋੜਿਆਂ ਨੇ ਘਾਹ ਛਕ ਲਿਆ, ਫਿਰ ਉਹਨੇ ਜਲ ਵੀ ਛਕਾਤਾ, ਪਾਣੀ ਵੀ ਪਿਆਤਾ ਏ, ਡਿਊਟੀ ਪੱਕੀ ਹੋ ਗਈ ਆ। ਦਰੋਗਾ ਸੌਂਦੇ ਖਾਂ ਖੁਸ਼ ਹੋ ਗਿਆ, ਕਹਿੰਦਾ ਕਿਸੇ ਦਾ ਘਾਹ ਨਹੀਂ ਛਕਿਆ, 3 ਦਿਨ ਹੋ ਗਏ ਭੁੱਖੇ ਆ, ਜਲ ਨਹੀਂ ਛਕਿਆ ਇਹਨਾਂ ਨੇ, ਪਤਾ ਨਹੀਂ ਕੀ ਸੀ ਇਹਨਾਂ ਦੇ ਵਿੱਚ। ਕਹਿੰਦੇ ਤੇਰਾ ਘਾਹ ਛਕ ਲਿਆ, ਪੱਕਾ ਨੌਕਰ ਰਹਿ ਇੱਥੇ। ਉਹ ਕਹਿੰਦਾ ਦੂਜਿਆਂ ਨੂੰ ਅਸੀਂ ਦਿੰਦੇ ਹਾਂ 4 ਆਨੇ, ਤੈਨੂੰ ਦੇਵਾਂਗੇ 8 ਆਨੇ। ਕਹਿੰਦਾ ਜੀ ਠੀਕ ਆ, 8 ਆਨੇ ਦੇ ਦਿਆ ਕਰੋ। ਉਹ ਕਹਿੰਦਾ 4 ਆਨੇ ਮੈਂ ਜਮ੍ਹਾਂ ਕਰਾਇਆ ਕਰੂੰ, 4 ਆਨੇ ਦੇ ਲਿਆ ਕੇ ਲੱਡੂ ਮਠਿਆਈ ਬਿਠਾਇਆ ਕਰੂੰ ਉਸ ਸਮੇਂ ਦੇ ਮੁਤਾਬਕ। ਕਹਿੰਦੇ ਵੀ ਤੇਰੀ ਮਰਜ਼ੀ ਹੈ, ਦੁਕਾਨ ਦਿਖਾਤੀ ਹੈ ਵੀ ਇੱਥੋਂ ਤੂੰ ਰਾਸ਼ਨ ਲੈਣਾ, ਜਿੰਨਾ ਮਰਜ਼ੀ ਰਾਸ਼ਨ ਲਈ ਪਕਾਈ, ਉੱਥੇ ਲਿਖਾ ਦੀ, ਅਸੀਂ ਆਪੇ ਹਿਸਾਬ ਕਿਤਾਬ ਕਰਾਂਗੇ। ਸੋ ਪਿਆਰੇ ਖਾਲਸਾ ਜੀ, ਇੱਕ ਦਿਨ ਸੂਬਾ ਕਾਸਬ ਬੇਗ ਆਇਆ, ਉਹ ਪੁੱਛਦਾ ਹੈ ਦਰੋਗੇ ਸੌਂਦੇ ਖਾਂ ਨੂੰ, ਕਹਿੰਦੇ ਇਹਦੀ ਦੇਖਭਾਲ ਕੌਣ ਕਰਦਾ ਘੋੜਿਆਂ ਦੀ? ਉਹ ਬਿਧੀ ਚੰਦ ਪੰਡ ਚੱਕੀ ਆਉਂਦਾ ਘਾਹ ਸੀ, ਕਹਿੰਦੇ ਜੀ ਉਹ ਅੱਲਾ ਤਾਲਾ ਖੁਦਾ ਨੇ ਭੇਜਿਆ ਬੰਦਾ ਹੈ। ਕਹਿੰਦਾ ਮੈਂ ਸੱਚੀ ਸਰਕਾਰ ਦਾ ਬੰਦਾ ਹੈ। ਖੁਸ਼ ਹੋ ਗਿਆ ਹੈ, ਐਨ ਪੂਰਾ ਮਲ ਮਲ ਕੇ ਨਵਾਉਂਦਾ ਹੈ, ਭੱਜਿਆ ਹੀ ਫਿਰਦਾ ਹੈ। ਸੂਬਾ ਕਾਸਬ ਬੇਗ ਕਹਿੰਦਾ ਕਿੰਨਾ ਦਿੰਦੇ? ਕਹਿੰਦਾ ਜੀ 8 ਆਨੇ। ਕਹਿੰਦਾ 16 ਆਨੇ ਕਰ ਦਿਓ, 1 ਰੁਪਈਆ ਰੋਜ਼ ਦਿਆ ਕਰੋ। ਖੁਸ਼ ਹੋ ਗਿਆ ਹੈ ਸੂਬਾ ਕਾਸਬ, ਇਹ ਚਲਿਆ ਗਿਆ। ਉਹਨੂੰ ਕਹਿੰਦਾ ਆਓ ਭੋਲਿਆ ਜੱਟਾ, ਲੱਡੂਆਂ ਵਾਲੇ ਆ ਜਾ ਕੇ ਨਾ, ਸੂਬਾ ਕਾਸਬ ਆਇਆ ਸੀ, ਤੇਰੀ ਤਨਖਾਹ ਵਧਾ ਗਿਆ, 1 ਰੁਪਏ ਤੈਨੂੰ ਰੋਜ਼ ਮਿਲਿਆ ਕਰੂ, 1 ਰੁਪਏ 'ਚ 16 ਆਨੇ ਹੁੰਦੇ। ਕਹਿੰਦੇ 16 ਆਨੇ ਰੋਜ਼ ਆ ਤੇਰੇ? ਉਹ ਕਹਿੰਦਾ ਜੀ ਮੈਂ ਕੀ ਕਰਨੀ ਆ, ਮੈਂ 8 ਆਨੇ ਜਮ੍ਹਾਂ ਕਰਾ ਦਿਆ ਕਰੂੰ, 8 ਆਨੇ ਦੇ ਮੈਂ ਲੱਡੂ ਛਕਾਇਆ ਕਰੂੰਗਾ। ਕਹਿੰਦੇ ਤੇਰੀ ਮਰਜ਼ੀ ਹੈ। ਲੋਕ ਵੀ ਹੈਰਾਨ ਹੈ ਵੀ ਉਸ ਜ਼ਮਾਨੇ 'ਚ ਕੋਈ ਪੈਸਾ ਨਹੀਂ ਛੱਡਦਾ, ਇਹ ਲੋਕਾਂ ਨੂੰ ਲੱਡੂ ਮਿੱਠੇ ਪਦਾਰਥ ਲਿਆ ਲਿਆ ਕੇ ਖਵਾ ਰਿਹਾ ਹੈ, ਇਹ ਭੋਲੇ ਜੇ ਇਹਦੇ ਬਸ ਹੋਵੇ ਨਾ ਸਾਰਾ ਖਜ਼ਾਨਾ ਲਟਾ ਦੇਵੇ। ਸੋ ਪਿਆਰੇ ਖਾਲਸਾ ਜੀ, ਇੱਕ ਦਿਨ ਦਰੋਗਾ ਜਾਂਦਾ ਘਰੇ, ਉਹਦੇ ਪਿੱਛੇ ਪਿੱਛੇ ਜਾ ਰਿਹਾ ਹੈ, ਅੱਗੋਂ ਦਰੋਗੀ ਖੜੀ ਹੁੰਦੀ ਗੇਟ 'ਤੇ ਦੇਖਦੀ ਹੈ, ਕਹਿੰਦੀ ਆ ਪਿੱਛੇ ਭੂਤ ਜਿਹਾ ਕਿਹੜਾ ਆਉਂਦਾ ਹੈ, ਕਿਹਨੂੰ ਲਈ ਆਉਣਾ ਅੰਦਰ?
ਉਹ ਦਰੋਗਾ ਸੌਂਦੇ ਖਾਂ ਦਰੋਗੀ ਨੂੰ ਕਹਿੰਦਾ ਭੂਤ ਨਹੀਂ ਹੈ ਹੈ। ਇਹ ਉਸ ਅੱਲਾ ਤਾਲਾ ਖੁਦਾ ਨੇ ਬੰਦਾ ਭੇਜਿਆ ਹੋਇਆ, ਬਹੁਤ ਵਧੀਆ ਕੰਮ ਆ। ਬਹਾਦਰ ਬਾਬਾ ਬਿਧੀ ਚੰਦ ਦਰੋਗਾ ਸੌਂਦੇ ਖਾਂ ਦੇ ਘਰੇ ਜਾਂਦਾ ਏ, ਘਰੇ ਜਾ ਕੇ ਕੀ ਕਰਦਾ, ਝਾੜੂ ਲਾ ਦਿੰਦਾ, ਸਫਾਈ ਕਰ ਦਿੰਦਾ ਏ, ਘੜੇ ਖਾਲੀ ਪਏ ਸੀਗੇ ਪਾਣੀ ਦੇ ਉਹ ਭਰ ਦਿੰਦਾ ਏ। ਸੱਤ ਅੱਠ ਕਾਲੇ ਪੀਲੇ ਜਵਾਕ ਸੀਗੇ ਦਰੋਗੀ ਦੇ, ਨਵਾ ਕੇ ਸਟਾਰਟ ਕਰ ਦਿੰਦਾ ਏ, ਤਿਆਰ ਕਰ ਦਿੰਦਾ ਏ, ਵਾਪਸ ਜਾਂਦਾ ਏ ਪਿੱਛੇ ਹੋ ਤੁਰਿਆ ਦਰੋਗੇ ਦੇ। ਦਰੋਗੀ ਕਹਿੰਦੀ ਜੀ ਰੋਜ਼ ਲਿਆਇਆ ਕਰੋ ਇਸ ਨੂੰ, ਬੰਦਾ ਹੀ ਵਾਲਾ ਵਧੀਆ ਏ। ਚਲੋ ਸੁਣੋ ਹੁਣ ਕਹਾਵ ਰਚਨਾ, ਖੁਸ਼ ਕਰਤਾ ਏ ਸੂਬਾ ਖੁਸ਼, ਦਰੋਗਾ ਖੁਸ਼, ਦਰੋਗੀ ਖੁਸ਼, ਘਾਹੀ ਖੁਸ਼, ਕਢਵਾਲ ਖੁਸ਼, ਸਾਰੇ ਖੁਸ਼ ਹੋ ਗਏ। ਜਿਹੜਾ ਗੁਰੂ ਦਾ ਸਿੱਖ ਸਾਰਿਆਂ ਨੂੰ ਖੁਸ਼ ਕਰਦੇ ਵੀ ਉਹ ਚੌਥੀ ਮੰਜ਼ਿਲ ਦਾ ਜੋਗੀ ਹੁੰਦਾ ਏ, ਤੇ ਸਾਰਾ ਭੇਦ ਪਾਲਿਆ, ਭੇਤੀ ਹੋ ਗਿਆ, ਤਵੇਲੇ ਦਾ ਕਿੱਥੇ ਰਾਸ਼ਨ ਹੈ, ਕਿਹੜਾ ਕੀ ਕਰਦਾ, ਕਿਦੋਂ ਗੇਟ ਖੁੱਲਦਾ, ਕਿਦੋਂ ਕੋਈ ਬਾਹਰ ਜਾਂਦਾ ਏ, ਕਿਦੋਂ ਦਰੋਗਾ ਸੌਂਦੇ ਖਾਂ ਹੁੰਦਾ ਆਉਂਦਾ ਏ। ਐਂ ਬਣਤਾ ਵੀ ਬਣਾਈ ਜਾਂਦਾ, ਚਾਹੇ ਸਮਾਂ ਜ਼ਿਆਦਾ ਲੱਗ ਰਿਹਾ ਏ, ਉਹਨੂੰ ਉੱਥੇ ਰਹਿ ਰਿਹਾ ਏ, ਗੁਰੂ ਨੂੰ ਵੀ ਉੱਠਦਾ ਧਿਆਉਂਦਾ। ਲਓ ਸੁਣੋ, ਬਿਧੀ ਚੰਦ ਭੇਤੀ ਹੋ ਗਿਆ ਤਵੇਲੇ ਦਾ, ਮੇਰੇ ਸਾਥੀ ਸੁਣੋ ਭਲਾ ਵੀ ਬਿਆਨ।

ਵਾਲਿਆ ਬਹਾਦਰ ਬਾਬਾ ਬੇਦੀ ਚੰਦ ਨੇ, ਲੋਕ ਤਾਂ ਕਹਿੰਦੇ ਭੋਲਾ, ਇਹ ਤਾਂ ਪੈਸੇ ਇੱਥੇ ਲਟਾਈ ਜਾਂਦਾ ਵੀ ਘਰੇ ਕੀ ਲੈ ਕੇ ਜਾਊਗਾ, ਪਰ ਉਹ ਤਾਂ ਮੋਹ ਮਾਇਆ ਤੋਂ ਨਿਰਲੇਪ ਗੁਰੂ ਦਾ ਪੂਰਨ ਸਿੱਖ ਬਹਾਦਰ ਬਾਬਾ ਬੇਦੀ ਚੰਦ ਬਣਤਾ ਬਣਾਉਂਦਾ ਫਿਰਦਾ ਵੀ ਕਿਵੇਂ ਮੈਂ ਘੋੜੇ ਲੈ ਕੇ ਜਾਊਂਗਾ। ਇੱਕ ਦਿਨ ਬਹਾਦਰ ਬੇਦੀ ਚੰਦ ਨੇ ਕੀ ਕੀਤਾ, ਘਾਹ ਦੀ ਪੰਡ ਲੈ ਕੇ ਆਇਆ, ਉਹਦੇ ਵਿੱਚ ਇੱਕ ਭਾਰਾ ਪੱਥਰ ਲੁਕੋ ਕੇ ਲਿਆਇਆ। ਜਿਹੜਾ ਅੱਧੀ ਰਾਤ ਦਾ ਸਮਾਂ ਹੋਇਆ ਨਾ, ਰਾਤ ਦੇ 12 ਵਜੇ ਕਿਲ੍ਹੇ ਦੇ ਉੱਪਰ ਚੜ੍ਹ ਗਿਆ ਇਹ ਬਹਾਦਰ ਬਾਬਾ ਬੇਦੀ, ਕਿਉਂਕਿ ਪਿਛਲੇ ਪਾਸੇ ਰਾਵੀ ਦਰਿਆ ਖੈਂਦਾ, ਸੱਜੇ ਪਾਸੇ ਸ਼ਹਿਰ ਆ, ਖੱਬੇ ਪਾਸੇ ਸ਼ਹਿਰ ਆ, ਅਗਲੇ ਪਾਸੇ ਗੇਟ ਆ ਦਰਵਾਜ਼ਾ ਕਿਲ੍ਹੇ ਦਾ, ਪਿਛਲੇ ਪਾਸੇ ਰਾਵੀ ਦਰਿਆ ਖੈਂਦਾ ਏ ਕਿਲ੍ਹੇ ਦੀਆਂ ਦੀਵਾਰਾਂ ਦੇ ਨਾਲ। ਪਹਿਲੀ ਰਾਤ ਨੂੰ ਨਾ ਉੱਪਰ ਚੜ੍ਹਿਆ ਕਿਲ੍ਹੇ ਦੇ ਤੇ ਭਾਰਾ ਪੱਥਰ ਸਿੱਟਤਾ ਏ ਰਾਵੀ ਦਰਿਆ ਵਿੱਚ, ਲੋਕ ਆਏ ਆ ਕਹਿੰਦੇ ਕੌਣ ਆ, ਕਿੱਥੇ ਆ, ਫੜ ਲਓ ਬਚ ਕੇ ਨਾ ਜਾਵੇ, ਉਸ ਘਾਟ ਤੇ ਆ ਗਏ। ਜਦ ਆ ਗਏ ਨਾ, ਇੱਕ ਸਿਆਣਾ ਬਜ਼ੁਰਗ ਕਹਿੰਦਾ ਵੀ ਇਹ ਤਾਂ ਕੋਈ ਮਗਰਮੱਛ ਹੈ, ਇਹਨੇ ਉਛਲਿਆ, ਜਦੋਂ ਵਿੱਚ ਸਮੋਇਆ ਏ ਨਾ, ਵਿੱਚ ਡਿੱਗਿਆ ਏ, ਧਮਾਕਾ ਹੋਇਆ, ਐਵੇਂ ਨੀਂਦ ਨਾ ਖਰਾਬ ਕਰੋ, ਚਲੋ ਕਰਾਂ ਚਲੇ ਜਾਓ। ਪਹਿਲੀ ਰਾਤ ਨਾਲੋਂ ਦੂਈ ਰਾਤ ਬਹਾਦਰ ਬੇਦੀ ਚੰਦ ਭਾਰਾ ਪੱਥਰ ਲਿਆਇਆ ਏ, ਦੂਜੀ ਰਾਤ ਪੱਥਰ ਸਿੱਟਦਾ ਏ, ਲੋਕ ਫੇਰ ਆਉਂਦੇ ਕਹਿੰਦੇ ਕੌਣ ਆ, ਕਿੱਥੇ ਗਿਆ, ਫੜ ਲਓ, ਸੁੱਕਾ ਨਾ ਜਾਵੇ, ਚੋਰ ਲੱਗਦਾ। ਜਦ ਉਸ ਕਿਨਾਰੇ ਤੇ ਆਏ, ਉਹ ਤਾਂ ਪੱਥਰ ਸੀ ਵਿੱਚ ਸਮਾ ਗਿਆ। ਪਹਿਲੀ ਰਾਤ ਵਾਲਾ ਬਾਬਾ ਦੂਜੀ ਰਾਤ ਵੀ ਆਉਂਦਾ ਖੁੰਡਾ ਜਿਹਾ ਫੜ ਕੇ, ਕਹਿੰਦਾ ਮੈਂ ਤੁਹਾਨੂੰ ਕਿਹਾ ਸੀਗਾ, ਕਿਉਂ ਨੀਂਦ ਖਰਾਬ ਕਰਦੇ ਹੋ, ਚਲੋ ਹੁਣ ਨਾ ਆਇਓ ਅੱਜ ਤੋਂ ਬਾਅਦ, ਇਹ ਤਾਂ ਭਾਰਾ ਮਗਰਮੱਛ ਆਇਆ, ਉਛਲਦਾ ਤਾਂ ਨੂੰ, ਜਦ ਵਿੱਚ ਡਿੱਗਦਾ ਧਮਾਕਾ ਹੁੰਦਾ, ਐਵੇਂ ਨੀਂਦ ਖਰਾਬ ਕਰਦੇ ਹੋ, ਚਲੇ ਗਏ। ਤੀਜੀ ਰਾਤ ਨੂੰ ਦੂਜੀ ਰਾਤ ਨਾਲੋਂ ਵੀ ਭਾਰਾ ਪੱਥਰ ਰਾਵੀ ਦੇ ਵਿੱਚ ਸਿੱਟਤਾ ਏ ਕਿਲ੍ਹੇ ਉੱਪਰ ਚੜ੍ਹ ਕੇ, ਸ਼ਹਿਰ ਦਾ ਬੱਚਾ ਵੀ ਨਹੀਂ ਆਇਆ, ਕਿਲ੍ਹੇ ਦੇ ਉੱਪਰ ਖੜਾ ਏ। ਮੀਰ ਪੀਰ ਦੇ ਮਾਲਕਾਂ ਨੂੰ ਕਹਿੰਦਾ, ਸੱਚੇ ਪਾਤਸ਼ਾਹ ਆਹ ਤਾਂ ਸਕੀਮ ਹੋ ਗਈ ਹੈ ਪਾਸ, ਮੈਂ ਤੇ ਗੁਲਬਾਗ ਘੋੜਾ ਅੱਧੀ ਰਾਤ ਨੂੰ ਜੇ ਕਿਲ੍ਹੇ ਉੱਪਰ ਚੜ੍ਹਾ ਕੇ ਰਾਵੀ ਛਾਲ ਮਾਰਾਂਗੇ, ਸ਼ਹਿਰ ਦਾ ਬੱਚਾ ਵੀ ਨਹੀਂ ਆਊਗਾ। ਹੁਣ ਮੀਰੀ ਪੀਰ ਦੇ ਮਾਲਕਾ ਛੇਵੇਂ ਪਾਤਸ਼ਾਹ ਮਹੀਨੇ ਤੋਂ ਉੱਪਰ ਹੋ ਗਿਆ, ਚਾਬੀਆਂ ਲੈ ਜਾਂਦਾ, ਦਰੋਗਾ ਸੁਣਦੇ ਖਾਂ ਆਪਦੇ ਖੀਸੇ 'ਚ ਪਾ ਕੇ ਘਰੇ ਲੈ ਜਾਂਦਾ, ਕੋਈ ਇਹੋ ਜਿਹੀ ਬਣਤ ਬਣਾਓ ਚਾਬੀਆਂ ਮਿਲਣ, ਤੇ ਮੈਂ ਇਹਨਾਂ ਜਾਲਮਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਗੁਲਬਾਗ ਘੋੜੇ ਨੂੰ ਪਹਿਲੇ ਘੋੜੇ ਤੁਹਾਡੇ ਕੋਲ ਲੈ ਕੇ ਆਵਾਂ। ਜੋ ਜੀ ਅਰਦਾਸ ਕਰਤੀ ਮਾਲਕਾਂ ਨੂੰ, ਛੇਵੇਂ ਪਾਤਸ਼ਾਹ ਨੂੰ, ਦਿਨ ਚੜ੍ਹਿਆ ਏ, ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕੀਤਾ ਉਹਨੇ, ਦਿਨ ਚੜ੍ਹਿਆ, ਆਪਦਾ ਨਿੱਥਾ ਪ੍ਰਤੀ ਕਾਰਜ ਕਰਦਾ ਸੀਗਾ, ਘੋੜਿਆਂ ਨੂੰ ਜਲ ਛਕਾਇਆ, ਨਵਾਇਆ, ਕਿਉਂਕਿ ਈਦ ਦਾ ਦਿਹਾੜਾ ਨੇੜੇ ਆਉਂਦਾ ਜਾਂਦਾ ਸੀ, ਤੇ ਬਾਦਸ਼ਾਹ ਸ਼ਾਹਜਹਾਂ ਨੇ ਉਹਦੇ ਉੱਪਰ ਬਹਿ ਕੇ ਨਾ ਸਵਾਰੀ ਕਰਨੀ ਸੀ। ਸੋ ਪਿਆਰੇ ਖਾਲਸਾ ਜੀ, ਸ਼ਾਮ ਦਾ ਵੇਲਾ ਹੋ ਰਿਹਾ ਏ, ਦੁਪਹਿਰ ਦਾ ਸਮਾਂ ਹੋਇਆ ਏ, ਸ਼ਾਮ ਪੈਣੀ ਹੈ, ਸਾਰੇ ਜਾਣੇ ਇਕੱਠੇ ਹੋ ਗਏ, ਸਾਰੇ ਕਢਵਾਲ ਘਾ ਹੀ, ਪੁਲਿਸ ਕਰਮਚਾਰੀ, ਦਰੋਗਾ ਸੁਣਦੇ ਖਾਂ ਆਉਂਦੇ ਆ ਕੋਲੇ, ਉੱਧਰੋਂ ਆਉਂਦਾ ਏ ਭੋਲਾ ਜੱਟ, ਕਹਿੰਦੇ ਗੱਲ ਸੁਣੋ ਭੋਲਿਆ ਸਿੱਖਾ, ਉਹ ਗੱਲ ਸੁਣ, ਉਹ ਤੂੰ ਰੋਜ਼ ਲੋਕਾਂ ਦਾ ਮਿੱਠਾ ਮੂੰਹ ਕਰਾਉਣਾ, ਦੇਖੀ ਮਿੱਠਾ ਖਵਾ ਖਵਾ ਕੇ ਕਿਤੇ ਮਾਰ ਹੀ ਨਾ ਦੇਵੀਂ, ਇਉਂ ਕਰ, ਅੱਜ ਪਾਰਟੀ ਦੇ ਮਹੀਨਾ ਹੋ ਗਿਆ ਤੈਨੂੰ ਆਏ ਨੂੰ, ਉਹ ਕੌੜਾ ਮੂੰਹ ਕਰਾ ਦੇ ਸਾਰਿਆਂ ਦਾ, ਉਹ ਸ਼ਰਾਬ ਦਾ ਨਿਆਉਂਦਾ ਦੇ, ਐਵੇਂ ਮਿੱਠਾ ਖਵਾ ਖਵਾ ਕੇ ਹੋਰ ਨਾ ਕਿਤੇ ਬਿਮਾਰੀਆਂ ਹੋਰ ਸਹੇੜ ਲਈਏ ਅਸੀਂ। ਕਹਿੰਦਾ ਠੀਕ ਹੈ ਜੀ, ਕਹਿੰਦਾ ਮੇਰੇ ਵੱਲੋਂ ਨਿਆਉਂਦਾ ਏ, ਸ਼ਾਮ ਨੂੰ ਆ ਜਿਓ ਤੇ ਮੈਂ ਪਹਿਲਾਂ ਖਜ਼ਾਨਾ ਖਜ਼ਾਨੇ 'ਚ ਜਿਹੜੇ ਮੇਰੇ ਪੈਸੇ ਜਮਾਂ ਮੈਂ ਸਾਰੇ ਕਢਾ ਕੇ ਲਿਆਉਣਾ ਏ, ਖਜ਼ਾਨੇ ਚੱਲਿਆ ਗਿਆ ਏ। ਕਹਿੰਦਾ ਤੁਸੀਂ ਆ ਜਾਓ ਸ਼ਾਮ ਨੂੰ 4-5 ਵਜਦੇ ਨੂੰ, ਨਹਾ ਧੋ ਕੇ ਮਛਹਿਰਿਆਂ ਨੂੰ ਤਾ ਦੇ ਕੇ ਆ ਜਾਓ, ਮੇਰੇ ਵੱਲੋਂ ਲੰਗਰ ਚੱਲਣਾ, ਮੈਂ ਸ਼ਰਾਬ ਛਕਾਊਂਗਾ, 5 ਰਤਨੀ ਛਕਾਊਂਗਾ, ਹੋਰਾਂ ਨੂੰ ਵੀ ਸੱਦ ਲਿਆਇਓ। ਸਾਰੇ ਕਢਵਾਲ, ਸਾਰੇ ਘਾਹੀ, ਪੁਲਿਸ ਕਰਮਚਾਰੀ, ਦਰੋਗਾ ਸੁਣਦੇ ਖਾਂ, ਸ਼ਾਮ ਨੂੰ ਆ ਗਏ ਆ। ਬਹਾਦਰ ਬੇਦੀ ਚੰਦ ਜਾਂਦਾ ਖਜ਼ਾਨੇ ਵਿੱਚ, ਕਹਿੰਦਾ ਮੇਰਾ ਸਾਰਾ ਖਜ਼ਾਨਾ ਜੋ ਪੈਸੇ ਜਮ੍ਹਾਂ ਕਰਾਏ ਦਿਓ ਮੈਨੂੰ, ਕਿਹਦਾ, ਔਰ ਕਹਿੰਦਾ ਤੁਸੀਂ ਵੀ ਖਜ਼ਾਨਚੀ ਨੂੰ, ਕਹਿੰਦਾ ਤੁਸੀਂ ਵੀ ਆ ਜਾਓ, ਨਿਆਉਂਦਾ ਮੇਰੇ ਵੱਲੋਂ। 1-2 ਗੱਡੇ ਲੈ ਕੇ ਜਾਂਦਾ ਏ ਠੇਕੇ ਤੇ, ਪਹਿਲੇ ਤੋੜ ਦੀ ਵੱਧ ਵਧੀਆ ਤੋਂ ਵਧੀਆ ਜਿਹੜੀ ਵਧੀਆ ਸੀਗੀ ਉਹ ਲਿਆਉਂਦਾ ਏ ਉੱਥੇ, ਕਹਿੰਦਾ ਵੀ ਕਿਲ੍ਹੇ ਦਾ ਦਰਵਾਜ਼ਾ ਬੰਦ ਕਰ ਦਿਓ, ਸਾਰੇ ਤੁਸੀਂ ਆ ਗਏ ਹੋ, ਮੇਰੇ ਵੱਲੋਂ ਹੁਣ ਲਿਆਉਂਦਾ ਏ। ਲਓ ਬਿਨਾਂ ਪਾਣੀ ਤੋਂ ਲੰਗਰ ਨਾ, ਜਦੋਂ ਉਹ ਚੱਲਦਾ ਏ ਉਹਦਾ ਲੰਗਰ, ਵੱਡੇ ਵੱਡੇ ਕੱਪ ਲਿਆਏ, ਅਗਲੇ ਕਹਿੰਦੇ ਕੋਈ ਜਮ੍ਹਾਂ ਕਰਾਂਗੇ, ਕੋਈ ਛਕਾਂਗੇ, ਬਿਨਾਂ ਪਾਣੀ ਤੋਂ ਬਹਾਦਰ ਬੇਦੀ ਚੰਦ ਉਹਨਾਂ ਨੂੰ ਛਕਾਈ ਜਾਂਦਾ। ਹੁਣ ਦੌਰ ਚੱਲ ਪਿਆ ਏ, ਕਿਰਪਾ ਹੋ ਰਹੀ ਹੈ ਸਤਿਗੁਰਾਂ ਦੀ, ਸੁਣੋ ਕਾਵ ਰਚਨਾ। ਰਾਤ ਦੇ 10-12 ਵੱਜ ਗਏ, ਜਿਵੇਂ ਸਾਰੇ ਮਦਹੋਸ਼ ਹੋ ਕੇ ਡਿੱਗਦੇ ਹੈ, ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ, ਔਰ ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ।

ਤੋਂ ਵੱਡੇ ਵੱਡੇ ਕੱਪ ਲਿਆਏ ਸੀਗੇ ਦੁਸ਼ਟਾਂ ਦੇ ਟੋਲੇ, ਫਰੀ ਦੀ ਛਕੀ ਜਾਂਦੇ ਹੈ, ਛਕੀ ਜਾਂਦੇ ਉਹ ਛਕਾਈ ਜਾਂਦਾ ਏ। ਬਿਧੀ ਚੰਦ ਨੇ ਕਿਹਾ ਸੀ ਇੱਕ ਤਾਂ ਮੈਂ ਨਹੀਂ ਛਕਣੀ, ਮੈਨੂੰ ਕਿਸੇ ਨੇ ਕਹਿਣਾ ਨਹੀਂ, ਇੱਕ ਆਪਾਂ ਕੋਈ ਨਾਚ ਕਿਸੇ ਲੜਕੀ ਦਾ ਕਰਾਉਣਾ ਨਹੀਂ, ਹੋ ਜੋ ਤੁਸੀਂ ਕਹੋਗੇ ਮੈਂ ਕਰੂੰਗਾ। ਆਪ ਤਾਂ ਸੋਫੀ ਸੀ, ਉਹਨਾਂ ਨੂੰ ਪਾ ਪਾ ਕੇ ਦੇਈ ਜਾਂਦਾ, ਰਾਤ ਦੇ 10 ਵੱਜ ਕੇ ਕਿੰਨੀ ਕੁ ਬੰਦਾ ਪੀ ਲੂਗਾ, ਮੁਫਤ ਦਾ ਕਿਹੜਾ ਖਾਣਾ ਸੌਖਾ ਏ। ਉਹ ਬੇਹੋਸ਼ ਹੋ ਗਏ, ਬੇਹੋਸ਼ ਹੋ ਗਏ, ਪਹਿਲੇ ਨੰਬਰ ਦੀ ਲੈ ਕੇ ਆ ਸੀ, ਅਤੇ ਬੇਹੋਸ਼ ਹੋ ਗਏ ਨਾ। ਦਰੋਗਾ ਸੌਂਦੇ ਖਾਂ ਦੇ ਖੀਸੇ ਦੇ ਵਿੱਚੋਂ ਚਾਬੀਆਂ ਕੱਢੀਆਂ, ਜਿੱਥੇ ਗਲਵਾਗ ਅਤੇ ਦਲਵਾ ਖੜ੍ਹੇ। ਜਿਹੜੇ ਬੇਹੋਸ਼ ਹੋ ਗਏ ਲੱਤਾਂ ਤੋਂ ਧੂ ਧੂ ਕੇ, ਦੋ ਹੱਥਾਂ ਦੇ ਨਾਲ ਐਂ ਲੱਤਾਂ ਤੋਂ ਧੂ ਧੂ ਕੇ ਲਿੱਦ ਵਾਲੇ ਕਮਰੇ 'ਚ ਬੰਦ ਕਰਤੇ, ਜਿਵੇਂ ਧੜ ਨਹੀਂ ਲਿਪਦੇ, ਇੱਕ ਦੂਜੇ ਉੱਤੇ ਐਂ ਸੱਟਦੇ, ਮਦਹੋਸ਼ ਹੋਏ ਪਏ ਹੈ। ਸਾਰਿਆਂ ਨੂੰ ਬੰਦ ਕਰਤਾ, ਜਿਹੜੇ ਸ਼ਰਾਬੀ ਹੋ ਗਏ ਮਦਹੋਸ਼ ਹੋ ਗਏ ਹੈ, ਲਿੱਦ ਵਾਲੇ ਕਮਰੇ 'ਚ ਬੰਦ ਕਰਕੇ ਉਹਨਾਂ ਨੂੰ ਲਾਤਾ ਇਹ ਤਾਲਾ, ਆਪ ਆ ਗਿਆ ਬਾਹਰ। ਜਿਸ ਤਬੇਲੇ ਵਿੱਚ ਗੁਲਵਾਗ ਅਤੇ ਦਿਲਵਾਗ ਬੰਦ ਹੈ, ਉਹ ਤਬੇਲਾ ਖੋਲ੍ਹਿਆ ਏ, ਔਰ ਮਾਫ਼ੀ ਮੰਗਦਾ ਗੁਰੂ ਸਾਹਿਬ ਤੋਂ, ਮੀਰੀ ਪੀਰ ਦੇ ਮਾਲਕਾਂ ਤੋਂ, ਸੱਚੇ ਪਾਤਸ਼ਾਹ ਮੇਰੇ ਮਾਲਕ ਮੇਰੇ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹਨਾਂ ਘੋੜਿਆਂ 'ਤੇ ਸਭ ਤੋਂ ਪਹਿਲਾਂ ਤੁਸੀਂ ਬੈਠਣਾ ਸੀ, ਮੇਰੀ ਮਜਬੂਰੀ ਹੈ, ਮੈਂ ਹੁਣ ਪਹਿਲੇ ਘੋੜੇ ਉੱਪਰ ਬੈਠ ਕੇ ਸਵਾਰ ਹੋਣਾ ਪੈਣਾ ਹੈ, ਤੁਹਾਡੇ ਕੋਲ ਲਿਆਉਣਾ ਪੈਣਾ, ਮੈਨੂੰ ਮਾਫ਼ ਕਰਿਓ। ਉਹਨੇ ਫਿਰ ਕਾਠੀ ਪਾਈ ਆ ਗਲਵਾਗ ਘੋੜੇ ਦੇ ਉੱਪਰ, ਗਲਵਾਗ ਘੋੜੇ ਨੂੰ ਕੱਢਿਆ, ਵਾਗ ਦਿਲਵਾਗ ਨੂੰ ਕਹਿੰਦਾ ਮੈਂ ਇਹਨੂੰ ਛੱਡਿਆ ਵਾ, ਤੈਨੂੰ ਵੀ ਲੈਣ ਵਾਸਤੇ ਆਊਂਗਾ। ਗਲਵਾਗ ਘੋੜੇ ਉੱਪਰ ਪਾਲੀ ਆ ਕਾਠੀ, ਉਹਨੂੰ ਵਿਹੜੇ ਦੇ ਵਿੱਚ ਭਜਾਇਆ, ਗਰਮ ਕੀਤਾ ਏ, ਫਿਰ ਕਿਲੇ ਦੇ ਉੱਪਰ ਚਾੜ ਲਿਆ। ਰਾਤ ਦੇ 12 ਵਜੇ ਹੈ, ਸਾਰੇ ਸੁੱਤੇ ਪਏ ਹੈ, ਰਾਤ ਦੇ 12 ਵਜੇ ਆ, ਬਹਾਦਰ ਬਾਬਾ ਬਿਧੀ ਚੰਦ ਗਲਵਾਗ ਘੋੜੇ 'ਤੇ ਕਾਠੀ ਪਾ ਕੇ ਉਹਨੂੰ ਗਰਮ ਕਰਕੇ ਅੱਡੀ ਮਾਰ ਕੇ ਕਿਲੇ ਦੇ ਉੱਪਰ ਚੜ੍ਹਦਾ ਏ। ਉੱਪਰ ਚੜ੍ਹਾ ਕੇ ਰਾਵੀ ਵਿੱਚ ਜਿਵੇਂ ਛਾਲ ਮਾਰਦਾ ਏ, ਪੌਣ ਦਾ ਪੁੱਤਰ ਘੋੜਾ ਗੁਲਵਾਗ ਸਿੰਘ ਮਾਰਦਾ ਉਡਾਰੀਆਂ, ਜਿਵੇਂ ਛਾਲ ਮਾਰੀ ਹੈ ਅਤੇ ਗੁਰਾਂ ਦੇ ਕੋਲੇ ਪਹੁੰਚਦੇ ਆ। ਉਹ ਸਿਵਨੀ ਵਾਰਤਾ ਮੇਰੇ ਸਾਥੀ ਸੁਣੋ, ਭਲਾ ਵੀ ਬਿਆਨ ਹੈ।

ਪੁੱਤਰ ਘੋੜਾ ਗੁੱਲ ਵਾਗ ਸੀ ਮਾਰਦਾ ਉਡਾਰੀਆਂ ਧਮਾਕਾ ਹੋਇਆ ਸ਼ਹਿਰ ਦਾ ਕੋਈ ਬੱਚਾ ਨਹੀਂ ਉੱਠਿਆ ਪੌਣਾ ਹਰੀ ਘੋੜਾ ਏ ਰਾਸੇ ਦਾ ਪਤਾ ਏ ਗੁਰੂ ਨੂੰ ਯਾਦ ਕਰਦੇ ਜਿਹਦੇ ਦੋਵੇਂ ਜਾਣੇ ਹਰੀ ਕੇ ਪੱਤਨ ਜਾ ਕੇ ਬਾਹਰ ਨਿਕਲੇ ਉੱਥੇ ਗੁਰੂ ਦੇ ਚਰਨਾਂ ਚ ਗਏ ਹੈ ਸਿੱਖ ਕਹਿੰਦੇ ਗੁਰੂ ਸਾਹਿਬ ਤਾਂ ਮਾਲਵੇ ਦੀ ਧਰਤੀ ਨੂੰ ਉਤਾਰ ਰਹੇ ਹੈ ਉੱਥੇ ਰਾਮ ਕਰਕੇ ਬਹਾਦਰ ਬਿਧੀ ਚੰਦ ਤੇ ਗੁਲਵਾਗ ਨੇ ਚਾਲੇ ਪਾਏ ਆ ਮਾਲਵੇ ਦੀ ਧਰਤੀ ਤੇ ਆ ਕੇ ਗੁਰਾਂ ਦੇ ਚਰਨ ਨਮਸਕਾਰ ਕੀਤੀ ਹੈ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਪਹਿਲਾ ਕੋਡਾ ਲੈ ਜਾਂਦਾ ਇਸ ਤੋਂ ਅੱਗੇ ਦਾ ਇਤਿਹਾਸ ਕੱਲ੍ਹ ਦੇ ਦਮਨ ਸਰਵਣ ਕਰਾਵਾਂਗੇ ਇਤਿਹਾਸ ਗੁਰੂ ਸਾਹਿਬ ਦੇ ਉੱਚੇ ਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ ਬੇਅੰਤ ਸੰਗਤਾਂ ਨੇ ਮਾਇਆ ਰੂਪ ਸੀਸ ਬਖਸ਼ੀ ਹੈ ਅਸੀਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਗੁਰੂ ਸਾਹਿਬ ਦੇ ਚਰਨ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ ਆਓ ਹੁਣ 6 ਪੁੜੇ ਆਨੰਦ ਸਾਹਿਬ ਜਾਪ ਹੋਣਾ ਫਿਰ ਗੁਰੂ ਸਾਹਿਬ ਦੇ ਚਰਨ 'ਚ ਅਰਦਾਸ ਹੋਣੀ ਹੈ ਇਸੇ ਤਰ੍ਹਾਂ ਸਜੇ ਰਿਹੋ ਬੁਲਾਓ ਫਤਿਹ ਆਖੋ ਜੀ ਵਾਹ

ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਹੇ ਰੰਗਲ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਾਭ ਦੁੱਖ ਜਾਏ ਏਕ ਬਹਾਦਰ ਸਿਮਰਿਆ ਕਰਨੋਂ ਦਿਆਵੈ ਧਾਈ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਦੇ ਗਵਾਹੀ ਦੇ ਕੈਂਡ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਿਆ ਵੈ ਚੇਤਿਆ ਮਨ ਗਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੰਕੀਆਂ ਚੰਡੇ ਬੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾਹ ਮਤ ਉੱਚੀ ਮਤ ਪਾਤਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕਾਟਾ ਪੁਰਜੰਗ ਮਾਫ ਕਰਨਾ ਸਰਬਾਧੇ ਕਾਰਜ ਰਾਸ ਕਰਨੇ ਦਾਰਾਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਸਭ ਦਾ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਮਰਿਆਤ ਰੱਖਣਾ ਦਰੋਂ ਗਰੋਂ ਸਿੱਖੀ ਸਿਰਖ ਭਰੋਸਾ ਨਾਮ ਦਾਨ ਬਖਸ਼ਣਾ ਅੱਜ ਸ਼ਾਮ ਦੇ ਲੰਗਰਾਂ ਦੀ ਸੇਵਾ ਬੀਬੀ ਸਵਰਨ ਕੌਰ ਗਰਚਾ ਉਹਨਾਂ ਦੇ ਸਪੁੱਤਰ ਸਰਦਾਰ ਅਮਨਦੀਪ ਸਿੰਘ ਗਰਚਾ ਮਾਤਾ ਮਨਦੀਪ ਕੌਰ ਗਰਚਾ ਆਪਣੀ ਬੇਟੀ ਹਰਸਿਮਰਨ ਕੌਰ ਗਰਚਾ ਦੇ ਸਗਨ ਦੀ ਖੁਸ਼ੀ ਦੇ ਅੰਦਰ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਸ ਰੱਖਣਾ ਆਉਣ ਵਾਲੇ ਕਾਰਜਾਂ ਵਿੱਚ ਸਰਗੁਰੂ ਆਪ ਸਹਾਈ ਹੋ ਕੇ ਕਾਰਜ ਰਾਸ ਕਰਨੇ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਕਾਟਾ ਪੁਰਚੰਗ ਮਾਫ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ
ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਗੁਰ ਮੇਰਾ ਸਦਾ ਦਇਆਲਾ

ਕਟਿਆ ਰੋਗ ਮਹਾ ਸੁਖ ਪਾਇਆ ਹਰਿ ਅੰਮ੍ਰਿਤ ਮੁਖ ਨਾਮ ਦੀਆ।

ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾਗ ਗਾਉੜੀ ਦੀਪੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤੋ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾ ਬਹੁ ਸੋਹਿਲਾ ਸਿਵ ਰਹੋ ਸਿਰਜਣਹਾਰੋ ਤੁਮ ਗਾ ਬਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਸ ਸੋਹਲੈ ਸਦਾ ਸੁਖ ਹੋਏ ਰਹਾ ਨਿਤ ਨਿਤ ਜੀਅੜੇ ਸੰਭਾਲੀਅਨ ਦੇਖਾ ਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਸਦਾ ਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇ ਦੇਹ ਸੱਜਣ ਅੱਸੀ ਸੜੀਆਂ ਜੋ ਹੋਵੇ ਸਾਹਿਬ ਸਿਉਮੇ ਘਰ ਘਰ ਹੋ ਪਹੁੰਚਾ ਸਦੜੈ ਨਿਤ ਪਵਨ ਸਦਣਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸ਼ਵ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਓਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮਹਿਥਾਲ ਰਵ ਚੰਦੀਪ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਾਨ ਨੂੰ ਪਵਨ ਚਵਰੋ ਕਰੈ

ਅਨਹਤਾ ਸ਼ਬਦ ਵਾਜਨ ਧੇਰੀ ਰਹਾਉ ਸਹਿਸ ਤਵ ਨੈਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧਿਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਉ ਹੋਏ ਜਾ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਰ ਭਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੇ ਕਿਰਪਾਇਆ ਮਨ ਹਰ ਲਿਵ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁੰਨ ਵੱਡਾਏ ਕਰ ਡੰਡੋਤ ਪੁੰਨ ਵੱਡਾਏ ਰਹਾਓ ਸਾਕਤ ਹਰ ਰਸ ਸਾਧ ਨ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲਹਿ ਚੁੱਭੈ ਦੁੱਖ ਪਾਵੈ ਜਮਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਾਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ

ਮਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰਲਾ ਆ ਗਏ ਬਸਨ ਸੁਹੇਲਾ।

ਏਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦਰੋਂ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਨ ਡਿੱਠੇ ਸਾਭ ਦੁੱਖ ਜਾਏ ਏਕ ਬਹਾਦਰ ਸਿਮਰਿਆ ਕਰਨੋਂ ਦਇਆ ਵਾਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੇ ਉੱਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਖੱਟਾ ਪੰਥਕ ਮਾਫ ਕਰਨਾ ਸਰਬਾਦੇ ਕਾਰਜ ਰਾਸ ਕਰਨੇ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਦੇਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈ ਰਹਿਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਨ ਤਿਆਰ ਕਿਰਪਾ ਕਰੋ ਜੀ ਆਪ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ।

सम्मान को, सत्संगी सज्जन पवित्र आत्मा।

ਸਾਹਿਬ ਸੁਭਾਵੇ।

ਜਨਮ ਸਤਨਾਮ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹੱਲਾ ਪੰਜਵਾ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਬਿੰਦ ਕਾਮ ਨਾ ਆਵੈ ਹਾਰੋ ਹਰ ਨਾਮ ਧਿਆਇਆ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨਾ ਆਵੈ

ओंकार सतनाम करता पुरख अकाल मूर्त अजूनी साहब उम्र प्रसाद जप आद सत जुगा सच है ती सच नानक होसी ती सच सोचा सोच न होई जे सोची लख वार चुका चुप न होई जे लाए रहा लवतार भुखियां भुख न उतरी जे बन्ना पुनिया भार साहस सियाणपन ਕੇਵਲ ਸਚਿਆਰਾ ਹੋਈ ਹੈ ਕਿਉਂ ਕੂੜਾ ਟੁੱਟੈ ਪਾਲ ਹੁਕਮ ਬਜਾਈ ਚੱਲਣਾ ਨਾਨਕ ਮਿੱਥਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਸੁਣੀ ਹੁਕਮੇ ਦੁੱਖ ਸੁੱਖ ਪਾਈ ਹੈ ਇਤਨਾ ਹੁਕਮੀ ਬਖਸ਼ੀ ਸੇ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਕਮੈ ਕਹਿ ਨਾ ਕੋਈ ਗਾਵੈ ਪਤਾਨ ਹੋਵੇ ਕਿਸੈ ਤਾਨ ਲਾਵੈ ਕੋ ਦਾਤ ਜਾਣੇ ਨੀ ਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਣ ਦੀ ਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਕਰ ਦੇ ਗਾਵੈ ਕੋ ਜਾਪੈ ਵਿਸ਼ੈ ਦੂਰ ਗਾਵੈ ਕੋ ਵੇਖੇ ਹਾਦਰਾ ਹਦੂਰ ਕਥਨਾ ਕਥਨਾ ਆਵੈ ਕੋਟ ਕਾਠ ਕਥ ਕਥੀ ਕੋਟੀ ਕੋਟ ਕੋਟ ਮੁੰਦਾ ਦੇ ਲਾਂਗੇ ਪਾ ਹਿੰਦੂ ਵਜ ਮੰਤਰ ਪਾ ਹੀ ਪਾ ਹੀ ਸ੍ਰੀ ਸ੍ਰੀ ਚਲਾਏ ਰਾਹ ਨਹਾਨਕ ਵਿਵਸੈ ਵਿਪ੍ਰਵਾਹ ਸਤਾ ਸਾਹਿਬ ਸਾਜਨਾ ਆਖੇ ਮੰਗਾ ਹੈ ਦਾ ਦੇਹ ਦੇਹ ਦਾਤਰੀ ਦਾ ਤਾਰ ਕਿਰਪਿਆ ਅੱਗੇ ਰੱਖੀ ਹੈ ਜਿਤ ਦਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀ ਹੈ ਇੰਜ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਕਰਨੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇਆ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸਰ ਗੁਰੂ ਗੋਰਪਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭ ਨਾਨ ਜੀਆਂ ਕਾ ਇੱਕ ਦਾਤਾ ਸੋਮੈ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤਿਸ ਸੋ ਪਾਈ ਵੇਖਾਂ ਬਿਨ ਕਰਮਾ ਕੀ ਮਿਲਾਇ ਨਹੀਂ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਅਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲਾਏ ਸਭ ਕੋਈ ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਮਦਰ ਨਾ ਵਈ ਤਵਾਤ ਨਾ ਪੁੱਛੈ ਕੀਤਾ ਅੰਦਰ ਕੀਟ ਕਰ ਦੋਸੀ ਦੋਸ ਭਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਕੀਰ ਸੁਰਨਾਥ ਸੁਣਿਆ ਧਰ ਧੌਲਾ ਆਕਾਸ਼ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਕੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਵਰ ਵਰਮੈਨ ਸੁਣਿਆ ਮੁਕਤਲਾ ਹਨੁਮੰਤ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸ਼ਾਸਤਰ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠਕਾ ਇਸਨਾਨ ਸੁਣਿਆ ਪੜਪੜ ਪਾ ਵਹਿਮਾਨ ਸੁਣਿਆ ਲਾਗੈ ਸਹਿਜ ਹਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾਗੁਣਾ ਕੇ ਗਾਸ ਸੁਣਿਆ ਸੇਖ ਕੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਵ ਸੁਣਿਆ ਹਾਥ ਵੈ ਸੁਗਾਵ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪੁੱਛੈ ਪਛਤਾਏ ਕਾਗਜ ਕਲਮ ਲਿਖਣ ਹਾਰ ਮੰਨੇ ਕਾਬਹਿ ਕਰਮ ਵਿਚਾਰੈ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਇ ਮੰਨੈ ਜਮਕਾਇ ਸਾਥ ਨਾ ਜਾਇਆ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਸੇ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾ ਭਵੈ ਨਾ ਭੇਖੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਇੱਧਰ ਗਹਿਮਾਨ ਪੰਚੇ ਸੋਹ ਹਿਦਰ ਰਾਜਾਨ ਪੰਚਮ ਕਾਗੁਰ ਏਕ ਧਿਆਨ ਦੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੇ ਨਾਹੀਂ ਸੰਵਾਰ ਧਾਉ ਧਰਮ ਦਇਆ ਕਾ ਪੂਤ ਸੰਤੋਖਾ ਪ੍ਰਖਿਆ ਜਿਨ ਸੂਤਾ ਜੇ ਕੋ ਬੁਝੈ ਹੋਵੈ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰਾਏ ਹੋਰ ਹੋਰ ਤਿਥੋ ਤੇ ਭਾਰਤ ਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲੇ ਹੁਰੂ ਕੇਤੀ ਦਾਸ ਜਾਣੇ ਕੌਣ ਕੂਟ ਕੀਤਾ ਬਸਾਓ ਇੱਕੋ ਕਵਾਓ ਤਿਸਤੇ ਹੋਏ ਲੱਕ ਦਰੀਆਓ ਕੁਦਰਤ ਕਵਣ ਕਹਾ ਵੀ ਚਾਰ ਵਾਰ ਨਾ ਜਾ ਵਾ ਇੱਕ ਵਾਰ ਜੋ ਤੂੰ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾਵ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਪਤੀ ਅਸੰਖ ਬਤਾਰ ਅਸੰਖ ਸੂਰ ਮੋਹ ਭਕਸਾਰ ਅਸੰਖ ਮੁਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵੀ ਚਾਰ ਵਾਰ ਅਨੰਜਾ ਵਾ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰਜਾ ਹੇ ਜੋਰ ਅਸੰਖ ਗੜਬੜ ਹੱਤਿਆ ਕੁਮਾ ਹੇ ਅਸੰਖ ਪਾਪੀ ਪਾਪ ਕਰਜਾ ਹੇ ਅਸੰਖ ਕੂੜ ਯਾਰ ਕੂੜੇ ਫਿਰਾ ਹੇ ਅਸੰਖ ਮਲੇਸ਼ ਮਲ ਭਖ ਖਾ ਹੇ ਅਸੰਖ ਨਿਮਿਤਰ ਕਰਹਿ ਭਾਰ ਨਾਨਕ ਨੀਤ ਕਹਿ ਵੀ ਚਾਰ ਵਾਰ ਅਨੰਜਾ ਵਾ ਇੱਕ ਵਾਰ ਜੋ ਤੂੰ ਭਾਵੈ ਸਾਈ ਭਲੀ ਕਾ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹਿ ਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨਹੇ ਲਿਖੇ ਤੇ ਸਿਰ ਨਾਹੇ ਜੇਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵੀ ਚਾਰ ਵਾਰ ਅਨ ਜਾਵਾ ਇੱਕ ਵਾਰ ਜੋ ਤੂੰ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਤੁਰਸ ਸੋਖੇ ਮੂਤ ਪਲੀਤੀ ਕੱਪੜ ਹੋਏ ਨੇ ਸਾਬੂਨ ਲਈਐ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕਰਨ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਨਿਕਲੈ ਜਾਹ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵਹ ਜਾਹ ਤੀਰਥ ਤਪ ਦਇਆ ਦਾਤ ਦਾਨ ਦੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਹੋ ਸਗੁਣ ਤੇਰੀ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨਚਾਉ ਕਵਣ ਸੁਵੇਲਾ ਵਖ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿ ਰੁੱਤੀ ਮਾਫ਼ ਕਵਣ ਜਿਤ ਹੋਆਇਆ ਕਾਰ ਵੇਲ ਨਾ ਪਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਸਤਵਾਰ ਨਾ ਜੋਗੀ ਜਾਣੇ ਰੁਤ ਮਾਹ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਾਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਵੇਖ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅਗੈ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾ ਸਾਇਆ ਗਾ ਸੁਰ ਕੁਰ ਭਾਲ ਥਕੀ ਵੀ ਕਹਿਨਕ ਵਾਤ ਸਹਿ ਸਠਾਰੈ ਕਹਿਨਕ ਤੇ ਬਾਸ ਨੂੰ ਇੱਕ ਧਾਤ ਲਿਖਾ ਹੋਏ ਤਾਂ ਲਿਖਿਆ ਲਿਖੈ ਹੋਏ ਬਿਨਾ ਅਸਮਾਨ ਵੱਡਾ ਆਪੀ ਆਪੇ ਜਾਣੇ ਆਪ ਸਾਲ ਆਹੀ ਸਾਲਾ ਹੀ ਤਿਸਰਤ ਨਾ ਪਾਈਆਂ ਨਦੀਆਂ ਤੇ ਵਾਹ ਪਵਹਿ ਸਮੁਨ ਨਾ ਜਾਣੀਆਂ ਹੈ ਸਮੁਨ ਸਾਧ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਭੁੱਲ ਨਾ ਹੋ ਮਿੰਜੇ ਤੁਸਮਨ ਹੋਣਾ ਵੀ ਸਰਾ ਹੈ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਣੇ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਰਨ ਕੀਤੇ ਬਿਲਾਹਿ ਤਾ ਕੇ ਅੰਤ ਨਾ ਪਾਏ ਜਾਹੇ ਏ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾ ਹੋਏ ਉੱਚਾ ਹੋਵੇ ਕੋਈ ਤੇ ਸੁੱਚੇ ਕਹੋ ਜਾਣੇ ਸੋਏ ਜੇ ਆਪ ਜਾਣੇ ਆਪ ਆਪ ਨਾ ਅੰਤ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਕਮਾਏ ਕੀਤੇ ਮੰਗਾ ਹੈ ਜੋ ਦੇ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੈ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਹੀ ਖਾਹ ਕੀਤਿਆ ਦੁੱਖ ਭੁੱਖ ਸਦ ਮਾਰੋ ਇਹ ਭੇ ਦਾਤ ਤੇਰੀ ਦਾਤਾਰ ਮਨ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ
ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤਿਆ ਮੋਹਿ ਖਾਏ ਆਪੇ ਜਾਣਾ ਹੈ ਆਪੇ ਦੇ ਆਖੇ ਸੇ ਭੇ ਕੇਈ ਕੇ ਜਿਸ ਨੂੰ ਬਖਸ਼ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁਲ ਗੁਣ ਅਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਮੁਲ ਲਾਵੇ ਮੁਲ ਲੈ ਜਾਹੇ ਮੁਲ ਪਾਏ ਮੁਲ ਲਸਮਾਹੇ ਮੁਲ ਧਰਮ ਮੁਲ ਦੀਵਾਨ ਮੁਲ ਤੁਲੋ ਮੁਲ ਪ੍ਰਵਾਨ ਅਮੁਲ ਬਖਸ਼ੀਸ ਮੁਲ ਨਿਸਾਣ ਅਮੁਲ ਕਰਮ ਅਮੁਲ ਫੁਰਮਾਣ ਅਮੁਲੋ ਮੁਲ ਆਖਿਆ ਨ ਜਾਏ ਆਖਾਖ ਰਹੇ ਨਿਵਲਾਏ ਆਖੇ ਵੀ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਖਿਆਣ ਆਖੇ ਬਰਮੀ ਆਖੇ ਇੰਦ ਆਖੇ ਗੋਪੀ ਤੈਬ ਵਿੰਦ ਆਖੈ ਸਰਾਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨ ਆਖੈ ਦੇਵ ਆਖੈ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਕੀਤੇ ਕੀਤੇ ਹੋਰ ਕਰੇ ਤਾਂ ਆਖ ਨ ਸਕਹਿ ਕਈ ਕੇ ਜੇਵੜ ਭਾਵੈ ਤੇਵੜੋ ਏ ਨਾਨਕ ਜਾਣੈ ਸਾਚਾ ਸੋਈ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰੰਗਾ ਵਾਰ ਸੋ ਦਰ ਕਿਹਾ ਸੋ ਕਰਕੇ ਹਜ ਬਹਿ ਸਰਬ ਸੰਭਾਲੇ ਵਾਜੇ ਨਾਵ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਪੁੱਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਵਰ ਬ੍ਰਹਮਾ ਦੇਵੀ ਸੋਮ ਸਦਾ ਸੁਵਾਰੇ ਗਾਵੈ ਇੰਦ ਇਹ ਦਾਸਣ ਬੈਠੇ ਦੇਵਤਿਆਂ ਦਾਰਨ ਨਾਲੇ ਗਾਵੈ ਸਤ ਸਮਾਧੀ ਅੰਦਰ ਗਾਮ ਸਾਧ ਵਿਚਾਰੇ ਗਾਮ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਾਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮਚ ਭਏ ਆਲੇ ਗਾਵ ਨਤਨੋ ਪਾਏ ਤੇਰੇ ਅੱਠ ਸਤੀਰਥ ਨਾਲੇ ਗਾਵਹਿ ਜੋਤ ਮਹੰਬਲ ਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰਖੇ ਧਾਰੇ ਸਹੀ ਤੁਨੂੰ ਗਾਵਹਿ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨੰਜਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤੂੰ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਹੁਸਾਹ ਪਾਤਸ਼ਾਹ ਹਿਮ ਨਾਨਕ ਰਹਿਣ ਰਜਾਈ ਦਾਸ ਸੰਤੋਖ ਸਰਮ ਪਰ ਝੋੜੀ ਧਿਆਨ ਕੀ ਕਰਾਇਆ ਬੇਧੂਤ ਖਿੰਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਰ ਜਮਾਤੀ ਮਨ ਜੀਤਾ ਜਗਜੀਤ ਆਦੇਸ ਤਸਾਇਆ ਦੇਸ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਇੱਕੋ ਵੇਸ ਭੁਗਣੀ ਆਉਂਦਾ ਆ ਭੰਡਾਰਨ ਘਟਕੜ ਵੱਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਜਿਵਰਾ ਸਾਧ ਸੰਜੋਗ ਜੋਗ ਦੇ ਕਰ ਚਲਾਵਹਿ ਲਿਖੇ ਆਵੈ ਭਾਵ ਆਦੇਸ਼ ਦਸਿਆ ਦੇਸ ਸਾਧਾ ਨੀਲਾ ਨਾਦ ਅਨਾਥ ਜੁਗ ਜੁਗ ਇੱਕੋ ਵੇ ਸੇਕਾ ਮਾਈ ਜੁਗ ਵੀ ਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜੇ ਕੁਛ ਭਾਵੈ ਤੇ ਵਿੱਚ ਲਾਵੈ ਜੇਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਾਵੈ ਬਹੁਤਾ ਹੋ ਵਿੜਾਣ ਆਦੇਸ਼ ਦਸਿਆ ਦੇਸ ਸਾਧਾ ਨੀਲਾ ਨਾਦ ਅਨਾਥ ਜੁਗ ਜੁਗ ਇੱਕੋ ਵੇ ਸਾਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਿਆ ਦੇ ਸਾਧਾ ਨੀਲਾ ਅਨਾਹਤ ਜੁਗ ਜੁਗ ਇੱਕ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਕੀ ਹੈ ਇੱਕ ਨਾਮ ਲਗਦੀ ਸੇ ਤਰਾਹੀ ਪਤ ਪਵਣੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆ ਕਾਸ਼ ਕੀ ਕੀਤਾ ਹੀ ਰੀਸ ਨਾਨਕ ਨਦਰੀ ਪਾਈ ਆਏ ਕੂੜੀ ਕੂੜਾ ਠੀਸ ਆਖਣ ਜੋ ਚੁੱਪੈ ਨਹੀਂ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹੀਂ ਜੋਰ ਜੋਰ ਨਾ ਰਾਜਮਾਨ ਮਨ ਸੋਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਸਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਮ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕਤ ਪਕਾਈ ਉਥੈ ਪਾਏ ਨਾਨਕ ਗਏ ਆਜਾ ਪੈ ਜਾਏ ਧਰਮ ਖੰਡ ਕਾ ਵੇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼
ਇਤੇ ਬੰਨੇ ਘਾਟ ਧੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਨਿਚਮ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਣ ਕੇਤੇ ਕੇਤੇ ਰਤਨ ਸੁਮੰਦ ਕੇਤੀਆ ਉਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਨਕ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥਾਏ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥਾਏ ਘਾਟ ਘੜੀਏ ਬਹੁਤਾਂ ਨੂੰ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿੱਛੇ ਪਛਤਾਏ ਤਿਥਾਏ ਘੜੀਏ ਸੁਰਤ ਮਤ ਮਨ ਬੋਧ ਤਿਥਾਏ ਘੜੀਏ ਸੁਰਾ ਸੁਨਾ ਕੀ ਸੁਧ ਧਰਮਖੰਡ ਕੀ ਬਾਣੀ ਜੋ ਤਿਥਾਏ ਹੋਰ ਨਾ ਕੋਈ ਹੋਰ ਤਿਥਾਏ ਜੋ ਮਹਾਂਬਲ ਸੂਰਤ ਮਹਿਰਾਮ ਰਹਿਆ ਭਾਰਪੂਰ ਤਥਾ ਸੀਤੋ ਸੀਤਾ ਮਹਿਮਾ ਮਾਹਿਤਾ ਕੇ ਰੂਪ ਨਾ ਕਥਨੇ ਜਾਹੁ ਨਾ ਹੋਹਿ ਮਰਹਿ ਨ ਠਾਗੇ ਜਾਹੁ ਜਿਨ ਕੈ ਰਾਮ ਵਸੈ ਮਨ ਮਾਹਿ ਤਥਾ ਭਗਤ ਵਸਹਿ ਕੇ ਲੋਭ ਕਰਹਿ ਅਨੰਮ ਸੱਚਾ ਮਨ ਸੋਇ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਰ ਨਿਹਾਲ ਤਥਾ ਖੰਡ ਮੰਡਲ ਵਰਭਣ ਜੇ ਕੋ ਕਥਾਏ ਤੈ ਅੰਤ ਤਥਾਏ ਲੋਹ ਲੋਹ ਆਕਾਰ ਦੇਵ ਜੇ ਹੁਕਮ ਤਵੈ ਤਿਵਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਭਾਵ ਹਾਰਾ ਧੀਰਜ ਸੁਨ ਆਰੁ ਐਰਣ ਮਤਭੇਦ ਹਥਿਆਰੁ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀ ਆਏ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿੰਨ ਕਾਰੁ ਨਾਨਕ ਨਦਰੀ ਨਦਰ ਨਿਹਾਲ ਸੁਨੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਨੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰੇ

ਧਿਆਇਆ ਗਏ ਮਸਕਤ ਕਾਰਨਾ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਰ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾਏ ਛੰਦ ਤੁਐ ਪ੍ਰਸਾਦ ਚੱਕਰ ਚਿਹਨੇ ਅਰ ਬਰਨਜਾ ਤਰ ਪਾਤਮਾ ਹਿੰਜੇ ਰੂਪ ਰੰਗ ਅਰ ਰੇਖ ਤੇ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਸਮੇਂ ਤੂੰ ਚਹਿਤ ਜਾਏ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਤ ਜਾਏ ਤੇ ਪਵਨ ਮੀਪ ਸੁਰ ਨਰ ਸੁਰ ਨੇਤ ਨੇਤ ਮੰਤਰਣ ਕਹਿਤ ਤੁਐ ਸਰਮਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਰੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਇ ਨਮਸਤੰ ਜਾਇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮ ਨਮਸਤੰ ਧਰਮ ਨਮਸਤੰ ਨਾਮ ਨਮਸਤੰ ਧਾਮ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਬਾਹਿ ਨਮਸਤੰ ਢਾਹਿ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਸ਼ਿਰਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੁਏਕ ਨਮਸਤੰ ਨੇਕ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਭੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਬ੍ਰਹਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹਿ ਨਮਸਤੰ ਅਬਾਹਿ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਮੇ ਨਮਸਤਸਤਜਮੇ ਅਦੇ ਸੰਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਸਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਜਨਮੇ ਨਮਸਤੰ ਸੁਬਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮੋ ਨਮਸਤਸਤ ਦਾਇਆ ਨੇ ਨਮਸਤੰ ਵਰਨੇ ਨਮਸਤੰ ਮਰਨੇ ਨਮਸਤੰ ਗਿਰਾਰ ਨਮਸਤੰ ਕਿਰਦਾਰ ਨਮੋ ਸਰਵ ਧੰਦੇ ਨਮੋ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੁਐ ਪ੍ਰਸਾਦਿ

ਸਥਿਤ ਮਦ ਭਾਰ ਸ਼ੰਤੁ ਪ੍ਰਸਾਦ ਗੁਰਗੁਰੂ ਉਦਾਰ ਮਹਿਮਾ ਪਾਰਾ ਸੁਨੇਹ ਭੰਗ ਹੁਕਮਾਨ ਅੰਦਨ ਭਉ ਪ੍ਰਕਾਸ਼ ਗੁਣਾਨਾਸ ਰਾਜਾਨ ਬਾਹੂ ਸਾਹਨ ਸਾਹੁ ਰਾਜਾਨ ਰਾਜਪਾਨਾਨ ਭਾਂਦੀ ਬਾਂਦੀ ਹੁਕਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕਾਲਾਨ ਕਾਲਨ ਭੂਤ ਅੰਗੂ ਆਪਾਹੋ ਅਪੰਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈਨ ਕਾਮ ਮਤ ਬੁੱਧ ਪ੍ਰਚੰਡ ਮਿਤ ਗਤਿ ਅਖੰਡ ਆਲਸਯ ਕਰਮ ਆਦ੍ਰਿਸ਼ਯ ਧਰਮ ਸਰਬ ਪ੍ਰਣਾਢਿਆ ਅੰਡਨ ਬਾਢਿਆ ਚਾਚਰੀ ਸ਼ੰਤੁ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਆਂ ਕਰੀਆਂ ਰੇ ਨਾਮਿਆਂ ਕਾਮੇ ਭੁਜੰਗ ਬਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੀਆਂ ਚਤਰ ਚੱਕਰ ਦਾਨੀਆਂ ਚਾਚਰੀ ਛੰਦ ਨ ਸਤਰੈ ਨ ਮਿੱਤਰੈ ਨ ਭਰਮੰਗ ਨ ਪਿੱਤਰੈ ਨ ਕਰਮੰਗ ਨ ਕਾਏ ਜਨਮ ਨ ਜਾਏ ਨਾ ਚਤੁਰੈ ਨ ਮਿੱਤਰੈ ਪ੍ਰੇਹ ਪਵਿੱਤਰੈ ਪ੍ਰਥੀ ਸਹਿ ਦੀ ਸਹਿ ਦਰ ਸਹਿ ਕਰ ਸਹਿ ਭਗਵਤੀ ਛੰਦ ਤੈ ਪ੍ਰਸਾਦ ਕਹਤੇ ਕਿ ਆਓ ਛਿੰਜ ਦੇ ਸਿਕਿਆ ਭਿਜ ਪਿਸਾ ਕਿਆ ਗੰਜ ਕਰਮ ਕਿਆ ਭੰਜ ਭਰਮ ਕਿਆ ਭਿਜ ਲੋਕਿਆ ਕਿਆ ਆਦਿਤ ਸੋਕਿਆ ਕਿਆ ਭੂਤ ਭਰਨ ਕਿ ਭੂਤ ਕਰਨ ਕਿ ਰਾਜ ਪ੍ਰਭਾ ਕਿ ਧਰਮ ਕੋ ਜਾ ਕੇ ਆ ਸੋਕ ਭਰਨ ਕਿ ਸਰਬਾ ਭਰਨ ਕਿ ਜਗ ਪੰਕ ਦਿੱਤੀਆਂ ਕਿ ਸ਼ਤਰੰਗ ਛਤਰੀਆਂ ਕਿ ਬ੍ਰਹਮ ਰੂਪੇ ਕੇ ਅਨ ਪਾਉਣ ਰੂਪੇ ਕਿ ਆਦਾ ਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਮਹੀਨੇ ਕੇ ਕੈ ਦੀਨੇ ਕੇ ਰੋਜੀ ਰਜਾ ਕੇ ਨਹੀਂ ਮੇਰੇ ਹੱਕ ਕੇ ਪਾਕ ਵੀ ਐਬ ਹੈ ਕਿ ਗੈਬ ਲੁ ਗੈਬ ਹੈ ਕਿਆ ਬੁਲ ਗੁਨਾ ਹੈ ਕਿ ਸਾਹ ਸਾਹ ਹੈ ਕਿ ਕਰਮ ਕੋ ਨਿੰਦੇ ਕੇ ਰੋਜੀ ਦੇਹੰਦ ਹੈ ਕਿ ਰਾਜ ਕਰ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵਤਰ ਮਾਨੀ ਹੈ ਕਿ ਸਰਵਤਰ ਦਾਨੀ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਰਜ ਹੈ ਕਿ ਸਰਵਤਰ ਕਿ ਸਰਵਤਰ ਸਾ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਕਾਲਾ ਹੈ ਕਿ ਸਰਵਤਰ ਪਾਲਾ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਪੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਮਾਨੀ ਹੈ ਸਦਾ ਪ੍ਰਧਾਨੀ ਹੈ ਕਿ ਸਰਵਤਰ ਜਾਪੀ ਹੈ ਕਿ ਸਰਵਤਰ ਥਾਪੀ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਬੰਗ ਕਲੀ ਮੇ ਕੇ ਪਰਮੰ ਸਹੀ ਮੇ ਕੇ ਆਕਲ ਆਲਾਮ ਮੇ ਕੇ ਸਾਹਿਬ ਕਲਾਮ ਮੇ ਕੇ ਹੁਸਨੁਲ ਵਜੂ ਹੈ ਤਮਾਮੁਲ ਵਜੂ ਹੈ ਹਮੇਸ਼ੁਰ ਸਲਾਮ ਮੈਂ ਸਲੀ ਖਤਮ ਉਦਾ ਮੈਂ ਗਨੀ ਮੁਲ ਸਿਕਸਤੇ ਗਿਰੀ ਬੁਲ ਪਰਸਤੇ ਬਿਲੰਦੁਲ ਮਕਾਨ ਬਿਲੰਦੁਲ ਮਕਾਨੇ ਜ਼ਮੀਨ ਉਲ ਜਮਾਨੇ ਤਮੀਨ ਜੁਲ ਤੁਮਾ ਮੈਂ ਰਜ਼ੂਲ ਨਿਧਾਨੇ ਹਰੀ ਫੁਲਾ ਜ਼ੀ ਮੇਰੇ ਯਾਇਕ ਯਕੀਨੇ ਅਨੇਕ ਉਤਰੰਗ ਹੈ ਭੇਦ ਹੈ ਭੰਗ ਹੈ ਅਜੀਜੁਲ ਨਿਵਾਸ ਹੈ ਗਨੀ ਮੁਲ ਖਿਰਾਜ ਹੈ ਨਿਰੁਪ ਸਰੂਪ ਹੈ ਤ੍ਰਿਮੁਖ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੋ ਜੁਗਤ ਸੁਧਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਸਾਜ ਹੈ ਸਮਸਤ ਸਲਾਮ ਹੈ ਸਦੈਵ ਲਿਆਕਾਮ ਹੈ ਨਿਬਾਸ ਰੂਪ ਹੈ ਅਗਾਧ ਹੈ ਅਨੂਪ ਹੈ ਉਗਾਦ ਰੂਪ ਹੈ ਅਨਾਥ ਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗਮ ਤ੍ਰਿਭਾਧਿਆ ਗੰਜੇ ਅਗਾਧ ਵਿਸਪੰਗ ਸਰਭਾਗੇ ਸੋ ਸਰਬਾਨੁਰਾਗੀ ਤ੍ਰਿਭੁਕਤ ਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕਿ ਨਰਕ ਪ੍ਰਣਾਸ ਹੈ ਪ੍ਰਥਿਊਲ ਪ੍ਰਭਾਸ ਹੈ ਨਿਰੁਕ ਪ੍ਰਵਾਹ ਹੈ ਸਦੈਵ ਸਦਾ ਹੈ ਭੁਕਤ ਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕ ਸਦਾ ਹੈ ਭੁਕਤ ਪ੍ਰਵਾਹ ਹੈ ਅਨੁਕਤ ਰੂਪ ਹੈ ਪ੍ਰਯੁਕਤ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਬ੍ਰਖਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖਿਆ ਦੇਖਿਆ ਲੇਖ ਹੈ ਅਭੇਖ ਹੈ ਢਹ ਹੈ ਅਗਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਣ ਸ਼ੰਤ ਪ੍ਰਸਾਦ ਸਰਵੰਗ ਹੰਤਾ ਸਰਵੰਗ ਹੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣ ਸਰਵੰਗ ਪ੍ਰਾਣ ਸਰਵੰਗ ਕਰਮ ਸਰਵੰਗ ਧਰਮ ਸਰਵੰਗ ਦੁਖਤਾ ਸਰਵੰਗ ਮੁਕਤਾ ਰਸਾਵਲ ਸ਼ੰਤ ਪ੍ਰਸਾਦ ਨਮੋ ਨਰਕ ਨਾਸੇ ਸਦੈਵ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬਿਭੂਤੇ ਪਰਮਾਥਮ ਪਰਮਾਥ ਸਦਾ ਸਰਵਸਾਥਿ ਅਗਾ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਤ੍ਰਿਭੰਗੀ ਅਨੂਪੇ ਨ ਪੋਤਰੈ ਨ ਪੁੱਤਰੈ ਨ ਸਤਰੈ ਨ ਮਿੱਤਰੈ ਨ ਤਤ ਨ ਮਤ ਨ ਜਤ ਨ ਪਤ ਨ ਸਾਹਿਬ ਭਗਵਤੀ ਸ਼ੰਤ ਪ੍ਰਸਾਦ
ਕਿ ਜਾ ਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ੁਰ ਸਲਾਮ ਹੈ ਸਮਸਤ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਕਾਮ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਿਹਾਂ ਦੇ ਕਿ ਰਾਜ ਕਰਿੰਦ ਹੈ ਕਿ ਰਾਜ ਕਰਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨ ਜਮਾਲ ਹੈ ਗਰੀਮੁਲ ਖਿਰਾਜ ਹੈ ਗਰੀਬੁਲ ਨਿਵਾਸ ਹੈ ਹਰੀਫੁਲ ਸਕੰਨ ਹੈ ਹਰਾਸੁਲ ਫਿਕਨ ਹੈ ਕਲੰਕੰਕ ਪ੍ਰਣਾਸ ਹੈ ਸਮਸਤ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੁਮ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸ਼ੁਰ ਰਵਨ ਹੈ ਤਮਾਮੁਲ ਤਮੀਜ ਹੈ ਸਮਸਤ ਰਾਜੀਜ ਹੈ ਪਰਮ ਪਰਮੀਸ ਹੈ ਸਮਸਤ ਰਾਦੀਸ ਹੈ ਆਦੇਸੁਰਾ ਲੇਖ ਹੈ ਹਮੇਸ਼ੁਰਾ ਭੇਖ ਹੈ ਜਮੀਨੁਲ ਜਮਾ ਹੈ ਅਮੀ ਕੁਰਮਾ ਹੈ ਕਰੀਮੁਲ ਕਮਾਲ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਬੇਭੂਤ ਹੈ ਕਿ ਅਮਿਤ ਉਪਸਾ ਹੈ ਕਿ ਆਤਮ ਪ੍ਰਭ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤ ਅਭੰਗ ਹੈ ਮਦ ਭਾਰ ਛੰਦ ਤੈ ਪ੍ਰਸਾਦ ਗੁਣ ਮਨ ਪ੍ਰਣਾਮ ਗੁਣਗਨ ਮੁਦਾਮ ਹਰ ਬਰਿਆ ਗੰਜ ਹਰ ਨਰ ਪ੍ਰਭੰਜ ਗੁਣ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖੰਡ ਬਰ ਨਰਿਆ ਮਨ ਭਵਨਾਸ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਰ ਮੁਦਾਮ ਅੰਛੇ ਦਿਆਂਗ ਆਸਨੇ ਅਭੰਗ ਅਪਾਰ ਗਤ ਮਿਤ ਉਦਾਰ ਜਲ ਥਲ ਮਨ ਦਸੁ ਸਭਣ ਜਲ ਥਲ ਮਹਾਮ ਦਸੁ ਬੇਅੰਤ ਭਉ ਨਾਲ ਧ੍ਰਿਤੁਰਾ ਸਜਾਨ ਆ ਜਾਨ ਬਾਹੁ ਇੱਕ ਸੁਭਾਵ ਓੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰਿ ਅਕਾਲ ਘਰ ਘਰ ਪ੍ਰਣਾਮ ਜਿਤ ਚਰਨ ਨਾਮ ਛਿਜ ਗਾਤਾ ਜਿਜ ਨ ਬਾਤਨ ਝੰਜ ਗਾਤਨ ਰੰਜ ਬਾਤਨ ਠੁੱਟ ਭੰਡਾਰਨ ਠੁੱਟ ਅਪਾਰ ਅੜੀ ਧਰਮ ਧੀਠ ਕਰਮ ਅਣਰਣ ਅਨੰਤ ਦਾਤਾ ਮਾਨ ਹਰ ਬੋਲ ਮਨਾ ਸ਼ੰਤ ਤੈ ਪ੍ਰਸਾਦ ਕਰੁਣਾਲਿਆ ਹੈ ਹਰ ਕਾਲਿਆ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬੂਪਾਨ ਹੈ ਤ੍ਰਿਕੇ ਧਨ ਹੈ ਜਗਤੀ ਕਰਨ ਹੈ ਮਨਮਾਨੀ ਹੈ ਜਗ ਜਾਨੀ ਹੈ ਸਰਬੰਕਰ ਹੈ ਸਰਬੰਕਰ ਹੈ ਸਰਬ ਪਾਸਿਆ ਹੈ ਸਰਵਨਾਸਿਆ ਹੈ ਕਰੁਣਾ ਕਰਹਿ ਵਿਸ਼ਵੰਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰਹਿ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਕ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਪਰ ਹੈ ਕਰੁਣਾ ਹੈ ਨਿਪਨਾਇਕ ਹੈ ਸਰਪਾਇਕ ਹੈ ਭੰਜਨ ਹੈ ਅਰਗੰਜਨ ਹੈ ਰੇਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰਹਿ ਹਰਤਾ ਹਰ ਪਰਮਾਤਮ ਹੈ ਸਰਵਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦਰੇ ਨਮੋ ਰਾਜ ਰਾਜ ਨਮੋ ਇੰਦਰ ਇੰਦਰੇ ਨਮੋ ਅੰਧਕਾਰ ਨਮੋ ਤੇ ਤੇਜੇ ਨਮੋ ਬਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੁਲਤਾਨ ਸੁਸ਼ਾਂਤ ਰੂਪੇ ਨਮੋ ਪਰਮ ਤੱਤੰ ਤੱਤੰ ਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦਮ ਬਿਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਕ ਬਾਂਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰੈ ਭੰਗੀ ਤ੍ਰੈਕਾਲੇ ਅਨੰਗੀ ਅਕਾਮੇ ਕਛਰੀ ਛੰਦ ਅਜੈ ਅਲੈ ਅਭਿਆ ਮਾਇਆ ਭੂਆ ਜੂਨਾ ਸਕਾ ਸਗੰਜ ਭੰਜ ਲਖ ਭਖ ਕਾਲ ਦਿਆਲ ਰੇਖ ਭੇਖ ਨਾਮ ਕਾਮ ਗਾਹ ਹਟਾਹ ਅਨਾਥ ਪ੍ਰਮਾਤ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮ ਭਰਮ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬਿਭੂਤੇ ਸਮਸਤੁਲ ਸੋਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ ਸਦਾ ਸਚਦਾਨੰ ਸਤਰੰ ਪ੍ਰਣਾਸੀ ਕਰੀਮੁਨ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀਮੁਨ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਯੰ ਭਵ ਸੁਭੰਗ ਸਰਬਦਾ ਸਰਬਚੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ
ਇੱਕ ਓਅੰਕਾਰੂ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤੁਹੈ ਪ੍ਰਸਾਦ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਏ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨੁ ਏਕ ਰਤੀ ਕੇ ਮਤ ਮਤੰਗ ਜਰੇ ਜਸ ਸੰਗ ਅਨੂਪ ਤੰਗ ਸੁਰੰਗ ਸਵਾਰੇ ਓਟ ਤੁਰੰਗ ਪੁਰੰਗ ਸੇਕੂਤ ਪਾਉਣ ਕੇ ਗਾਉਣ ਕਹੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿਧ ਨਿਆਪ ਸੀਸ ਨਾ ਜਾਤ ਵਿਚਾਰੇ ਤੇ ਭੈ ਤੋ ਕਹਾਂ ਪੈ ਭੂਤ ਅੰਤ ਕਹੋ ਨੰਗ ਇਹੀ ਪਾਏ ਪਧਾਰੇ ਜੀਤ ਫਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਕੇ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨੇ ਅੰਤ ਕਹੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਮ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਸਿੱਖੈ ਵੇਦ ਪੁਰਾਣ ਕਤੇ ਪੁਰਾਣ ਜਮੀਨ ਮਨ ਸਵਾਨ ਕੇ ਪੇਖਾ ਪਾਉਣ ਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਕੁ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਤ ਏਕ ਰਤੀ ਮੈਨੂੰ ਏਕ ਨਾ ਲੇਖਾ ਸੁਧ ਸੁਪਾਹ ਦੁਰੰਦ ਬਹ ਸੁ ਸਾਸ ਮਹ ਦੁਰਜਾਨ ਲੈਂਗੇ ਭਾਰੀ ਕੁਮਾਨ ਭਰੇ ਮਨ ਮੈ ਕਰ ਪਰਬਤ ਪੰਖਾ ਲੀ ਨਹਾ ਲੈਂਗੇ ਤੋਰ ਹਰੀ ਮਰੋਰ ਮਵਾਸਨ ਮਾਤ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਏਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹਿਸਾਰ ਕੀ ਧਾਰ ਪਛਈਆ ਤੋਤ ਦੇ ਸਮਲਿੰਦ ਮਵਾਸਨ ਮਾਤੇ ਗਿਆਨ ਕੇ ਮਾਨ ਮਲਈਆ ਗਾੜ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਿਤ ਅਨੇਕ ਸੁ ਏਕ ਦਵਈਆ ਦਾਨ ਵਦੇਵ ਨਿੰਦ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਖਥਾਪ ਥਪੈਂਗੇ ਪੁਨ ਪ੍ਰਤਾਪਨ ਬਾਢ ਜੈ ਧੁਨ ਪਾਪਨ ਕੇ ਬਹੁਪੁੰਜ ਖਪੈਂਗੇ ਸਾਸ ਮੂੰਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਜਪੈਂਗੇ ਮਾਨਵਿੰਦਰ ਗਜਿੰਦਰ ਨਰਾਤ ਜਾਨ ਜੋਨ ਤ੍ਰਿਲੋਕ ਮਾਨਵਿੰਦਰ ਗਜਿੰਦਰ ਨਰਾਤ ਜਾਉਨ ਤ੍ਰਿਲੋਕ ਕਉ ਰਾਜ ਕਰੇਂਗੇ ਕੋਟ ਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਵਿਸ਼ਨੁ ਸਚੀ ਪਤ ਅੰਤ ਫਸੇ ਜੰਪਾਸ ਪਰੇਂਗੇ ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਾਗ ਤੇ ਨਰ ਫੇਰ ਨੰਦੇ ਧਰੇਂਗੇ ਕਹਾ ਭਇਓ ਜੋ ਦੋ ਲੋਚਨ ਮੂੰਹ ਕੈ ਬੈਠ ਰਹੇ ਹੋ ਬਖਤ ਧਿਆਨ ਲਗਾਇਓ ਨਹਾਤ ਫਿਰਿਓ ਲੀਸਾ ਸਮੁੰਦਰ ਲੋ ਗਏ ਪਲੋ ਗਵਾਇਓ ਵਾਸਕੀਓ ਵਿਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਹਰਵਾਚੀ ਦਿਸਾ ਮੈਂ ਕਾਹੂ ਪਿਸ਼ਾ ਕੁਸੀਸ ਨਿਵਾਇਓ ਕੋ ਭੂਤਾਨ ਕੋ ਪੂਜਿਤ ਹੈ ਪਾਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੁਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਵ ਨਾ ਪਾਇਓ ਕੁਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਧਾਵਹੁ ਆਪ ਹਾਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਰਨ ਕਵਾ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋ ਧਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਵਰ ਨ ਧਿਆਉਂ ਜੋ ਮਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੀ ਮਾਰੀਐ ਆਪ ਹਾਦੈ ਮੁਝੇ ਉਬਰੀਏ ਮਨ ਕਾਲ ਕਾ ਤ੍ਰਾਸ ਨਿਵਰੀਏ ਊ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ ਰਾਖ ਲੇ ਹੁ ਮੁਹਿ ਰਾਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਧੁ ਸੁਣ ਕੇ ਹੰਤਾ ਤੁਮਹੁ ਪਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਮਪਤਰਾ ਕਾਲ ਪਾਏ ਸਿਵਜੂ ਅਪਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ
ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੁਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੈਤ ਜਛਨ ਉਪਜਾਇਓ ਆਦੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀਹਿ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਤਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹਮਤ ਕੀਓ ਘੜ ਘੜ ਗਏ ਅੰਦਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਣ ਕੀਟੀ ਤੇ ਕੁੰਚਰੈ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਾਰ ਫੂਲਾ ਸੰਤਨ ਮੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣਾ ਹੈ ਘੜ ਘੜ ਕੇ ਪਟ ਪਟ ਕੀ ਜਾਣਾ ਹੈ ਜਾ ਬਿਉਧ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਮਿਆ ਕਰ ਕਰ ਕਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇ ਸਭ ਧਾਰਾ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਬੇ ਭੇਦ ਆਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਵਾਦਾ ਨੀਨਾ ਨਾਦ ਸਮਤਾ ਕਾ ਮੂੜ ਉਚਾਰ ਭੇਦਾ ਜਾ ਕੋ ਭੇਵ ਨਾ ਪਾਪਤ ਬੇਦਾ ਤਾ ਕਾਓ ਕਰ ਪਾਹਨ ਅਨੁਮਾਨ ਮਹਾਮੂਰ ਕਛ ਭੇਦ ਨਾ ਜਾਣਤ ਮਹਾਂਦੇਵ ਕਾਓ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨੈ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਣ ਭਿੰਨ ਭਿੰਨ ਤੋ ਹਿਤੇਤੀ ਤੁਮਰਾ ਲਖਣਾ ਜਾਏ ਪਸਾਰਾ ਕੇ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭੈਉ ਰਾਵ ਕਹੀ ਭੂਪਾ ਨਿਜ ਜੇਰ ਜਸੇ ਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿੰਮ ਭੈਉ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪ ਹੋਇਆ ਜੁਆ ਸਰੂਪ ਸੰਪਵ ਆਪ ਰੱਛਾ ਮੇਰੀ ਤੁਮ ਕਰੋ ਸਿੱਖਿਓ ਉਬਾਰ ਅਸਿੱਖਿਓ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜ ਤਾਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਕਿਹਾ ਹੈ ਤਾਂ ਕਿ ਕਾਲ ਨਿਕ ਨਹੀਂ ਹੈ ਰੱਛਾ ਹੋਏ ਤਾਂ ਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਅੰਮ੍ਰਿਤਨ ਜਾਹੇ ਨੇ ਹਰੇ ਹੋ ਤਾਂ ਕਿ ਤਾਪ ਤਰਕ ਮੈਂ ਹਰੇ ਹੋ ਰਿਤ ਸਿੱਧ ਕਰਮੂ ਸਭ ਹੋਈ ਦੁਛਾ ਸ਼ਵੈ ਸਕੈ ਨਾ ਕੋਈ ਏਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਦੈ ਲੇ ਉਬਾਰੀ ਸਰਬ ਠਾਉਰ ਮੋਹੋ ਸਹਾਈ ਦੁਸ਼ਟ ਲੋਕ ਤੇ ਲੇ ਬਚਾਈ ਕਿਰਪਾ ਕਰੀ ਹਮ ਪ੍ਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਮਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕੋਸ਼ੈ ਕਰਤਾ ਸ਼੍ਰੀ ਅਸਤੁਜਾ ਭੈ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵੈ ਸੋਈ ਦੁਖ ਨਾ ਤਸੈ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਆਏ ਸੁਰਸੁਣਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਣਾ ਤਿਨ ਨਰਕੇ ਰਹੈ ਹੋ ਜੋ ਆ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਾ ਸਹਿਸ ਭਣਿਜੈ ਅਰਥ ਸਹਿਸ ਫੁਨਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵੇ ਵਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਨਾ ਪੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਬੇਸਬੈ ਬਹੁ ਭੇਤ ਹੈ ਹਮ ਏਕ ਨਾ ਜਾਨਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਾਰੂ ਮੈਂ ਨਾ ਕਹਿਓ ਸਭ ਤੋਂ ਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾੜ ਕੇ ਗਹਿਓ ਤੋਹਾਰੋ ਦੁਆਰ

ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ ਸਹਿ ਸੇਤੀ ਮਨ ਵਧੀਆ ਵਾਧਾਈਆ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆ।

ਨਾਲ ਲੈ ਹਰ ਨਾਲ ਰਹੁ ਤੁਮ ਮਨ ਮੇਰੇ ਦੁਖ ਸਭ ਵਿਸਾਰਣ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹੀ ਸੋ ਪਾਵਾਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਾਏ ਨਾਮ ਜਿਨ ਕਹਿ ਮਨ ਵਸਿਆ ਵਾਜੀ ਸੰਤਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰਸਾਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ

ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਨੂੰ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਹੋ ਸਿਨਾਮ ਹਰ ਕਹਿ ਲਾਗੇ ਕਹਿ ਨਾ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸੱਚ ਲਿਵੈ ਬਿੰਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰਮਨ ਵਾਰੀਐ ਇਸਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆ ਆਨੰਦ ਅਨੁਸਾਰ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚਾ ਸਵਾਰਿਆ ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦੈ ਦੇ ਸਿੱਖ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੇ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਾਹੂ ਸੰਤ ਪਿਆਰੇ ਹੋਆ ਕਥ ਕੀ ਕਰਹਿ ਕਹਾਣੀ ਕਥ ਕਰੀ ਕਿਰਤ ਦੁਆਰੈ ਪਾਈਏ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹੈ ਨਾਮ ਸੁਣ ਸੰਤ ਹੋ ਕਥੇ ਹੋ ਅਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨੂੰ ਇਹ ਭਰਮ ਭੁਲਾਇਆ ਮਾਇਆ ਤਾਂ ਮੋਣੀ ਕਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਬਿਟੋ ਜੇਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਏ ਹੋ ਕੁਟੰਬ ਤੂੰ ਜੇ ਦੇਖਦਾ ਚਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੁਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੋ ਨਰ ਮੁੰਡਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਏ ਕਵੇਖ ਪਰਸਨੋ ਆਇਆ ਲਭ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਇਸ ਨੂੰ ਆਪ ਤੁਠਾ ਤਨੀ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਮਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵਾਲ ਹੋ ਨਿਕੇਤ ਮਾਰਗ ਜਾਣਾ ਗੁਰ ਪ੍ਰਸਾਦੀ ਜੀ ਆਪ ਤਾਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚਲਾਏ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚਲਾਏ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਆਵੇ ਜਿਸ ਨੂੰ ਕਥਾ ਸੁਣਾਏ ਆਪਣੇ ਸੇ ਗੁਰਦੁਆਰਾ ਸੁਖ ਪਾਵੇ ਕਹੈ ਨਾਨਕ ਸੱਚੇ ਸਾਹਿਬ ਜੋ ਪਾਵੈ ਤਿਵੇਂ ਚਲਾਵੇ ਉਹ ਸੁਹਿਲਾ ਸਭ ਸੁਹਾਵਾ ਸਭ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਏ ਤਿਨਕਾ ਮਨ ਵਸਿਆ ਜਿਨ ਧਰੋਂ ਲਿਖਿਆ ਇੱਕ ਫਿਰੈ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੈ ਨਾਨਕ ਸਭ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਾ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿ ਨਹੀਂ ਉਪਜੈ ਵਿਣਛ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਸਬਦ ਲਾਗੋ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਿਸਾ ਵਜਾਏ ਜੀਵ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਵ ਤਾਂ ਮੈਲੇ ਇਤਨੀ ਜਨਮ ਜੂਐ ਹਾਰਿਆ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੁਣੇ ਨਾ
ਫਿਰਹਿ ਜਿਉ ਬੇਤਾ ਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ ਜੀ ਉਹ ਨਿਰਮਲ ਬਾਰੂ ਨਿਰਮਲ ਬਾਰੂ ਤਨ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾ ਰਹੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਨੀ ਹੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰੇ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੇ ਗੁਰਦਨੀ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੂ ਬਵੇਕੀਆ ਜਾਏ ਅਨੇਕ ਜੂਨੀ ਭਰਮੂ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀ ਆਹ ਸਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪਿਓ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਓ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਝ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿ ਆ ਕਛੂ ਨਾ ਜਾਣੀ

ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤੜਾ ਉਹ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਵ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤੜਾ ਸੇਵ ਸਖਤ ਆਪੋ ਪਾਏ ਕੈ ਕਰਤਾ ਆਪੇ ਹੁਕਮਰਤਾ ਹੁਕਮਰਤਾ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਏ ਮੁਖ ਸਬਦ ਮਨ ਬਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਸਿਓ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਿਤ ਸ਼ਾਸਤਰ ਪੁੰਨ ਪਾਪ ਦੀ ਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲਹੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅੰਦਰ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ।

ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾਤ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਮਾਇਆ ਅਮਰ ਵਰਤਾਇਆ ਏ ਮਾਇਆ, ਜਿਤ ਹਰ ਵਿਸਰੈ ਮੋਹਿ ਉਪਜੈ, ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ, ਜਿਨਾ ਨਿਵਲਾ ਗੀਤਨੀ ਵਿੱਚੇ ਮਾਇਆ ਪਾਇਆ। ਹਾਰਿਆ ਆਪਾ ਮੁਲ ਕਹਿ, ਮੁਲ ਨ ਪਾਇਆ ਜਾਏ, ਮੁਲ ਨ ਪਾਇਆ ਜਾਏ, ਕਿਸੈ ਵਿਟੋ ਰਹੇ ਲੋਕ ਮਿਲ ਲਾਏ, ਸਸਨ ਗੁਰ ਜੇ ਮਿਲਾਏ, ਤਿਸ ਨੂੰ ਸਿਰ ਸੌਂਪੀਐ, ਵਿੱਚ ਹੂੰ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹਿ, ਹਰ ਵਸੈ ਮਨਵਾਏ, ਹਰਿਆ ਆਪਾ ਮੁਲ ਕਹਿ, ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ।

ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ।

ਸੱਚ ਐ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣਹੁ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ।

ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹੇ ਸਤਿਗੁਰ ਰਹਿਆ ਭਰਪੂਰੇ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇ ਵਿਥਾ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ। ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਉ ਨਿਧਿ ਆਵੈ ਧਾਏ। ਸਭ ਥਾਈ ਹੁ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੇ ਦੇਖ ਕੇ ਅਨ ਡਿੱਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਲਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸਾਗਰ ਵਾਹੇ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋ

ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤਿ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਆਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਕਿਰਪਾ ਰਹਿਮਤ ਬਖਸ਼ਿਸ਼ ਕੀਤੀ। ਅੰਮ੍ਰਿਤ ਵੇੜੇ ਤਾਕਤਾਂ ਉੱਪਰ ਪ੍ਰਕਾਸ਼ਮਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਐਸ ਵਕਤ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦੇ ਨਿਤਰੇ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ। ਅੜੀ ਸੁਣੀ ਬਾਣੀ ਦਾ ਭਾਵ ਸਮੂਹ ਦਾਰਾਈਆਂ ਸੰਗਤਾਂ ਦੇ ਹਿਰਦੇ ਅਤੇ ਵਸਾਵੜਾ ਸਰਬੱਤ ਸਾਧ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ ਕਦਮ ਕਦਮ ਲਿਖੇ ਵਿੱਚ ਲਾਭਣਾ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਘਰ ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਵਰਤਾਉਣੀ ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ ਮਾਤਾ ਪਿਤਾ ਦੇ ਅਗਿਆਕਾਰੀ ਬਣਾਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਆਪਣੇ ਖਾਲਸੇ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਪੰਥ ਅੰਦਰ ਏਕਤਾ ਇਤਫਾਕ ਆਪਸੀ ਪ੍ਰੇਮ ਬਖਸ਼ਿਸ਼ ਕਰਨਾ ਤੂੰ ਬੰਦੀ ਸਿੰਘਾਂ ਨੂੰ ਰਿਹਾਈ ਅਤੇ ਚੜ੍ਹਦੀ ਕਲਾ ਪ੍ਰਦਾਨ ਕਰਨੀ ਬਖਸ਼ਿਆ ਖਜ਼ਾਨੇ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆ ਗਿਆ ਬਖਸ਼ੋ ਆਪ ਜੀ ਦੇ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਗਿਆਨੀ ਰਣਜੀਤ ਸਿੰਘ ਤਿਨ੍ਹਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦੜੀ ਮਹਾਰਾਜ ਕਿਰਪਾ ਕਰਨੀ ਆਪਣੇ ਸੇਵਕ ਦੇ ਸਿਰ 'ਤੇ ਮਿਹਰ ਭਰਿਆ ਰੱਖ ਕਰਕੇ ਪੈ ਭਾਵਨਾ ਵਿੱਚ ਰਹਿ ਕਰਕੇ ਗਰੀਬ ਪਾਤਸ਼ਾਹ ਜੀ ਆਪ ਜੀਆਂ ਦੇ ਚਰਨਾਂ ਦੀ ਸੇਵਾ ਕਰਨ ਦੇ ਬਲ ਉਦਮ ਬਖਸ਼ਦੇ ਰਹਿਣਾ ਗਰੀਬ ਪਾਤਸ਼ਾਹ ਜੀ ਓਟ ਆਸਰਾ ਬਖਸ਼ਣਾ ਕਿਰਪਾ ਕਰੋ ਜੀ ਦਾ ਰਹੀ ਸੰਗਤ ਨੂੰ ਅਸੀਸ ਬਖਸ਼ਦੇ ਆ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕਰਕੇ ਕਿਰਤਾਂਤ ਕਰੋ ਉਪਰੰਤ ਅੰਮ੍ਰਿਤ ਵੇੜੇ ਦੀ ਵਾਣ ਸਜਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ

ਕਹਟਲ ਗੁਰ ਸੇਵੀਐ ਅਹਨਸ

जन्म मरण दुख जाए, दर्शन परसिए गुरु के, जन्म मरण दुख जाए,

पाइए सर्व निदान कर कृपा जिस देश अमीर।

ರಸಚಿಂದ ಗವಾವು

0: ਤੇਰਾ ਅਮ੍ਰਿਤਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਾਖੇ ਲੱਖ ਕਰੋੜ ਸੱਚਾ ਸਵਤਾਨ ਸੱਚੇ ਸਭਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਕਾਇਮ ਸੱਚ ਜੋ ਮਰਦਮਾ ਸੋ ਕਰਚਨ ਕਰਚ
1: ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ।

ਪਹਿਲਾ ਵਿਸਮਾਦ ਨਾਲ ਵਿਸਮਾਦ ਭੇਦ ਵਿਸਮਾਦੀ ਵਿਸਮਾਦ ਭੇਦ ਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਹੈ ਪ੍ਰਹਿ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਸੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਚਲਾ ਵਿਸਮਾਦ ਉੱਚ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜਰਾ ਹਜੂਰ ਵੇਖ ਵਿਡਾਉਣ ਰਿਹਾ ਵਿਸਮਾਦ ਨਾਨਕ ਪੁੱਜਣ ਪੂਰੇ ਭਾਵ।

ਸਾਡਿਆਂ ਕਾ ਸੀ ਕੁਦਰਤ ਸਰਵਿਆਕਾਰ ਕੁਦਰਤ ਵੀਦ ਪ੍ਰਾਣ ਕਤੇਬਾ ਕੁਦਰਤ ਸਰਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਵਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਣ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾ

ਪਹਿਲਾ ਭੈ ਵਿੱਚ ਪਾਉਣ ਵਾ ਸਦਵਾਓ ਭੈ ਵਿੱਚ ਚੱਲੇ ਲੱਖ ਦਰਿਆਓ ਭੈ ਵਿੱਚ ਅਗਨ ਕੱਢਿਆ ਵੇ ਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਰੈ ਸਿਰ ਭਾਰ ਭੈ ਵਿੱਚ

0: ਸਚਿਤ ਬੁਸਰਨਾਥ ਪੈਵੇ ਤਾ ਡਾਣੇ ਆਕਾਸ ਪੈਵੀ ਜੋਤ ਮਾਂ ਬਲ ਸੂਰ ਪੈਵਿਚ ਆਵੈ ਜਾਵੈ ਪੂ ਸਗਲਿਆ ਪਾਉ ਲਿਖਿਆ ਸਿਰਲੇ ਨਾਨਕ ਨਿਰਪਉ ਨਿਰੰਕਾਰ ਸਚ ਕੇਤ ਮਹਲਾ ਪਹਿਲਾ
1: ਨਾਨਕ ਨਿਰਪਉ ਨਿਰੰਕਾਰ ਹੋਰ ਕੀਤੇ ਰਾਮ ਰਵਾਦ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗਿੜਮਣ ਪੂਰੇ ਤਾਰ।

0: ਜੀ ਆਪਣੀ ਤਨ ਤਰੀ ਸਤਿਗੁਰ ਪਾਇਆ ਇਹ ਜੀ ਬੋਤੇ ਜਨ ਭਰਮੇ ਆ ਗੁਰ ਸਤਿਗੁਰ ਸਤਿ ਸੁਣਾਇਆ ਸਤਿਗੁਰ ਜੀ ਉਡਦਾਤਾ ਗੁਣੀ ਸਤ ਸੁਣੇ ਲੋਕ ਸਭਾਇਆ ਸਤਿਗੁਰ ਸਭਾ ਜਿਨ ਵਿੱਚੋਂ ਆਗੂ ਆਇਆ ਜਿਨ ਸਚੋ ਸਚ ਪਜਾਇਆ
1: ਅਸਾ

ਗੋਪੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਵਸਨ ਤਿਰਚੰਦ ਸੂਰਜਾ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾ ਨਾਨਕ ਮੁੱਛੇ ਗਿਆਨ ਹੋਣੀ ਆਏ ਗਿਆ ਜਬ ਕਾਲ ਮਹਿਲਾ ਫੈਲਿਆ।

ਸ਼ਲੋਕ ਮਹਿਲਾ ਪਹਿਲਾ ਮੁਸਲਮਾਨਾਂ ਸਿਰਫ ਸ਼ਰੀਅਤ ਪੜ ਪੜ ਕਰੇ ਵਿਚਾ ਬੰਦੇ ਸੇ ਜੇ ਪਵਿੱਤ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹ ਦਰਸ਼ਨ ਰੂਪੇ ਪਾ ਕੀਰਤਨਾ ਵੈਰ ਚਾ ਪੂਜਾ ਅਗਰਵਾਸ ਬੈਕਾਰ ਜੋਗੀ ਸੁਨ ਧਿਆਵਣ ਜੇ ਤੇ ਲੱਖ ਨਾਮ ਕਰਦਾਰ ਸੁਖ ਮੂਰਤ ਨਾਮ ਨਿਰੰਜਨ ਕਾ ਕਾ ਕਾ ਸਤਿਆ ਮਨ ਸੰਤੋਖ ਬਜਾ ਦੇਣ ਕਾ ਵਿਚਾ ਦੇ ਦੇ ਮੰਗੇ ਸਹਸਾ ਗੁਣਾ ਸੋਖ ਕਰੇ ਸੰਸਾਰ ਚੋਰਾਂ ਯਾਰਾਂ ਤੈ ਕੁੜਿਆਰਾਂ ਖਰਾਬਾਂ ਵਿਕਾਰ ਖੋਦਾ ਖਾਏ ਤਲੈ ਥਾ ਬਿਨਾਂ ਪਕਾਈ ਕਾ ਚਲ ਚਲ ਜੀਆਂ ਪੁਰੀਆਂ ਦੋਆਂ ਆਕਾਰਾਂ ਆਕਾਰ ਹੋ ਜੇ

ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਜੰਮਿਆ ਹੋ ਵਿੱਚ ਮੂਆ ਹੋ ਵਿੱਚ ਦਿੱਤਾ ਹੋ ਵਿੱਚ ਲਾਇਆ ਹੋ ਵਿੱਚ ਖੱਟਿਆ ਹੋ ਵਿੱਚ ਗਿਆ ਹੋ ਵਿੱਚ ਸਿੱਖਿਆ ਕੂੜਿਆ ਹੋ ਵਿੱਚ ਪਾਪਨ ਵਿਚਾ ਹੋ ਵਿੱਚ ਨਰਕ ਸੁਰਗ ਉਤਾਰ ਹੋ ਵਿੱਚ ਹੱਸ ਹੋ ਵਿੱਚ ਰੋਵੈ ਹੋ ਵਿੱਚ ਭਰੀਐ ਹੋ ਵਿੱਚ ਧੋਵੈ ਹੋ ਵਿੱਚ ਜਾਤੀ ਜਿਨਸੀ ਖੋਵੈ ਉਮਿਤ ਮੂਰਖ ਹੋ ਵਿੱਚ ਸਿਆਣਾ ਮੋਖ ਮੁਖ

ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਕ ਮਾਲਾ ਫੈਲਾ ਲੱਖ ਨੇ ਕੀਆਂ ਚੰਗਿਆਈਆਂ ਲੱਖ ਮੁੰਨਾ ਪਰਵਾ ਲੱਖ ਤਬ ਪ੍ਰਤੀਰ ਥਾਂ ਸਹਿਯੋਗਾਂ ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਫੜੀਏ ਪਾਠ

ਜਿਸ ਤੋਂ ਦੇ ਮਿਲੇ ਸੋ ਤਾਂ ਤਿਨੀ ਸੱਚ ਕਮਾਇਆ ਸਗਮ ਸੋ ਪਾਇਆ ਜਿਨ ਕੇ ਸੱਚ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੇ।

ਪੜ ਪੜ ਬੇੜੀ ਪਾਈ ਆ ਪੜ ਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਤ ਪੜੀਏ ਜੇਤੀ ਯਾਰ ਜਾ ਪੜੀਏ ਜੇਤੇ ਸਾਹ ਨਾਨਕ ਲਿਖਿਆ ਇੱਕ ਗੱਲ ਹੋਰ ਹਮ ਚੱਕਣਾ ਚਾਹ ਮੈਂ।

ਹੈ ਦੋਸਤੀ ਸਭ ਜਗ ਚੱਲਣਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂ ਨਾਨਕ ਵਖਾਣੇ ਬੇਨਤੀ ਸੁਦਵਾਜ ਕੂੜੋ ਕੂੜ ਮਰਨਾ ਸੱਚ ਤਾਂ ਪ੍ਰਜਾਣੀਏ ਜਰ ਦੇ ਸੱਚਾ ਹੋ ਕੂੜ ਕੀ ਮਲ ਉਤਰੇ ਤਨ ਕਰੇ ਗੱਛਤ

0: ਪ੍ਰਾਣ ਕਮੇਤ ਸਰੀਰ ਕਾ ਇਤਰਤ ਦਵਾ ਹੋ ਜੁਗ ਜੁਗ ਫਿਰ ਵਟਾਈ ਆ ਗਿਆਨੀ ਬੁੱਧੇ ਤਾ ਸਾਧੂ ਰਤ ਸੰਤੋਖ ਕਾ ਧਰਮ ਅਗੇ ਸਵਾ ਹੋ ਤੇ ਰਾਜ ਤੇ ਕਾ ਜੋਰ ਕੇ ਸਵਾ ਹੋ ਦੁਆਪਰ ਰਤ ਪੇ ਕਾ ਸਤ ਕੇ ਸਵਾ ਕਾਲ ਜੁਗ ਰਾਜ ਅਗਨ ਕਾ ਮੂੜ ਕੇ ਸਵਾ ਹੋ ਮਹਿਲਾ ਪਹਿਲਾ
1: ਸ਼ਾਂ ਕੈ ਸਤੰਬਰ ਸਵਾਮੀ ਸੱਚ ਮੇ ਅੱਛੇ ਸੱਚਰ ਗਏ ਸਭ ਕੁਛ ਸਸਮਾ ਮੇਰੇ ਕੇਰਿਆ ਭਰਪੂਰ ਰਾਮ ਨਾਮ ਦੇਵਾ ਮਹਿਸੂਰ ਨਾਇ ਲੈ ਪ੍ਰਾਛਤ ਜਾਏ ਨਾਨਕ ਤੋਂ ਮੁਖੰਤਰ ਪਾਏ ਜਿਜਮੇ ਜੂਰ ਸ਼੍ਰੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਨ ਪਾਇਆ।

0: ਜਾਣਦੇ ਕੋ ਸੱਦੇ ਜਾਏ ਮਹਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਲਬੂਸ ਬਗਲ ਸਮਾਦੰ ਮੁਖ ਝੂਠ ਪੁੱਖਣ ਸਾਰੰ ਰੇ ਬਾਲ ਤੇ ਹਾਲ ਵਿਚਾਰੰ ਗਲ ਮਾਲਾ ਦਿਲ ਕਲ ਲਾਡੰ ਦੋ ਧੋਤੀ ਵਸਤਰ ਕਪਾਟੰ ਜੇ ਜਾਣ ਸੁਬਰਮੰ ਕਰਮੰ ਸਭੋਗ ਨਿਚੋ ਕਰਮੰ ਨਾਨਕ ਨਿਚੋ ਧਿਆਵੈ।

ਧਨ ਸਮਾਨ ਸਨਾਨਕਾ ਜੋ ਕੈ ਥੱਲੇ ਪਾਏ ਚੌਪੜ ਨੂੰ ਲੈਣ ਆਇਆ ਮੈਂ ਚੌਕੇ ਪਾਇਆ ਸਿੱਖਾ ਕਰ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਚੜ ਪਿਆ

ਅੰਤਰ ਪੂਜਾ ਪੜੇ ਕਿਤੇ ਪਾ ਸੰਜਮ ਤੁਰਕਾ ਭਾਈ ਛੋਡੀ ਲੈ ਪਾਖੰਡਾ ਨਾਮ ਲੈ ਜਾਏ ਤਿਰੰਦਾ ਮਹਲਾ ਪਹਿਲਾ।

0: ਪਹਿਲਾ ਜੇਕਰ ਸੁਤਕ ਮੰਨੀਐ ਸਭ ਤੇ ਸੁਤਕ ਹੋਏ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨ ਕੋਏ। ਪਹਿਲਾ ਪਾਣੀ ਜੀਓ ਹੈ ਜਿੱਤ ਰਿਹਾ ਸਭ ਕੋਏ, ਸੁਤਕ ਕਿਉਂ ਕਰ ਰੱਖੀ ਹੈ ਸੁਤਕ ਪਵਿਰ ਸੋਏ। ਨਾਨਕ ਸੁਤਕ ਏਬ ਨਾ ਉਤਰੈ ਗਿਆਨ ਉਤਾਰੇ ਧੋਏ ਮਹਿਲਾ ਪਹਿਲਾ।
1: ਮਨ

ਨਾਨਕਾ ਸੰਕਾਡੀਐ ਸਾਜੀ ਰਹਿ ਸਮਾਏ ਚੰਗੇ ਚੰਗਾ ਘਰ ਮੰਨੇ ਮੰਦੇ ਮੰਦਾ।

ਪਾਈਏ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈ ਸਬਨ ਕੁੱਪਰ ਰਹਿਣ ਚੜੇ ਕਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਨਾ।

ਗੁਰੂ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਕਹੋ ਟਲ ਗੁਰ ਸੇਵੀਆ ਅਹਿੰਸ ਸੰਭਾਈ ਦਰਸ਼ਨ ਕਰਤਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨ ਸਕੈ ਬਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨਾ ਸੂਜੈ ਏ ਜਤਨ ਕਾਟ ਕਲ ਕਾਲ ਰਹਾਉ ਆਦਿ ਅੰਤ ਦਿਆਲ ਪੂਰਨ ਇਸ ਬਿਨਾ ਨਹੀਂ ਕੋਈ ਜਨਮ ਮਰਨ ਨਵਾਰ ਹਰ ਜਪ ਸਿਮਰ ਸਵਾਮੀ ਸੋਇ ਵੇਦ ਸਿਮਰਤ ਕਥਾ ਸਾਸਤ ਭਗਤ ਕਰੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਆਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਡੀ ਗੁਰੂ ਸਾਹਿਬ ਦੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਪਰਿਵਾਰਾਂ ਵਿੱਚ ਅਸੀਂ ਸ਼ਾਂਤੀ ਚੜ੍ਹਦੀ ਕਲਾ ਪ੍ਰਦਾਨ ਕਰਨ ਪਰਸੋਂ ਤੋਂ ਦੋ ਸ਼੍ਰੀ ਅਨੰਦਪੁਰ ਸਾਹਿਬ ਆਰੰਭ ਨੇ ਜਿਨ੍ਹਾਂ ਦੇ ਭੋਗ 8:30 ਵਜੇ ਅਤੇ ਦੂਸਰੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਭੋਗ 9:30 ਵਜੇ ਤੱਕ ਪੈਣਗੇ ਉਪਰੰਤ ਦੀਵਾਨ ਸੁੱਜਣਗੇ ਸੁਹਾਗ ਦੀਆਂ ਪੱਤੇ ਗੁਰੂ ਦੀਆਂ ਖੁਸ਼ੀਆਂ ਮੁਕਸ਼ਾਂ ਪ੍ਰਾਪਤ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

कहो नानक आदि भज मना निर पै पावे वास।

ਰਾਗੀਕ ਸੰਗ ਪੰਚ ਪਰੰਗਨ ਸੰਗ ਲਾਪੈ ਅਠੋ ਨੰਦਨ ਪ੍ਰਥਮ ਰਾਗ ਪੈ ਰੂਬੈ ਕਰੀ ਪੰਚ ਰਾਗ ਨੀ ਸੰਗ ਉਚਰਹੀ ਪ੍ਰਥਮ ਪੈਰ ਵੀ ਬਲਾਬਲੀ ਪੁੰਨਿਆ ਕੀ ਗਾਵੈ ਬੰਗਲੀ ਪੁਨਸ ਲੇਖੀ ਕੀ ਪਈ ਬਾਰੀ ਏ ਪੈਰੋਂ ਕੀ ਪੰਚੋ ਨਾਰੀ ਪੰਚਮ ਅਰਖ ਸਾਖ ਸੁਨਾਵੈ ਬੰਗਲ ਮਦ ਮਾਧਵ ਗਾਵੈ ਲਲਤ ਬਲਾਬਲ ਗਾਵਹੀ ਆਪਣੀ ਆਪਣੀ ਪਾਂਤ ਅਸ਼ਟ ਪੁੱਤਰ ਪੈਰਵ ਕੀ ਗਾਵੈ ਗਾਇਨ ਪੱਤਰ ਦੁਤੀਆ

ਸੁਖ ਸੰਗ ਲਾਈ ਮਾਧੂ ਮਸਤ ਅੰਗ ਮੇਵਾ ਦਾ ਚੰਡ ਕੋ ਸੁਖ ਪਾਦਾ ਖੋ ਕੁੱਟ ਪੌਦਾ ਨਦ ਗਾਏ ਅਸ਼ਟ ਮਾਲ ਕੋ ਸੁਖ ਸੰਗ ਲਾਏ।

ਸਤਸਬਾਨੀਆ ਵਾਹਿ ਬਨੋਦਾ ਗਾਵੈ ਸਤਸ ਬਸੰਤ ਕਮੋਦਾ ਅਠ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀਪ ਕੀ ਬਾਰੀ ਕਛੇਲੀ ਪਟਮੰਜਰੀ ਹੀ ਟੋਡੀ ਕਹੀ ਲਾਪ ਕਾਮੋਦੀ ਆ ਗੋਜਰੀ ਸੰਗ ਦੀਪ ਕੇ ਥਾਪ

ਕਰਤਾ ਤੇਰਾ ਸਭ ਕੁਛ ਜਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਦ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆ ਸਦਾ ਕਦ

ਕਹੂੰ। ਬਾਜੇ ਪੰਜ ਸਬਦ ਕਦ ਸੁਭਾਗੈ, ਕਦ ਸੁਭਾਗੈ ਸਬਦ ਬਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੋ ਤਦ ਵਸ ਕੀਤੇ, ਕਾਲ ਕੰਟਕ ਮਾਰਿਆ।

sabah.

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਤੇ ਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਹ ਡਿਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਣੋਂ ਦਿਆਵਾ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ

ਜਪੀਆਂ ਚਾਲੀਆਂ ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇਗ ਵਾਹੀ ਦੇ ਕੈਂ ਡਟ ਕੀਤਾ ਤਰਾਂ ਪਿਆਰਿਆਂ ਸੱਚਿਆਰਿਆਂ ਦੀ

ਨੇਤਾ ਸੀ ਸਦਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜ੍ਹੀ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੈ ਚੇਤ ਆਵਨ ਕਾ ਸਰਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ

ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਮਾਂ ਮਾਤ ਉੱਚੀ ਮਾਤ ਪਾਤ ਦਾ ਰਾਖਾਇਆ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੂਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਮਾਣਿਆਂ ਦੀ ਮਾਣ ਨੇਤਾਣਿਆਂ ਦੀ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ

ਪਵਨ ਪਵਿੱਤਰ ਅਸਥਾਨ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸਤਿਗੁਰੂ ਜੀ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਭਾਗ ਠੜੀ ਹਰ ਸੰਤ ਤੁਮਾਰੀ ਜਿਨ ਘਰ ਧਨ ਹਰ ਨਾਮਾ ਪਰਵਾਨ ਗਣੀ ਸੇਈ ਆਏ ਸਫਲ ਤਿਨਾ ਕੀ ਕਾਮਾ ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਬਾਬਾ ਸੰਗ ਜੀ ਦੀ ਯਾਦ ਅੰਦਰ ਸਲਾਨਾ ਜੋੜ ਮੇਲਾ ਮਨਾਉਂਦਿਆ ਨਗਰ ਦਸਾਂਝ ਕਲਾ ਪਵਾਂਦੜਿਆਂ ਦੀ ਸੰਗਤ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬਾਬਾ ਸੰਗ ਜੀ ਦੀ ਯਾਦ ਵਿੱਚ ਜੋੜ ਮੇਲਾ ਮਨਾਉਂਦਿਆ ਹੋਇਆ ਪਰਸੋਂ ਦੇ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ। ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਭੋਗ ਨਿਰਵਿਘਨਤਾ ਦੀ ਸਹਿਤ ਪੈ ਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਨਗਰ ਦਸਾਂਝ ਕਲਾ ਪਵਾਂਦੜਿਆਂ ਦੀ ਸੰਗਤ ਅਤੇ ਸਮੂਹ ਇਲਾਕੇ ਵਿੱਚ ਸੁੱਖ ਵਰਤਾਉਣੀ ਮਾਲ ਮਨੁੱਖੀ ਸੁੱਖ ਰੱਖਣਾ ਚੜ੍ਹਦੀ ਕਲਾ ਪ੍ਰਦਾਨ ਕਰਨੀ ਸਾਰੇ ਹੀ ਇਲਾਕੇ ਸਿਰ 'ਤੇ ਇਸੇ ਤਰ੍ਹਾਂ ਆਪਣੇ ਮਿਹਰ ਭਰੇ ਹੱਥ ਰੱਖਣੇ ਦੇਸਾਂ ਪ੍ਰਦੇਸਾਂ ਵਿਖੇ ਸਤਿਗੁਰੂ ਜੀ ਆਪ ਪਰਿਵਾਰਾਂ ਵਿੱਚ ਪ੍ਰੇਮ ਪਿਆਰ ਏਕਤਾ ਸੁਭਾਅ ਨਾਮਦਾਨ ਇਸ਼ਨਾਨ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਨੂੰ ਗੁਰਮਤਿ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਚੜ੍ਹਦੀ ਕਲਾ ਪ੍ਰਦਾਨ ਕਰਨੀ ਸਾਰੀ ਹੀ ਸੰਗਤ ਵੱਲੋਂ ਰਲ ਮਿਲ ਕੇ ਆਪ ਜੀ ਵਾਸਤੇ ਸੁੰਦਰ ਪਛਾਕੇ ਭੇਟ ਕੀਤੇ ਆਪ ਜੀ ਨੇ ਅੰਗੀਕਾਰ ਕਰਨੇ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਾਰੇ ਨਗਰ ਨਿਵਾਸੀ ਇਲਾਕਾ ਸੰਗਤਾਂ ਵੱਲੋਂ ਪਰਸੋਂ ਦੇ ਰੋਜ਼ ਤੋਂ ਤਿੰਨੋਂ ਦਿਨ ਰਲ ਮਿਲ ਕੇ ਹਾਜ਼ਰੀਆਂ ਭਰ ਕੇ ਸੇਵਾ ਕੀਤੀ ਸਭ ਦੀ ਸੇਵਾ ਸਤਿਗੁਰੂ ਜੀ ਪ੍ਰਵਾਨ ਕਰਨੀ ਸਾਰੇ ਪਰਿਵਾਰਾਂ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਮਾਇਆ ਭਾਈ ਹਰਭਜਨ ਸਿੰਘ ਅਠਵਾਲ ਭਾਈ ਬਲਬੀਰ ਸਿੰਘ ਦੁਸਾਂਝ ਭਾਈ ਦਲਬੀਰ ਸਿੰਘ ਦੁਸਾਂਝ ਭਾਈ ਭੁਪਿੰਦਰ ਸਿੰਘ ਦੁਸਾਂਝ ਭਾਈ ਗੁਰਮੀਤ ਸਿੰਘ ਮੱਲੀ ਕੇਰ ਸਿੰਘ ਦੁਸਾਂਝ ਭਾਈ ਬਲਵਿੰਦਰ ਸਿੰਘ ਕੈਥ ਭਾਈ ਮਨਦੀਪ ਸਿੰਘ ਕੌਂਸਲ ਭਾਈ ਦਲਜੀਤ ਸਿੰਘ ਮਾਨ ਪਰਿਵਾਰਾਂ ਵੱਲੋਂ ਮਾਇਆ ਹਾਜ਼ਰ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਪਰਿਵਾਰਾਂ ਇਲਾਕਾ ਨਿਵਾਸੀ ਸੰਗਤਾਂ ਸਿਰ 'ਤੇ ਬੜਾ ਮਿਹਰ ਭਰਿਆ ਹੱਥ ਰੱਖਣਾ ਕਿਰਪਾ ਕਰੋ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ ਸਭ ਦੀ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਕਿਰਤ ਕਮਾਈਆਂ ਬਰਕਤਾਂ ਬਖਸ਼ਣੀਆਂ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਰਤਾਰਥ ਕਰਨਾ ਜੀ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਦੀ ਸਭਾ ਬਖਸ਼ਣਾ ਕਿਰਪਾ ਕਰਕੇ ਬੰਦੀ ਸਿੰਘਾਂ ਦੀ ਰਹਾਈ ਆਪ ਜੀ ਨੇ ਬਖਸ਼ਣੀ ਸੱਚੇ ਪਾਤਸ਼ਾਹ ਜੀ ਪਾਵਨ ਮੁੱਖ ਵਾ ਬਖਸ਼ੋ ਅਤੇ ਪ੍ਰਨ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਅੱਜ ਦੀ ਦੀਵਾਨ ਬਾਬਾ ਸੰਗ ਜੀ ਦੀ ਯਾਦ ਦੇ ਅੰਦਰ ਸੱਜ ਰਹੇ ਨੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਿਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ ਸਿੱਖ

सब मिलेंगे बचे शरण जो हो बोले सौ निहाल सत श्री अकाल वाहिगुरु।

ਜੋਗੋ-ਜੋਗੋ ਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਹੈ, ਜੋ ਪਰਸੋਂ ਦੇ ਰੋਜ਼ ਤੋਂ ਨਗਰ ਦੁਸਾਂਝ ਕਲਾਂ ਅਤੇ ਪੁਆਦੜਾ ਅਤੇ ਨਾਲ ਹੀ ਇਲਾਕੇ ਦੀਆਂ ਸੰਗਤਾਂ ਵੱਲੋਂ ਬਾਬਾ ਸੰਗ ਜੀ ਦੀ ਨਿੱਘੀ ਯਾਦ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਜੋ ਅਖੰਡ ਪਾਠ ਸਾਹਿਬ ਪਰਸੋਂ ਦੇ ਰੋਜ਼ ਤੋਂ ਗੁਰਦੁਆਰਾ ਸਾਹਿਬ ਸੁੱਖ ਸਾਗਰ ਨਿਊ ਵੈਸਟ ਮਿਨਿਸਟਰ ਵਿਖੇ ਆਰੰਭ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਰ ਬਖਸ਼ਿਸ਼ ਰਹਿਮਤ ਸਦਕਾ ਉਹਨਾਂ ਦੇ ਭੋਗ ਪਏ ਹਨ। ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਇਹ ਸਾਰੀ ਸੇਵਾ ਇਹਨਾਂ ਪਰਿਵਾਰਾਂ ਪਾਸੋਂ ਲਈ ਹੈ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਪਰਿਵਾਰਾਂ ਦਾ, ਜੋ ਹਮੇਸ਼ਾ ਹੀ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸੇਵਾ ਕਰਦੇ ਹਨ ਅਤੇ ਹਰ ਸਾਲ ਬਾਬਾ ਸੰਘ ਜੀ ਦੀ ਨਿੱਘੀ ਯਾਦ ਮਨਾਉਂਦੇ ਹਨ। ਇਸੇ ਹੀ ਤਰ੍ਹਾਂ ਗੁਰੂ ਘਰ ਦੇ ਸੇਵਕ ਪਰਿਵਾਰ ਭਾਈ ਇਕਬਾਲ ਸਿੰਘ ਜੀ ਥਿਆੜਾ ਅਤੇ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਦੇ ਵਾਸਤੇ ਪਰਸੋਂ ਦੇ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਸਨ, ਉਹਨਾਂ ਦੇ ਵੀ ਭੋਗ ਪਏ ਹਨ। ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ। ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਭਾਵਨਾਵਾਂ ਕਰਕੇ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮਤਿ ਅਨੁਸਾਰ ਪੂਰਨ ਕਰਨ। ਇਹਨਾਂ ਸਾਰੇ ਪਰਿਵਾਰਾਂ ਨੇ ਜਿੱਥੇ ਪਿਛਲੇ 3 ਦਿਨਾਂ ਤੋਂ ਪਾਵਨ ਬਾਣੀ ਦੇ ਪ੍ਰਵਾਹ ਚਲਾਏ, ਨਾਲ ਹੀ ਗੁਰੂ ਕੀਆਂ ਸੰਗਤਾਂ ਦੇ ਵਾਸਤੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਗੁਰਮੁਖ ਪਿਆਰਿਓ, ਹੁਣ ਸਵੇਰ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ, ਜਿਸ ਦੇ ਵਿੱਚ ਸਤਿਕਾਰਯੋਗ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟਲੇ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਵੱਲੋਂ ਕੀਰਤਨ ਦੀ ਸੇਵਾ ਕੀਤੀ ਜਾ ਰਹੀ ਹੈ। ਸੋ ਆਓ ਸਾਰੇ ਰਲ ਮਿਲ ਕੇ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਹਿਣ। ਗੁਰਮੁਖ ਪਿਆਰਿਓ, ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ। ਇਸ ਵੀਕਐਂਡ 'ਤੇ ਅਖੰਡ ਪਾਠ ਸਾਹਿਬ ਦੀ ਸੇਵਾ ਪਿੰਡ ਦੁਸਾਂਝ ਕਲਾਂ ਅਤੇ ਪੁਆਦੜਿਆਂ ਦੀਆਂ ਸੰਗਤਾਂ ਵੱਲੋਂ, ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬਾਬਾ ਸੰਘ ਢੇਸੀਆਂ ਜੀ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੋਈ ਹੈ। ਨਾਲ ਹੀ ਗੁਰੂ ਘਰ ਦੇ ਸੇਵਕ ਪਰਿਵਾਰ ਭਾਈ ਇਕਬਾਲ ਸਿੰਘ ਜੀ ਥਿਆੜਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਦੇ ਵਾਸਤੇ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਵੱਲੋਂ ਪਿਛਲੇ 3 ਦਿਨਾਂ ਤੋਂ ਜਿੱਥੇ ਪਾਵਨ ਬਾਣੀ ਦੇ ਪ੍ਰਵਾਹ ਚਲਾਏ ਗਏ, ਨਾਲ ਹੀ ਗੁਰੂ ਕੀਆਂ ਸੰਗਤਾਂ ਦੇ ਵਾਸਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਗੁਰਮੁਖ ਪਿਆਰਿਓ, ਅੱਜ ਠੀਕ 11 ਵਜੇ ਜੋ ਆਪਣੀ ਸਾਲਾਨਾ ਮੀਟਿੰਗ ਹੈ ਉਹ ਵੀ ਹੋ ਰਹੀ ਹੈ, ਜਿਸ ਦੇ ਵਿੱਚ ਜੋ ਆਪਣੇ ਸਾਰੇ ਸਾਲ ਦਾ ਹਿਸਾਬ ਕਿਤਾਬ ਹੈ, ਜੋ ਖਰਚੇ ਹਨ, ਉਹ ਆਪ ਸੰਗਤਾਂ ਨਾਲ ਸਾਂਝੇ ਕੀਤੇ ਜਾਣਗੇ। ਸੋ ਆਪ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਹਾਜ਼ਰ ਰਹਿਣਾ, ਅਗਰ ਆਪ ਜੀ ਦਾ ਕੋਈ ਵੀ ਸਵਾਲ ਹੋਵੇ ਉਹ ਵੀ ਆਪ ਜ਼ਰੂਰ ਕਰ ਸਕਦੇ ਹੋ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਨਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਠੋ ਸ੍ਰੀਖੰਡ ਸਤਿਗੁਰ ਕੀਓ।

0: जुगो हो जुगे अटल चवर छतर तखत दे मालक सतगुरु हाजरा हजूर जहरा जहुर सर्ब कला भरपूर राजान राज पानान पहान देवान देव उपमा महान दुकालंग परनासी दयालंग सरूपे सदा अंग संगे अपंगम विभूते सर्ब सांझी वालता दे रहबर दया सिंध कोट ब्रह्मंडा दे मालक पातशाह जागदी जोत शब्द अवतार जगत गुरु शब्द गुरु पतित पावन भगत वशल पीरां दे पीर बाबियां दे बाबे गुरतागदी तख्तां ते विराजमान सुभायमान हो रहे सतगुरु दसाह पातशाहियां दी आत्मक जोत धन धन साहिब श्री गुरु ग्रंथ साहिब पातशाह जी दी पावन हजूरी गोद विच जुड़ बैठी गुरु प्यार वाली गुरु सवारी गुरु की खालसा साध संगत जीओ सतगुरु जी दी महान बख्शिश होई है कृपालता दयालता दा सदका दीवाना दे अंदर जुड़ बैठ के बहुत ही अदब सत्कार सहित एकाग्रता दे नाल आप जी ने सत्कार योग कीर्तनिया पासों रबी गुरबाणी दे कीर्तन हर जस सरवण कीते ने आवै साहिब चित तेरिया भगतां डिठिया मन की कटिया मैल साध संग उठिया और अज दा विशेष दीवान गुरमत समागम बाबा संग तिन्हां दी मिठी याद विच दोसांझ कलां ते पादड़ियां दियां संगतां वालों आप जी उपराला करके सतगुरां दे चरणां दे विच हाजरीन हो रहे हो गुरबाणी दे राही गुरमत दे अंदर जो सतगुरु गुरदेव पातशाह ने आपां सारिआं नूं जीवन नूं सुचजे ढंग दे नाल जीवन वास्ते जीवन नूं सफला करन वास्ते गुरमत दा उपदेश बख्शिश कीता है और ये जिहड़ा समागम हुंदा है गुरमत समागम जिथे गुरु दी मत धारण कीती जांदी है गुरु दी मत दी विचार कीती जांदी है गुर मत गुरु दी मत गुरु दी विचार गुरु दा शब्द सिख जदों सतगुरु दी मत नूं धारण करदा है ਫਿਰ ਉਸ ਦੇ ਜੀਵਨ ਦੇ ਅੰਦਰ ਜਿਤਨੇ ਕੁ ਗਮ ਹੁੰਦੇ ਨੇ ਉਹ ਸਾਰੇ ਸਮਾ ਜਾਂਦੇ ਨੇ, ਮਿਟ ਜਾਂਦੇ ਨੇ। ਜ਼ਿੰਦਗੀ ਦੇ ਗਮ ਉਹ ਸਾਰੇ ਸਮਾ ਜਾਂਦੇ ਨੇ ਔਰ ਸਾਡੇ ਜੀਵਨ ਦੇ ਵਿੱਚੋਂ ਜੇ ਗਮ ਸਮਾ ਜਾਣ, ਮਿਟ ਜਾਣ, ਬਸ ਇਹੀ ਗੁਰਮਤਿ ਦੀ ਧਾਰਨ ਹੀ ਹੋਣਾ ਹੈ। ਇਹੀ ਗੁਰਮਤਿ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ। ਉਸ ਅਵਸਥਾ ਦੇ ਵਿੱਚ ਪਹੁੰਚ ਜਾਣਾ ਜਿੱਥੇ ਕੋਈ ਗਮ ਨਹੀਂ, ਕੋਈ ਚਿੰਤਾ ਨਹੀਂ, ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋਹ ਨਹੀਂ ਤੇ ਠਾਉ, ਬੇਗਮ ਕੋਈ ਗਮ ਨਹੀਂ ਹੈ। ਔਰ ਇਹ ਜਿਹੜੀ ਅਵਸਥਾ ਬਣਦੀ ਹੈ ਇਹ ਕੋਈ ਸਰੀਰਕ ਤੌਰ 'ਤੇ ਸਰੀਰਕ ਤਲ 'ਤੇ ਨਹੀਂ, ਇਹ ਅੰਦਰੂਨੀ ਤੌਰ 'ਤੇ ਬਣਦੀ ਹੈ। ਇੱਕ ਜੀਵਨ ਸਾਡਾ ਅੰਦਰ ਦਾ ਹੈ, ਇੱਕ ਬਾਹਰ ਹੈ। ਬਾਹਰ ਦਾ ਜੀਵਨ ਸਰੀਰਕ ਤਲ 'ਤੇ, ਅੰਦਰ ਦਾ ਜੀਵਨ ਆਤਮਕ ਤਲ 'ਤੇ ਹੈ। ਕੁਝ ਮਨੁੱਖ ਬਾਹਰੀ ਤੌਰ 'ਤੇ ਜਿਉਂਦਾ ਹੈ, ਕੁਝ ਅੰਦਰੂਨੀ ਤਲ 'ਤੇ ਜਿਉਂਦਾ ਹੈ। ਜਿਸ ਅਵਸਥਾ ਦੀ ਸਤਿਗੁਰੂ ਗੱਲ ਕਰ ਰਹੇ ਨੇ ਉਹ ਸਾਡੇ ਅੰਦਰ ਦਾ ਜੀਵਨ ਹੈ, ਬੇਗਮ ਕੋਈ ਗਮ ਨਹੀਂ, ਕੋਈ ਦੁੱਖ ਨਹੀਂ। ਉਸ ਸ਼ਹਿਰ ਦਾ ਨਿਵਾਸੀ, ਉਸ ਨਗਰ ਦਾ ਨਿਵਾਸੀ ਹੋਣਾ ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ, ਕਿਉਂਕਿ ਅੱਜ ਆਪਾਂ ਉਹਨਾਂ ਦੀ ਕਮਾਈ ਦੇ ਵੱਲ ਧਿਆਨ ਦੇਣਾ ਹੈ ਜਿਨ੍ਹਾਂ ਨੇ ਆਪ ਸ਼ਬਦ ਦੀ ਕਮਾਈ ਕੀਤੀ ਔਰ ਦੂਸਰਿਆਂ ਨੂੰ ਇਸ ਰਸਤੇ 'ਤੇ ਤੋਰੇ ਆ, ਇਹ ਉਪਦੇਸ਼ ਇਹ ਸਿਧਾਂਤ ਦਿੱਤੇ ਔਰ ਜਿਨ੍ਹਾਂ 'ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀ ਕਿਰਪਾ ਹੋਈ, ਬਾਬਾ ਸੰਘ, ਇਹ ਨਾਮ ਵੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀ ਕਿਰਪਾ ਹੈ। ਸਾਡੇ ਜੀਵਨ ਦੇ ਵਿੱਚ ਕੁਛ ਨਾਮ ਸਾਡੇ ਆਪਣੇ ਮਾਂ ਪਿਓ ਦੇ ਦਿੱਤੇ ਹੁੰਦੇ ਨੇ, ਕੁਛ ਸਤਿਗੁਰੂ ਨੇ ਦਿੱਤਾ ਹੁੰਦਾ ਹੈ ਔਰ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਸਾਰੇ ਹੀ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਉਹ ਭਾਵੇਂ ਕੋਈ ਮਰਦ ਹੋਵੇ, ਕੋਈ ਭੈਣ, ਕੋਈ ਮਾਂ ਹੋਵੇ, ਗੁਰੂ ਨੇ ਸਾਰਿਆਂ ਨੂੰ ਨਾਮ ਦਿੱਤਾ ਹੈ। ਵੱਖਰੀ ਗੱਲ ਹੈ ਅੱਜ ਭਾਵੇਂ ਸਾਡੀ ਜ਼ਿੰਦਗੀ, ਸਾਡੇ ਜੀਵਨ ਦੇ ਵਿੱਚੋਂ ਗੁਰੂ ਦਾ ਦਿੱਤਾ ਹੋਇਆ ਨਾਮ ਉਹ ਘਟਦਾ ਜਾ ਰਿਹਾ ਔਰ ਕਈ ਵਾਰ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਗੁਰੂ ਦੇ ਦਿੱਤੇ ਹੋਏ ਨਾਮ ਨੂੰ ਨਾਲ ਦੱਸਣ ਲੱਗੇ ਹਾਂ, ਬੋਲਣ ਲੱਗੇ ਹਾਂ। ਸੁਚੇਤ ਹੋਈਏ, ਸਾਵਧਾਨ ਹੋਈਏ। ਇੱਕ ਨਾਮ ਸਾਡੇ ਮਾਂ ਪਿਓ ਨੇ ਦਿੱਤਾ ਹੈ, ਸਾਡੀ ਪਛਾਣ ਹੈ, ਇੱਕ ਗੁਰੂ ਦਾ ਦਿੱਤਾ ਹੋਇਆ। ਸਿੰਘ ਅਤੇ ਕੌਰ, ਇਹ ਨਾਮ ਸਾਨੂੰ ਗੁਰੂ ਨੇ ਦਿੱਤਾ ਹੈ, ਇਹ ਗੁਰੂ ਦੀ ਨਿਸ਼ਾਨੀ ਹੈ ਔਰ ਇਸ ਗੱਲ 'ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਤਿਗੁਰੂ ਦਾ ਦਿੱਤਾ ਹੋਇਆ ਨਾਮ ਅਸੀਂ ਮਾਣ ਦੇ ਨਾਲ ਦੂਸਰਿਆਂ ਨੂੰ ਦੱਸੀਏ। ਸਾਨੂੰ ਮਾਣ ਹੋਣਾ ਚਾਹੀਦਾ ਆਪਣੇ ਗੁਰੂ 'ਤੇ। ਆਪਣੀ ਧੀ ਨੂੰ, ਆਪਣੇ ਪੁੱਤਰ ਨੂੰ ਗੁਰੂ ਨੇ ਨਾਮ ਦਿੱਤਾ ਹੈ, ਸਿੰਘ ਅਤੇ ਕੌਰ। ਉਹਦੇ ਨਾਲ ਸਿੱਖ ਦੀ ਵਡਿਆਈ ਹੁੰਦੀ ਹੈ, ਇਹ ਬਖਸ਼ਿਸ਼ ਹੁੰਦੀ ਹੈ ਦਾਤੇ ਦੀ। ਔਰ ਜਦੋਂ ਆਪਾਂ ਅੰਮ੍ਰਿਤ ਪਾਨ ਕਰਦੇ ਹਾਂ, ਇਸ ਅਸਥਾਨ 'ਤੇ ਵੀ ਅੰਮ੍ਰਿਤ ਸੰਚਾਰ ਹੋਣਾ ਹੈ। ਨਾਲ ਮੈਂ ਬੇਨਤੀ ਕਰਦੇ ਹਾਂ, ਅਜੇ ਤੱਕ ਜਿਹੜੇ ਗੁਰੂ ਵਾਲੇ ਨਹੀਂ ਬਣੇ, ਗੁਰੂ ਕੇ ਜਹਾਜ਼ ਜੇ ਨਹੀਂ ਚੜ੍ਹੇ, ਉਹ ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ ਆਪਣੇ ਆਪ ਨੂੰ ਤਿਆਰ ਕਰਨ। ਜਿਨ੍ਹਾਂ ਨੇ ਅਜੇ ਗੁਰੂ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਘਰ ਦੇ ਵਿੱਚ ਆਪਣਾ ਜਨਮ ਨਹੀਂ ਲਿਆ, ਇਹ ਜਨਮ ਹੈ ਇੱਕ ਤਰ੍ਹਾਂ ਦਾ। ਸਤਿਗੁਰ ਕੈ ਜਨਮ ਏ ਗਵਨ ਮਿਟਾਇਆ। ਔਰ ਪੰਜ ਪਿਆਰੇ ਉਸ ਵੇਲੇ ਸਾਨੂੰ ਨਾਮ ਦੇ ਨਾਲ ਸਿੰਘ ਅਤੇ ਕੌਰ ਸ਼ਬਦ ਬਖਸ਼ਿਸ਼ ਕਰਦੇ ਨੇ, ਗੁਰੂ ਦੀ ਰਹਿਮਤ। ਆਪਾਂ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣੀਏ। ਅਤੇ ਬਾਬਾ ਸੰਘ ਜੋ ਬਚਪਨ ਦਾ ਉਹਨਾਂ ਦਾ ਨਾਮ ਸੀ, ਜੋਧਾ, ਉਹਨਾਂ ਦੇ ਪਿਤਾ ਦਾਤਾ ਆਮ ਜ਼ਿਮੀਂਦਾਰ, ਦੁਆਬੇ ਦੇ ਵਿੱਚ ਪਿੰਡ ਢੇਸੀਆਂ ਦੇ ਰਹਿਣ ਵਾਲੇ। ਗੁਰੂ ਦੀ ਬਖਸ਼ਿਸ਼ ਕਿਵੇਂ ਵਰਤਦੀ ਹੈ, ਜਿਹੜਾ ਸ਼ਬਦ ਆਪ ਜੀ ਨੇ ਸਰਵਣ ਕੀਤਾ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਭਗਤ ਦਾ ਜੀਵਨ ਕੀ ਹੈ? ਔਰ ਗੁਰਬਾਣੀ ਦੇ ਵਿੱਚ ਜਿਤਨੇ ਸ਼ਬਦ ਭਗਤ ਹੈ, ਗੁਰਸਿੱਖ ਹੈ, ਸਾਧੂ ਹੈ, ਇਹ ਸਾਰੇ ਸ਼ਬਦ ਪਰਮਾਤਮਾ ਦੇ ਨਾਲ ਜੁੜੇ ਹੋਏ, ਗੁਰੂ ਦੇ ਨਾਲ ਜੁੜੇ ਹੋਏ ਜਗਿਆਸੂ ਦੇ ਲਈ ਵਰਤੇ ਗਏ ਨੇ। ਇਹਨਾਂ ਦੀ ਵਡਿਆਈ ਹੈ। ਭਗਤ ਨੂੰ ਦੇਖ ਕੇ, ਉਸ ਦੇ ਦੀਦਾਰ ਕਰਕੇ ਉਹਦਾ ਮਾਲਕ ਚੇਤੇ ਆਉਂਦਾ ਹੈ। ਮਾਲਕ ਕੌਣ ਹੈ? ਗੁਰੂ, ਪਰਮੇਸ਼ਵਰ। ਸਿੱਖ ਆਪਣੀ ਰਹਿਤ ਬਹਿਤ ਦੇ ਵਿੱਚ ਪੂਰਨ ਹੋਵੇ, ਸਾਬਤ ਸੂਰਤ ਸਿੱਖ ਹੋਵੇ, ਉਹਦੇ ਦਰਸ਼ਨ ਕਰਕੇ, ਦੀਦਾਰ ਕਰਕੇ ਗੁਰੂ ਚੇਤੇ ਆਉਂਦਾ ਹੈ। ਗੁਰੂ ਦੇ ਦਰਸ਼ਨ ਹੁੰਦੇ ਨੇ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤੇ ਸਾਨੂੰ ਇੱਥੋਂ ਤੱਕ ਬਖਸ਼ਿਸ਼ ਕੀਤੀ, ਸਿੱਖਾ ਜਦੋਂ ਤੂੰ ਆਪਣੇ ਆਪ ਨੂੰ ਸਾਬਤ ਸੂਰਤ ਔਰ ਤਿਆਰ ਰੂਪ ਦੇ ਵਿੱਚ ਸ਼ੀਸ਼ੇ ਦੇ ਅੰਦਰ ਸਾਹਮਣੇ ਆਪਣੀ ਸ਼ਕਲ, ਆਪਣੀ ਸੂਰਤ ਦੇਖਦੇ, ਉਹਦੇ ਵਿੱਚ ਗੁਰੂ ਦੇ ਦੀਦਾਰ ਹੁੰਦੇ ਨੇ, ਗੁਰੂ ਦੇ ਦਰਸ਼ਨ ਹੁੰਦੇ ਨੇ। ਬਸ਼ਰਤੇ ਸਿੱਖ ਸੰਪੂਰਨ ਹੋਵੇ। ਸਤਿਗੁਰੂ ਨੇ ਆਪਣਾ ਆਪ ਸਿੱਖ ਦੇ ਅੰਦਰ ਛੁਪਾ ਕੇ ਰੱਖੇ ਹੈ। ਗੁਰੂ ਆਪ ਸਿੱਖਾਂ ਦੇ ਵਿੱਚ ਵਰਤਦਾ ਹੈ। ਉਹਨਾਂ ਦੀ ਵਡਿਆਈ ਕਰ ਰਹੇ ਨੇ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਤੂੰ ਚੇਤੇ ਆਉਂਦਾ। ਪਰ ਭਗਤ ਦਾ ਜੀਵਨ ਕੀ ਹੈ? ਸਾਧੂ ਦਾ ਜੀਵਨ ਕੀ ਹੈ? ਔਰ ਇਹ ਜੀਵਨ ਕਿੱਥੇ ਘੜਿਆ ਜਾਂਦਾ ਹੈ? ਇਸ ਜੀਵਨ ਦੀ ਵਡਿਆਈ ਕਿਵੇਂ ਹੁੰਦੀ ਹੈ? ਆ ਜਿਸ ਅਸਥਾਨ 'ਤੇ ਆਪਾਂ ਜੁੜ ਬੈਠੇ ਹਾਂ ਸਾਧ ਸੰਗਤ ਦੇ ਵਿੱਚ, ਇੱਥੇ ਸਿੱਖ ਦੇ ਜੀਵਨ ਨੂੰ ਘੜਿਆ ਜਾਂਦਾ ਹੈ। ਗੁਰੂ ਸ਼ਬਦ ਦੇ ਨਾਲ ਸਾਡੇ ਜੀਵਨ ਦੀ ਘਾੜਤ ਘੜਦੇ ਨੇ। ਵਿਚਾਰ ਦੇ ਰਾਹੀਂ, ਸ਼ਬਦ ਦੇ ਰਾਹੀਂ, ਗਿਆਨ ਦੇ ਰਾਹੀਂ ਔਰ ਜੀਵਨ ਜਦੋਂ ਘੜਿਆ ਜਾਂਦਾ ਹੈ ਫਿਰ ਉਹ ਦੂਸਰਿਆਂ ਦੇ ਲਈ ਚਾਨਣ ਮੁਨਾਰਾ ਬਣਦਾ ਹੈ। ਜਿਨ੍ਹਾਂ ਦੇ ਜੀਵਨ ਨੂੰ ਸਤਿਗੁਰੂ ਨੇ ਘੜ ਦਿੱਤਾ, ਸਵਾਰ ਦਿੱਤਾ, ਉਹਨਾਂ ਨੂੰ ਦੇਖਿਆ, ਉਹਨਾਂ ਕੋਲ ਬੈਠੇ ਹਾਂ, ਉਹਨਾਂ ਦੇ ਦਰਸ਼ਨ ਕੀਤੇ ਹਾਂ, ਮਾਲਕ ਚੇਤੇ ਆਉਂਦਾ ਹੈ, ਉਹਨਾਂ ਦੇ ਮਾਲਕ ਦੀ ਵਡਿਆਈ ਆਉਂਦੀ ਹੈ, ਤੇਰੇ ਆ ਭਗਤਾਂ ਡਿੱਠੇ ਹਾਂ। ਔਰ ਬੜਾ ਮਾਣ ਦਿੱਤਾ ਸਤਿਗੁਰੂ ਨੇ ਆਪਣੇ ਸੇਵਕਾਂ ਨੂੰ, ਆਪਣੇ ਭਗਤਾਂ ਨੂੰ। ਬੜਾ ਪਿਆਰਾ ਸ਼ਬਦ ਹੈ ਸਤਿਗੁਰਾਂ ਦਾ ਬਾਣੀ ਦੇ ਵਿੱਚ, ਭਗਤ ਦੀ ਵਡਿਆਈ ਕਰਦੇ ਹਾਂ, ਨਾ ਤੂੰ ਆਵੇਂ ਵਸ ਬਹੁਤ ਕਿਣਾਉਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਉਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਏ, ਨਾ ਤੂੰ ਆਵੇਂ ਵਸ ਧਰਤੀ ਧਾਈਏ, ਨਾ ਤੂੰ ਆਵੇਂ ਵਸ ਕਿਤੇ ਸਿਆਣ ਪੈ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਇਹ ਭਗਤ ਦੀ ਡੈਫੀਨੇਸ਼ਨ ਹੈ। ਸਾਰੀ ਸ੍ਰਿਸ਼ਟੀ ਦਾ ਕਰਤਾ ਔਰ ਸਾਰਾ ਸੰਸਾਰ ਉਸਦੇ ਹੁਕਮ ਦੇ ਵਿੱਚ ਚੱਲ ਰਹੇ, ਸਾਰੀ ਕਾਇਨਾਤ, ਸਾਰਾ ਬ੍ਰਹਿਮੰਡ ਕਰਤੇ ਦੇ ਹੁਕਮ ਦੇ ਵਿੱਚ, ਰਜ਼ਾ ਦੇ ਵਿੱਚ ਚੱਲ ਰਹੇ। ਹਵਾ ਚੱਲ ਰਹੀ ਹੈ, ਅੱਗ ਹੈ, ਪਾਣੀ ਹੈ, ਇਹ ਸਾਰੇ ਉਸਦੇ ਹੁਕਮ ਦੇ ਵਿੱਚ ਚੱਲ ਰਹੇ। ਔਰ ਵੇਖੋ ਅਕਾਲ ਪੁਰਖ ਦਾ ਹੁਕਮ ਕਿਵੇਂ ਵਰਤ ਰਿਹਾ। ਕਹਿੰਦੇ ਨੇ ਤਿੰਨ ਹਿੱਸੇ ਪਾਣੀ, ਇੱਕ ਹਿੱਸਾ ਧਰਤੀ ਹੈ। ਵੈਸੇ ਪਾਣੀ ਦੇ ਵਿੱਚ ਕਿਤੇ ਮਿੱਟੀ ਸੁੱਟ ਦਈਏ ਤਾਂ ਪਾਣੀ ਦੇ ਵਿੱਚ ਖੁਰ ਜਾਂਦੀ ਹੈ, ਪਰ ਤਿੰਨ ਹਿੱਸੇ ਪਾਣੀ ਦੇ ਵਿੱਚ ਧਰਤੀ ਨੂੰ ਟਿਕਾ ਕੇ ਰੱਖਿਆ ਹੋਇਆ। ਇਹ ਅਕਾਲ ਪੁਰਖ ਪਰਮੇਸ਼ਵਰ ਨੇ ਆਪਣੀ ਰਜ਼ਾ, ਆਪਣੇ ਹੁਕਮ ਦੇ ਵਿੱਚ, ਆਪਣੀ ਸੱਤਿਆ ਦੇ ਨਾਲ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚੱਲੈ ਨੰਤ। ਸਾਰਾ ਕੁਝ ਉਸਦੇ ਹੁਕਮ ਦੇ ਵਿੱਚ ਵਰਤ ਰਹੇ। ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਅਕਾਲ ਪੁਰਖ ਦੇ ਹੁਕਮ ਦੇ ਵਿੱਚ ਸਾਰੀ ਕਾਇਨਾਤ, ਸਭ ਕੋ ਤੇਰੇ ਵਸ ਅਗਮ ਅਗੋਚਰਾ। ਪਰ ਇਸ ਤੋਂ ਅੱਗੇ ਜਿਹੜਾ ਬਚਨ ਕੀਤਾ ਉਹ ਬੜਾ ਭਾਵਪੂਰਕ ਹੈ। ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਹੇ ਪ੍ਰਭੂ, ਤੂੰ ਭਗਤਾਂ ਦੇ ਵਸ ਦੇ ਵਿੱਚ ਹੈ, ਕਿਉਂਕਿ ਭਗਤਾਂ ਨੂੰ ਆਧਾਰ ਤੇਰਾ, ਆਸਰਾ ਤੇਰਾ। ਹੁਣ ਭਗਤ ਦਾ, ਸਾਧੂ ਦਾ, ਗੁਰਸਿੱਖ ਦਾ ਜੀਵਨ ਕੀ ਹੈ, ਉਸ ਦੀ ਘਾੜਤ ਕਿਵੇਂ ਘੜੀ ਗਈ, ਜਿਹਨੇ ਰੱਬ ਨੂੰ ਆਪਣੇ ਵਸ ਦੇ ਵਿੱਚ ਕੀਤਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧੇ, ਉਹ ਕਿੰਨਿਆਂ ਕੁ ਗੁਰੂ ਕੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਜਾਂਦੇ ਨੇ। ਐਵੇਂ ਦੁਨੀਆਂ ਦੇ ਲੋਕ ਉਹਨਾਂ ਦੀ ਵਡਿਆਈ ਨਹੀਂ ਕਰਦੇ। ਜਹਾਨ ਦੇ ਅੰਦਰ ਵੱਡੇ ਵੱਡੇ ਅਮੀਰ, ਜਿਨ੍ਹਾਂ ਦੇ ਕੋਲ ਪਦਾਰਥਾਂ ਦੇ ਅੰਬਾਰ ਲੱਗੇ ਹੋਏ, ਸੰਸਾਰ ਤੋਂ ਤੁਰ ਜਾਂਦੇ ਨੇ। ਦੋ ਚਾਰ ਸਾਲ ਲੋਕ ਉਹਨਾਂ ਨੂੰ ਯਾਦ ਕਰਕੇ ਭੁੱਲ ਜਾਂਦੇ ਨੇ। ਇਸ ਜਹਾਨ ਦੇ ਵਿੱਚ, ਇਸ ਜਗਤ ਦੇ ਵਿੱਚ ਰਾਜੇ ਮਹਾਰਾਜੇ, ਜਿਨ੍ਹਾਂ ਨੇ ਬਹੁਤ ਕੁਝ ਇਸ ਸੰਸਾਰ ਦੇ ਅੰਦਰ ਪਦਾਰਥਾਂ ਦੇ ਰੂਪ ਦੇ ਵਿੱਚ ਇਕੱਠਿਆਂ ਕੀਤਾ, ਸੰਸਾਰ ਤੋਂ ਤੁਰ ਗਏ, ਲੋਕ ਭੁੱਲ ਗਏ। ਪਰ ਜਿਨ੍ਹਾਂ ਨੂੰ ਅੱਜ ਕੋਈ ਯਾਦ ਕਰ ਰਿਹਾ, ਇਹ ਉਹਨਾਂ ਦੇ ਜੀਵਨ ਦੀ ਕਮਾਈ ਨੂੰ ਯਾਦ ਕੀਤਾ ਜਾਂਦਾ। ਜੋ ਕੁਛ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਗੁਰੂ ਦੇ ਸਨਮੁਖ ਹੋ ਕੇ ਕਮਾਈ ਕੀਤੀ ਹੈ, ਨਾਮ ਦੀ ਕਮਾਈ ਕੀਤੀ, ਆਤਮਿਕ ਜੀਵਨ ਦੀ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਪ੍ਰਭੂ ਭਗਤਾਂ ਦੇ ਵਸ ਦੇ ਵਿੱਚ, ਕਿਉਂ? ਸਤਿਗੁਰੂ ਨੇ ਸਾਨੂੰ ਜੋ ਉਪਦੇਸ਼, ਜੋ ਸਿੱਖਿਆ ਦਿੱਤੀ, ਔਰ ਸਾਡਾ ਜੋ ਜੀਵਨ ਚੱਲ ਰਿਹਾ। ਮਨੁੱਖ ਸੰਸਾਰ ਦੇ ਅੰਦਰ ਸਰੀਰਕ ਤੌਰ 'ਤੇ ਜੀ ਰਿਹਾ, ਔਰ ਸਰੀਰ ਦੇ ਸਾਰੇ ਅੰਗ, ਸਾਡੀਆਂ ਅੱਖਾਂ ਨੇ, ਇਹ ਅੱਜ ਕੰਮ ਕਰ ਰਹੀਆਂ ਨੇ। ਸਮੇਂ ਦੇ ਨਾਲ ਨਾਲ ਅੱਖਾਂ ਦੀ ਜੋਤ ਘੱਟ ਜਾਂਦੀ ਹੈ। ਹੱਥ ਪੈਰ, ਇਹਨਾਂ ਦੇ ਬਲ, ਇਹਨਾਂ ਦੀ ਤਾਕਤ ਸਮੇਂ ਦੇ ਨਾਲ ਘੱਟ ਜਾਂਦੀ ਹੈ। ਇੱਕ ਦਿਨ ਐਸਾ ਆਉਂਦਾ, ਅੱਖਾਂ ਤੋਂ ਨਜ਼ਰ ਆਉਣਾ ਬੰਦ ਹੋ ਜਾਂਦਾ, ਕੰਨਾਂ ਤੋਂ ਸੁਣਨਾ ਬੰਦ ਹੋ ਜਾਂਦਾ, ਗੋਡਿਆਂ ਤੋਂ ਪੈਰਾਂ ਤੋਂ ਚੱਲਣਾ ਔਖਾ ਹੋ ਜਾਂਦਾ, ਹੱਥ ਕੰਬਦੇ ਨੇ, ਮਨੁੱਖ ਕੁਝ ਕਰਨ ਦੇ ਸਮਰੱਥ ਨਹੀਂ ਰਹਿੰਦਾ। ਸਮੇਂ ਦੇ ਨਾਲ ਨਾਲ ਸਭ ਕੁਛ ਰੁਕ ਜਾਂਦਾ। ਪਰ ਸਾਡੇ ਸਰੀਰ ਦੇ ਅੰਦਰ ਇੱਕ ਦਿਲ ਹੈ, ਔਰ ਜਿਸ ਦਿਨ ਤੋਂ ਮਨੁੱਖ ਦੇ ਇਸ ਜੀਵਨ ਦੀ ਆਰੰਭਤਾ ਹੋਈ, ਦਿਲ ਧੜਕ ਰਿਹਾ ਅਤੇ ਅਖੀਰ ਸਵਾਸ ਤੱਕ ਦਿਲ ਧੜਕਦਾ ਰਹਿੰਦਾ। ਜਿਹੜੇ ਅੰਦਰੂਨੀ ਜੀਵਨ ਦੀ ਗੱਲ ਹੈ ਨਾ, ਮਨੁੱਖ ਸੰਸਾਰ ਦੇ ਵਿੱਚ ਕੋਈ ਮਾੜਾ ਹੋਵੇ ਤਾਂ ਲੋਕ ਕਹਿ ਦਿੰਦੇ ਨੇ ਦਿਲ ਦਾ ਬੜਾ ਮਾੜਾ ਹੈ, ਚੰਗਾ ਹੋਵੇ ਤਾਂ ਕਹਿ ਦਿੱਤਾ ਜਾਂਦਾ ਦਿਲ ਦਾ ਚੰਗਾ ਹੈ। ਇਹ ਕੇਵਲ ਸੰਸਾਰ ਦੀਆਂ ਗੱਲਾਂ ਨਹੀਂ, ਅਧਿਆਤਮਿਕ ਜੀਵਨ ਦੇ ਵਿੱਚ ਵੀ ਸਤਿਗੁਰੂ ਨੇ ਇਸ ਦਾ ਜ਼ਿਕਰ ਕੀਤਾ ਹੈ। ਭਗਤਾਂ ਦੇ ਜੀਵਨ ਦੀ ਘਾੜਤ ਕੀ ਹੈ, ਸਾਧੂ ਦੇ ਜੀਵਨ ਦੀ ਘਾੜਤ ਕੀ ਹੈ? ਤੁਸੀਂ ਬਚਨ ਪੜ੍ਹੋ, ਦਿਲੋਂ ਮੁਹੱਬਤ ਜਿਨ ਸਹੀ ਸੱਚੇ, ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ। ਦੁਨੀਆਂ ਦੇ ਲੋਕ ਐਵੇਂ ਯਾਦ ਨਹੀਂ ਕਰਦੇ, ਉਹਨਾਂ ਦੀ ਕਮਾਈ ਹੈ ਅਤੇ ਕਮਾਈ ਇੱਥੋਂ ਆਰੰਭ ਹੁੰਦੀ ਹੈ। ਮਨੁੱਖ ਜਦੋਂ ਤੱਕ ਸਰੀਰ ਦੇ ਤਲ 'ਤੇ ਜੀ ਰਹੇ ਉਦੋਂ ਤੱਕ ਸੰਸਾਰ ਦੇ ਨਾਲ ਜੁੜਿਆ ਹੋਇਆ, ਅਤੇ ਸੰਸਾਰ ਦੇ ਵਿੱਚ ਪਦਾਰਥ ਨੇ, ਪਦਾਰਥ ਅੱਜ ਹੈਨ ਕੱਲ੍ਹ ਨਹੀਂ। ਉਹ ਪਦਾਰਥਾਂ ਦੇ ਤਲ 'ਤੇ ਮਨੁੱਖ ਇੱਕ ਤੋਂ ਇੱਕ ਵੱਡਾ ਹੋ ਸਕਦਾ ਹੈ। ਕੋਈ ਕਿੰਨਾ ਅਮੀਰ ਹੋਵੇ, ਉਸ ਤੋਂ ਵੀ ਕਈ ਅਮੀਰ ਹੋਣਗੇ। ਲੋਕ ਉਹਨਾਂ ਨੂੰ ਹਮੇਸ਼ਾ ਲਈ ਯਾਦ ਨਹੀਂ ਕਰਦੇ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਮਨ ਦੇ ਵਿੱਚ, ਦਿਲ ਦੇ ਵਿੱਚ ਕੁਝ ਹੋਰ ਹੈ, ਬਾਹਰ ਦਿਖਾਵਾ ਕੁਛ ਹੋਰ ਹੈ, ਸੇ ਕਾਂਡੇ ਕੱਚੇ ਆ। ਉਹ ਇਸ ਸੰਸਾਰ ਦੇ ਵਿੱਚ ਕੱਚੇ ਨੇ, ਉਹਨਾਂ ਦੀ ਅੱਜ ਹੋਂਦ ਹੋ ਸਕਦੀ ਹੈ, ਕੱਲ੍ਹ ਨਹੀਂ। ਔਰ ਜੋ ਕੁਛ ਨਜ਼ਰ ਆ ਰਿਹਾ ਸਭ ਕੁਛ ਇਹ ਨਾਸ਼ਵੰਤ ਕੱਚਾ ਹੈ। ਪਰ ਇਸ ਕੱਚੇ ਜੀਵਨ ਦੇ ਅੰਦਰ ਜਿਨ੍ਹਾਂ ਨੇ ਸੱਚ ਨੂੰ ਪੱਲੇ ਬੰਨ ਲਿਆ, ਉਹਨਾਂ ਦਾ ਸਰੀਰ ਮਿਟ ਜਾਂਦਾ ਹੈ। ਉਹ ਤਨ ਦੇ ਤਲ 'ਤੇ ਮਿਟ ਜਾਂਦੇ ਨੇ, ਪਰ ਉਹਨਾਂ ਦੇ ਜੀਵਨ ਦੇ ਅੰਦਰ ਜੋ ਕਮਾਈ ਹੈ ਉਹ ਕਦੇ ਖਤਮ ਨਹੀਂ ਹੁੰਦੀ। ਬਸ ਉਸ ਤਲ 'ਤੇ ਸਾਨੂੰ ਜਿਉਣਾ ਆ ਜਾਏ, ਦਿਲੋਂ ਮੁਹੱਬਤ ਜਿਨ ਸਹੀ ਸੱਚੇ ਆ। ਔਰ ਜਿਨ੍ਹਾਂ ਨੇ ਆਪਣੇ ਅੰਦਰੂਨੀ ਤਲ 'ਤੇ ਗੁਰੂ ਪਰਮੇਸ਼ਵਰ ਦੇ ਨਾਲ ਉਹ ਪ੍ਰੇਮ ਪਾ ਲਿਆ, ਉਹਨਾਂ ਨੂੰ ਮਹਾਰਾਜ ਨੇ ਆਖਿਆ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਜਿਹੜੇ ਕੇਵਲ ਬਾਹਰੋਂ ਗੱਲਾਂ ਕਰਦੇ ਨੇ, ਉਹਨਾਂ ਪ੍ਰਤੀ ਵੀ ਗੁਰਬਾਣੀ ਦੇ ਅੰਦਰ ਸਤਿਗੁਰੂ ਨੇ ਬਚਨ ਕੀਤੇ। ਆਹ ਬੜਾ ਪਿਆਰਾ ਸ਼ਲੋਕ ਹੈ ਭਗਤ ਜੀ ਦਾ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈਂ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇਹੇ ਦਿਲ ਹੀ ਪੀਤਰ ਜੋਏ ਜਿਨ ਤੂੰ ਬਾਹਰ ਲੱਭਦੈਂ ਵਾਜਾਂ ਮਾਰਦੈਂ ਉਹ ਤੇਰੇ ਅੰਦਰ ਹੈ ਅੰਦਰ ਮੁਖੀਓ ਬਾਹਰ ਤਾਂ ਸੰਸਾਰ ਹੈ ਅੰਦਰ ਨਿਰੰਕਾਰ ਹੈ ਜਾਂ ਕਾਰਨ ਤੂੰ ਬਾਂਗ ਦੇਹੇ ਦਿਲ ਹੀ ਭੀਤਰ ਜੋਏ ਉਹ ਤੇਰੇ ਅੰਦਰ ਹੈ ਔਰ ਐਸੇ ਧਰਮ ਦੁਨੀਆਂ ਦੇ ਅੰਦਰ ਜਿਨ੍ਹਾਂ ਨੇ ਕੇਵਲ ਇਹ ਸਮਝ ਲਿਆ ਕਿ ਉਹ ਬਾਹਰ ਰਹਿੰਦੇ ਦੱਖਣ ਦੇਸ਼ ਹਰੀਕਾ ਬਾਸਾ ਪੱਛਮ ਅੱਲਾ ਮੁਕਾਮਾ ਦਿਲ ਮੈਂ ਖੋਜ ਦਿਲੈ ਮੈਂ ਖੋਜੋ ਇਹੀ ਠੌਰ ਮੁਕਾਮਾ ਮੁਕਾਮ ਅਤੇ ਜੀਵਨ ਦਾ ਤੇਰੇ ਅੰਦਰ ਹੈ ਖੋਜ ਅੰਦਰ ਕਰ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ ਜਿਨ੍ਹਾਂ ਨੇ ਆਪਣੇ ਅੰਦਰੂਨੀ ਤਲ ਅਤੇ ਜੀਵਨ ਦੀ ਜਾਂਚ ਗੁਰੂ ਦੇ ਕੋਲੋਂ ਸਿੱਖ ਲਈ ਉਹ ਬਾਬਾ ਸੰਘ ਉਹਨਾਂ ਦੇ ਅੰਦਰ ਉਹ ਸੇਵਾ ਦੀ ਭਾਵਨਾ ਔਰ ਭਾਵਨਾ ਕਰਕੇ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦੇ ਨੇ ਸਿੱਖਾਂ ਦੇ ਨਾਲ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਸੁਭਾਵਕ ਪੁੱਛ ਲਿਆ ਨਾਮ ਕੀ ਹੈ ਕਹਿੰਦੇ ਨੇ ਜੋਧਾ ਕਹਿੰਦੇ ਜੋਧਾ ਨੇ ਨਾਮ ਤੇਰਾ ਸੰਗ ਹੈ ਤੂੰ ਸੰਗਤ ਦੇ ਨਾਲ ਆਇਆ ਸੰਗ ਦੇ ਨਾਲ ਆਇਆ ਤੇਰਾ ਨਾਮ ਸੰਗ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਔਰ ਜਿਸ ਦਾ ਰਿਸ਼ਤਾ ਜਿਸ ਦਾ ਨਾਤਾ ਸੰਗ ਦੇ ਨਾਲ ਬਣ ਜਾਏ ਉਹ ਆਪਣੇ ਮੁਕਾਮ ਨੂੰ ਹਾਸਲ ਕਰ ਲੈਂਦੇ ਮੁਕਾਮ ਕੀ ਹੈ ਮਨ ਤੂੰ ਜੋਤ ਸਰੂਪ ਹੈ ਸਾਰਿਆਂ ਦਾ ਮੁਕਾਮ ਮੰਜ਼ਿਲ ਤਾਂ ਇਹੀ ਹੈ ਵੱਖਰੀ ਗੱਲ ਮਨੁੱਖ ਭਟਕਦਾ ਰਹਿੰਦੇ ਤੇਰਾ ਨਾਮ ਸੰਗ ਤੂੰ ਸੰਗਤ ਦੇ ਨਾਲ ਆਏ ਔਰ ਸੰਗਤ ਦੇ ਨਾਲ ਸਾਨੂੰ ਜੁੜਨ ਦੀ ਜਾਂਚ ਆ ਜਾਏ ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰਹਿ ਕੇ ਫਿਰ ਸੇਵਾ ਕਰਨੀ ਬਾਣੀ ਪੜ੍ਹਨੀ ਪਾਠ ਕਰਨਾ ਇੱਥੋਂ ਤੱਕ ਆਨੰਦ ਕਾਰਜ ਦੀ ਮਰਿਆਦਾ ਵੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਆਪ ਨਿਭਾਈ ਇਹ ਜੀਵਨ ਦੀ ਕਮਾਈ ਅਗੰਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਉਹਨਾਂ ਦੀ ਜਿਹੜੀ ਕਥਾ ਹੈ ਉਹ ਹੈਰਾਨ ਕਰ ਦੇਣ ਵਾਲੀ ਹੋ ਜਾਂਦੀ ਹੈ ਦੁਨੀਆਂ ਦੇ ਲੋਕ ਦੁਨੀਆਂ ਦੇ ਤਲ 'ਤੇ ਜਿਉਂਦੇ ਨੇ ਉਹਨਾਂ ਦੀ ਵਡਿਆਈ ਉਹਨਾਂ ਦੇ ਜਿਉਂਦਿਆਂ ਤੱਕ ਹੁੰਦੀ ਹੈ ਪਰ ਜਿਨ੍ਹਾਂ ਦੀ ਵਡਿਆਈ ਔਰ ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੋਵੇ ਸਰੀਰ ਤੋਂ ਬਾਅਦ ਵੀ ਇਹ ਉਹਨਾਂ ਦੇ ਅੰਦਰੂਨੀ ਜੀਵਨ ਦੀ ਕਮਾਈ ਹੈ ਇਹਨਾਂ ਗੁਣਾਂ ਦੀ ਪ੍ਰਾਪਤੀ ਕਿੱਥੋਂ ਆਉਂਦੀ ਹੈ ਸੁਖਮਨੀ ਸਾਹਿਬ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ ਬੜਾ ਪਿਆਰਾ ਬਚਨ ਹੈ ਜੀਵਨ ਨੂੰ ਘੜਨ ਵਾਸਤੇ ਆਪਾਂ ਗੁਰੂ ਕੀ ਸੰਗਤ ਦੇ ਵਿੱਚ ਜੁੜਦੇ ਬੈਠਦੇ ਹਾਂ ਵਡਿਆਈ ਸੰਗ ਦੀ ਹੈ ਮਨੁੱਖ ਨੂੰ ਸੰਗਤ ਮਾੜੀ ਮਿਲ ਜਾਏ ਜੀਵਨ ਮਾੜਾ ਹੋ ਜਾਂਦਾ ਹੈ ਦੁਨੀਆਂ ਦੇ ਲੋਕ ਫਿਟਕਾਰਾਂ ਪਾਉਂਦੇ ਨੇ ਉਹਨਾਂ ਦਾ ਲੋਕ ਅਤੇ ਪਰਲੋਕ ਉਹ ਗਵਾ ਲੈਂਦੇ ਨੇ ਲੋਕ ਅਤੇ ਪਰਲੋਕ ਨੂੰ ਸਵਾਰਨ ਦੀ ਗੱਲ ਉਹ ਸਤਿਗੁਰੂ ਦੀ ਸੰਗਤ ਦੇ ਅੰਦਰ ਸਤਿਗੁਰੂ ਦੇ ਉਪਦੇਸ਼ ਦੇ ਰਾਹੀਂ ਇੱਕ ਪਦਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ ਔਰ ਇੱਕੋ ਪਦੇ ਦੇ ਅੰਦਰ ਇਹਨੇ ਗੁਣਾਂ ਦੀ ਗੱਲ ਕੀਤੀ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈਂ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਇਹ ਸਾਰੇ ਗੁਣਾਂ ਦੀ ਗੱਲ ਹੈ। ਸੁੰਦਰ ਚਤੁਰ ਤਤ ਕਾ ਬੇਤਾ, ਸੁੰਦਰਤਾ ਵੀ ਹੋਵੇ, ਚਤੁਰ ਬੇਤਾ ਵੀ ਹੋਵੇ, ਗਿਆਨੀ ਵੀ ਹੋਵੇ, ਜੀਵਨ ਦੇ ਸੁੱਖ ਵੀ ਹੋਣ। ਸਮਦਰਸੀ ਏਕ ਦ੍ਰਿਸ਼ਟੀਤਾ, ਇਹ ਫਲ ਤਿਸ ਜਨ ਕੈ ਮੁਖ ਭਾਣੇ। ਉਹ ਜੀਵਨ ਦੇ ਅੰਦਰ ਜਿਨ੍ਹਾਂ ਨੇ ਕਮਾਈ ਕੀਤੀ, ਆਪਣੇ ਮੂੰਹ ਦੇ ਰਾਹੀਂ ਕੋਈ ਬਚਨ ਬੋਲਦੇ ਨੇ, ਉਹ ਬਚਨ ਪੂਰਾ ਹੋ ਜਾਂਦਾ ਹੈ। ਇਹ ਫਲ ਤਿਸ ਜਨ ਕੈ ਮੁਖ ਭਾਣੇ, ਉਹਨਾਂ ਦੇ ਮੂੰਹ ਦੇ ਵਿੱਚ ਵਡਿਆਈ ਹੁੰਦੀ ਹੈ। ਮਨੁੱਖ ਦੁਨੀਆਂ ਦੇ ਅੰਦਰ ਬੋਲੀ ਜਾਂਦੇ ਨੇ, ਉਹਨਾਂ ਦੇ ਬੋਲਾਂ ਨੂੰ ਕੋਈ ਸੁਣਦਾ ਵੀ ਨਹੀਂ। ਔਰ ਜਿਨ੍ਹਾਂ ਦਾ ਇਹੋ ਜਿਹਾ ਜੀਵਨ, ਉਹਨਾਂ ਨੂੰ ਸਤਿਗੁਰੂ ਨੇ ਬਾਣੀ ਦੇ ਵਿੱਚ ਆਖਿਆ, ਸਾਕਤ ਕਾ ਬਕਨਾ ਇਉਂ ਜਾਣੋ ਜੈਸੇ ਪਵਨ ਝੁਲਾਈ। ਆ ਹਵਾ ਚੱਲਦੀ ਹੈ, ਪੱਤੇ ਹਿਲਦੇ ਰਹਿੰਦੇ ਨੇ, ਕੋਈ ਅਸਰ ਨਹੀਂ। ਇਸੇ ਤਰ੍ਹਾਂ ਜਿਹੜਾ ਸਾਕਤ ਹੈ, ਮਨਮੁੱਖ ਹੈ, ਬੇਮੁੱਖ ਹੈ, ਉਹ ਵੀ ਬੋਲਦਾ ਹੈ, ਕਿਸੇ ਲੇਖੇ ਨਹੀਂ। ਪਰ ਸਾਧੂ ਕਮਾਈ ਵਾਲਾ ਭਗਤ ਗੁਰਸਿੱਖ, ਜਿਹਨੇ ਸ਼ਬਦ ਦੀ ਕਮਾਈ ਆਪਣੇ ਹਿਰਦੇ ਦੇ ਅੰਦਰ ਵਸਾ ਲਈ, ਉਸ ਦੀ ਰਸਨਾ ਤੋਂ ਬੋਲਿਆ, ਇੱਕ ਇੱਕ ਬੋਲ ਦੂਸਰਿਆਂ ਦੇ ਜੀਵਨ ਨੂੰ ਤਬਦੀਲ ਕਰ ਦਿੰਦਾ, ਬਦਲ ਦਿੰਦਾ ਹੈ। ਇਹ ਜੀਵਨ ਦੀ ਕਮਾਈ ਹੈ। ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੀਤਾ, ਇਹ ਫਲ ਤਿਸ ਜਨ ਕੈ ਮੁਖ ਭਾਣੇ। ਇਹ ਜਿਹੜਾ ਫਲ ਹੈ, ਮਿਲਦਾ ਕਿਹਨਾਂ ਨੂੰ ਹੈ, ਇਹ ਵਡਿਆਈ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਜਿਹਨੇ ਸਤਿਗੁਰੂ ਦੇ ਬਚਨਾਂ ਨੂੰ ਮਨ ਕਰਕੇ ਸੁਣ ਲਿਆ, ਸੁਣਦੇ ਤੇ ਆਪਾਂ ਵੀ ਸਾਰੇ ਹਾਂ, ਸੁਣ ਰਹੇ ਹਾਂ, ਔਰ ਸਾਡੀਆਂ ਜ਼ਿੰਦਗੀਆਂ ਬਤੀਤ ਹੋ ਜਾਂਦੀਆਂ ਨੇ ਸੁਣਦਿਆਂ, ਪਰ ਸਾਡੀ ਜ਼ਬਾਨ 'ਤੇ ਉਹ ਵਡਿਆਈ ਜੋ ਸਤਿਗੁਰੂ ਨੇ ਇਹ ਦਾਤ ਬਖਸ਼ਿਸ਼ ਕੀਤੀ, ਇਹ ਫਲ ਤਿਸ ਜਨ ਕੈ ਮੁਖ ਭਾਣੇ। ਪਰ ਦਾਤ ਮਿਲਦੀ ਉਹਨਾਂ ਨੂੰ ਹੈ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਮਨ ਦੇ ਵਿੱਚ ਸਤਿਗੁਰੂ ਦਾ ਬਚਨ ਵਸ ਜਾਏ, ਮਨ ਦੇ ਵਿੱਚ ਸਤਿਗੁਰੂ ਦਾ ਉਪਦੇਸ਼ ਪੱਕਾ ਹੋ ਜਾਏ, ਇਹ ਉਹਨਾਂ ਦੀ ਵਡਿਆਈ ਜਿਨ੍ਹਾਂ ਨੇ ਸਤਿਗੁਰੂ ਦੀ ਵਿਚਾਰ ਨੂੰ ਹਿਰਦਿਆਂ ਦੇ ਵਿੱਚ ਧਾਰਨ ਕਰ ਲਿਆ। ਅਤੇ ਦੁਨੀਆਂ ਦੇ ਲੋਕ ਫਿਰ ਉਹਨਾਂ ਦੀ ਵਡਿਆਈ ਕਰਦੇ ਨੇ, ਰਹਿੰਦੀ ਦੁਨੀਆਂ ਤੱਕ ਲੋਕ ਉਹਨਾਂ ਤੋਂ ਜੀਵਨ ਦੇ ਅੰਦਰ ਆਪਣੇ ਜੀਵਨ ਦੀ ਅਗਵਾਈ ਪ੍ਰਾਪਤ ਕਰਦੇ ਨੇ, ਜਿਨ੍ਹਾਂ ਨੇ ਕਮਾਈ ਕੀਤੀ ਹੈ। ਪਰ ਕਰਨਾ ਕੀ ਹੈ? ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ। ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ। ਮਨ ਬੁਰਿਆਈਆਂ ਛੱਡ ਦੇਵੇ, ਔਰ ਗੁਰੂ ਦੇ ਮਾਰਗ 'ਤੇ ਤੁਰ ਪਏ। ਮਨ ਤੇ ਬਿਨਸੈ ਸਗਲਾ ਭਰਮ, ਸਾਡੀ ਜ਼ਿੰਦਗੀ ਦੇ ਵਿੱਚ ਜੋ ਭਰਮ ਅਤੇ ਭੁਲੇਖੇ ਨੇ ਉਹ ਨਿਕਲ ਜਾਣ। ਕਿਵੇਂ ਨਿਕਲਣਗੇ? ਜਿਸ ਦਿਨ ਸਤਿਗੁਰੂ ਦੇ ਸ਼ਬਦ ਦੇ ਨਾਲ ਸੁਰਤ ਜੁੜ ਗਈ। ਸੁਰਤ ਅਤੇ ਸ਼ਬਦ ਦਾ ਮਿਲਾਪ ਹੈ। ਸਰੀਰ ਤਾਂ ਕੇਵਲ ਸਾਧਨ ਹੈ ਗੁਰੂ ਦੇ ਕੋਲ ਆਉਣ ਤੱਕ, ਇਸ ਤੋਂ ਅੱਗੋਂ ਦੀ ਯਾਤਰਾ ਸੁਰਤ ਦੀ ਸ਼ਬਦ ਦੇ ਨਾਲ ਜੁੜ ਕੇ ਹੋਵੇਗੀ। ਪਰ ਜਿਹੜੇ ਕੇਵਲ ਸਰੀਰਕ ਤਲ ਤੱਕ ਜੁੜੇ ਰਹਿੰਦੇ ਨੇ, ਔਰ ਸਾਰੀ ਜ਼ਿੰਦਗੀ ਸਰੀਰ ਦੇ ਨਾਲ ਸੰਬੰਧ ਬਣਿਆ ਰਹਿੰਦੇ, ਉਹ ਬਸ ਸਰੀਰ ਤੱਕ ਜਿਉਂਦੇ ਨੇ। ਭਗਤ ਗੁਰਸਿੱਖ ਗੁਰਮੁਖ ਸਾਧੂ ਉਹ ਆਤਮਕ ਤਲ 'ਤੇ ਜਿਉਂਦੇ ਨੇ, ਉਹ ਸੁਰਤ ਦੇ ਤਲ 'ਤੇ ਜਿਉਂਦੇ ਨੇ, ਔਰ ਸੁਰਤ ਦੇ ਅੰਦਰ ਸਤਿਗੁਰੂ ਦੇ ਸ਼ਬਦ ਨੂੰ ਟਿਕਾ ਲੈਂਦੇ ਨੇ, ਜਿਸ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਖਿਆ, ਸੁਰਤ ਸ਼ਬਦ ਭਾਉ ਸਾਗਰ ਤਰੀਏ, ਨਾਨਕ ਨਾਮ ਵਖਾਣੀ। ਸੁਰਤ ਨੇ ਸ਼ਬਦ ਦੇ ਨਾਲ ਜੁੜਨਾ ਹੈ। ਇਹ ਭਗਤਾਂ ਦਾ ਜੀਵਨ, ਇਹ ਸਾਧੂ ਦਾ ਜੀਵਨ, ਇਹ ਗੁਰਸਿੱਖ ਦਾ ਜੀਵਨ ਉਹਨਾਂ ਦੇ ਜੀਵਨ ਤੋਂ ਆਪਣੇ ਜੀਵਨ ਦੇ ਅੰਦਰ ਇਹ ਪ੍ਰੇਰਨਾ ਲਈਏ, ਇਹ ਸਿੱਖੀਏ ਜੋ ਉਹਨਾਂ ਨੇ ਕਮਾਈ ਕੀਤੀ ਹੈ। ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ। ਇਹ ਸਾਡੇ ਜੀਵਨ ਦੇ ਅੰਦਰ ਕਿਤੇ ਸਿਧਾਂਤ ਉਪਦੇਸ਼ ਟਿਕ ਜਾਏ ਅਤੇ ਉਹਨਾਂ ਦੀ ਵਿਚਾਰ, ਉਹਨਾਂ ਦਾ ਸਿਧਾਂਤ ਕੀ ਸੀ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਕਦੇ ਭੁੱਲਦਾ ਨਹੀਂ, ਜਿਨ੍ਹਾਂ ਨੂੰ ਕਦੇ ਵਿਸਰਦਾ ਨਹੀਂ, ਉਹਨਾਂ ਦੀ ਵਡਿਆਈ। ਔਰ ਸਤਿਗੁਰੂ ਨੇ ਗੁਰਬਾਣੀ ਦੇ ਅੰਦਰ ਉਹ ਕਮਾਈ ਕਰਨ ਵਾਲਿਆਂ ਦੀ ਵਡਿਆਈ, ਜੀਵਨ ਦੇ ਅੰਦਰ ਜਿਨ੍ਹਾਂ ਨੇ ਸੁਰਤ ਕਰਕੇ ਸ਼ਬਦ ਦੇ ਨਾਲ ਆਪਣੇ ਅੰਦਰ ਸਤਿਗੁਰੂ ਦੇ ਵਿਚਾਰ ਨੂੰ ਦ੍ਰਿੜ ਕਰ ਲਿਆ, ਉਹ ਇਸ ਮਾਰਗ ਦੇ ਪਾਂਧੀ ਬਣ ਜਾਂਦੇ ਨੇ। ਫਿਰ ਜੀਵਨ ਦੇ ਵਿੱਚੋਂ ਸਾਰੇ ਭਰਮ, ਸਾਰੇ ਭੁਲੇਖੇ ਮਿਟ ਜਾਂਦੇ ਨੇ। ਉਹਨਾਂ ਦੇ ਅੰਦਰ ਕੇਵਲ ਇੱਕੋ ਅਰਦਾਸ ਰਹਿੰਦੀ ਹੈ, ਕੇਵਲ ਇੱਕੋ ਭਾਵਨਾ ਰਹਿੰਦੀ ਹੈ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਕੇਵਲ ਜ਼ਿੰਦਗੀ ਦੇ ਅੰਦਰ ਫੋਰਮੈਲਿਟੀ ਨਹੀਂ, ਭਾਵਨਾ ਪ੍ਰਗਟ ਹੋ ਜਾਏ, ਅੰਦਰ ਪ੍ਰੇਮ ਪੈਦਾ ਹੋ ਜਾਏ ਸਤਿਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣ ਦੇ ਲਈ। ਅਤੇ ਜਿਸ ਦਿਨ ਭਾਵਨਾ ਬਣ ਗਈ, ਜਿਸ ਦਿਨ ਪ੍ਰੇਮ ਪੈਦਾ ਹੋ ਗਿਆ, ਗੁਰੂ ਨੇ ਆਪ ਤਰਸ ਕਰ ਦੇਣਾ, ਗੁਰੂ ਨੇ ਆਪ ਬਖਸ਼ਿਸ਼ ਕਰ ਦੇਣੀ ਹੈ। ਜੀਵਨ ਦੇ ਅੰਦਰ ਪਰਮ ਆਨੰਦ, ਪਰਮ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ। ਅੱਜ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਇਹ ਨਾਮ ਦੀ ਦਾਤ, ਇਹ ਸਤਿਗੁਰੂ ਦਾ ਉਪਦੇਸ਼ ਪ੍ਰਾਪਤ ਕਰਕੇ ਮਨ ਦੇ ਤਲ 'ਤੇ, ਆਤਮਕ ਤਲ 'ਤੇ ਜਿਉਣ ਦੀ ਸਾਨੂੰ ਜਾਂਚ ਆ ਜਾਏ। ਔਰ ਇਹ ਜੋ ਸਿਧਾਂਤ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਜੋ ਪਛਾਣ ਹੈ, ਮੂਲ ਕੀ ਹੈ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ, ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨਹਿ ਉਬਾਰਿਆ। ਇਹ ਵਿਚਾਰ ਆਪਣੇ ਜੀਵਨ ਦੇ ਵਿੱਚ ਕਮਾਉਣ ਦੇ ਲਈ ਲੋੜ ਹੈ ਸਾਧ ਸੰਗਤ ਦੀ, ਸਾਧੂ ਪੁਰਸ਼ ਦੀ। ਉਹਨਾਂ ਦੀ ਸੰਗਤ ਕੀਤਿਆਂ ਭਲਾ ਹੋ ਸਕਦਾ ਹੈ, ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ। ਆਪਾਂ ਵੀ ਗੁਰੂ ਕੇ ਉਪਦੇਸ਼ ਦੇ ਧਾਰਨੀ ਬਣ ਕੇ ਲੋਕ ਅਤੇ ਪ੍ਰਲੋਕ ਨੂੰ ਸੁਹੇਲਾ ਕਰ ਸਕੀਏ। ਇੰਨੀਆਂ ਕੁ ਵਿਚਾਰਾਂ ਆਪ ਜੀ ਪ੍ਰਵਾਨ ਕਰਨੀਆਂ, ਗਲਤੀਆਂ ਭੁੱਲਾਂ ਦੀ ਖਿਮਾ, ਪਿਆਰ ਨਾਲ ਫਤਿਹ ਗਜਾਓ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਅਤੇ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ। ਸੋ ਗੁਰਮੁਖ ਪਿਆਰਿਓ, ਹੁਣ ਸਮਾਂ ਹੋ ਗਿਆ, ਜਿਸ ਤਰ੍ਹਾਂ ਆਪ ਜੀ ਨੂੰ ਨਿਊਜ਼ਪੇਪਰ ਜਾਂ ਮੀਡੀਆ ਦੇ ਰਾਹੀਂ ਵੀ ਇਨਫੋਰਮੇਸ਼ਨ ਭੇਜੀ ਗਈ ਸੀ, ਇੱਥੋਂ ਗੁਰਦੁਆਰਾ ਸਾਹਿਬ ਤੋਂ ਵੀ ਅਨਾਊਂਸਮੈਂਟ ਕਰਦੇ ਰਹੇ ਹਾਂ ਕਿ ਜੋ ਪਿਛਲੇ ਸਾਲ 2025 ਦੀ ਸਾਲਾਨਾ ਰਿਪੋਰਟ ਹੈ ਉਹ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਵੇਗੀ, ਜਿਸ ਦੇ ਵਿੱਚ ਆਪਾਂ ਜਿਤਨਾ ਵੀ ਗੁਰਦੁਆਰਾ ਸਾਹਿਬ ਦੀ ਜੋ ਇਨਕਮ ਹੋਈ ਹੈ ਜਾਂ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਖਰਚੇ ਹੋਏ ਹਨ ਉਸ ਦੇ ਬਾਰੇ ਅੰਕਲ ਜੀ ਆਪ ਸੰਗਤਾਂ ਦੇ ਜਾਣਕਾਰੀ ਦੇਣਗੇ। ਅਗਰ ਆਪ ਜੀ ਨੂੰ ਕੋਈ ਵੀ ਕੁਐਸਚਨ ਹੋਏਗਾ, ਬਾਅਦ 'ਚ ਆਪ ਜੀ ਕੋਈ ਵੀ ਸਵਾਲ ਹੋਊਗਾ ਉਹ ਪੁੱਛ ਸਕਦੇ ਹੋ, ਸਾਰ ਜੋ ਵੀ ਇਨਫੋਰਮੇਸ਼ਨ ਚਾਹੀਦੀ ਹੋਊਗੀ ਆਪ ਜੀ ਨੂੰ ਉਹ ਪ੍ਰੋਵਾਈਡ ਕੀਤੀ ਜਾਊਗੀ। ਸੋ ਆਪ ਜੀ, ਸੋ ਹੁਣ ਮੈਂ ਅੰਕਲ ਜੀ ਨੂੰ ਬੇਨਤੀ ਕਰਦਾ ਕਿਰਪਾ ਕਰਕੇ ਇੱਥੇ ਸਟੇਜ 'ਤੇ ਆਉਣ ਤੋਂ ਜੋ ਵੀ ਪਿਛਲੇ ਸਾਲ ਦਾ ਜੋ ਲੇਖਾ ਜੋਖਾ ਹੈ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕਰਨ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਆਪਣਾ ਜੋ ਕਾਨਸ਼ੀਅਸ ਕਹਿੰਦਾ ਉਸ ਦੇ ਮੁਤਾਬਕ ਆਪਾਂ 15 ਦਿਨ ਪਹਿਲਾਂ ਨੋਟਸ ਭੇਜੀਦਾ ਹੁੰਦਾ 4 ਪੇਪਰਾਂ ਨੂੰ, 2 ਪੰਜਾਬੀ ਦੇ ਆ, 2 ਇੰਗਲਿਸ਼ ਦੇ, 1 ਹਫ਼ਤੇ ਦੇ ਬੋਰਡ 'ਤੇ ਲਾਉਣਾ ਹੁੰਦਾ, ਉਹ ਸਾਰਾ ਪ੍ਰੋਸੀਜਰ ਆਪਣਾ ਠੀਕ ਆ। ਅਤੇ ਹੁਣ ਆਪਾਂ ਜਾਂ ਕੋਰਮ ਆਪਣਾ ਕੋਰਮ ਪੂਰਾ ਹੋ ਚੁੱਕਾ, ਆਪਾਂ ਕੋਰਮ ਪੂਰੇ ਹੋਣ ਦੇ ਦੋ ਆਦਮੀਆਂ ਦੀ ਦੋ ਮੈਂਬਰਾਂ ਦੀ ਚਾਹੀਦੀ ਆਪਣੇ ਨਾਂ ਨਛੱਤਰ ਸਿੰਘ ਸੋਢੀ ਤੇਰਾ ਸਿੰਘ ਹਾਂਜੀ ਹਾਂਜੀ ਹੁਣ ਆਪਾਂ ਜੇ ਫਾਈਨੈਂਸ਼ੀਅਲ ਰਿਪੋਰਟ ਆ ਜਿਹੜੀ ਪਿਛਲੇ ਸਾਲ ਦੀ ਆਪਣੇ ਹੈਗੀ ਆ ਉਹ ਆਪਾਂ ਉਹਦਾ ਵੇਰਵਾ ਸੁਣਾਉਣਾ ਹੈਗਾ ਕਿੰਨੇ ਪੈਸੇ ਆਏ ਆ ਕਿੰਨਾ ਖਰਚਾ ਹੋਇਆ ਉਹਦੇ ਵਾਸਤੇ ਸ਼ੁਰੂਆਤ ਕਰਨ ਵਾਸਤੇ ਦੋ ਨਾਂ ਚਾਹੀਦੇ ਆ ਇੱਕ ਮੱਖਣ ਸਿੰਘ ਲਿਖ ਲਓ ਜੀ ਮੱਖਣ ਸਿੰਘ ਜੌਲ ਅਤੇ ਭੁਪਿੰਦਰ ਸਿੰਘ ਹੀਰ ਹਾਂਜੀ ਇਹ 2025 ਦੀ ਰਿਪੋਰਟ ਆ ਜਨਵਰੀ ਤੋਂ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਆ ਜੇ ਤਿੰਨ ਆਪਣੇ ਸੋਰਸ ਆ ਜਿਹਨਾਂ ਦੀ ਆਪਣੀ ਮਾਇਆ ਗੁਰਦੁਆਰਾ ਸਾਹਿਬ ਆਉਂਦੀ ਆ ਜੇ ਡੋਨੇਸ਼ਨ ਆ ਇੱਕ ਡੋਨੇਸ਼ਨ ਇੱਕ ਗੋਲ ਇੱਕ ਆਪਣੇ ਰੈਂਟ ਜਿਹੜਾ ਉਹਦੇ ਲਈ ਪ੍ਰੋਪਰਟੀ ਦਾ ਹੋਰ ਜਿਹੜਾ ਰੈਂਟ ਆਉਂਦਾ ਹਾਂਜੀ ਅਤੇ ਇਹ ਜਿਹੜਾ ਆਪਣੇ ਡੋਨੇਸ਼ਨ ਆਈ ਆ ਉਹ ਆਈ ਆ 1,17,17,3,892 ਅਤੇ ਜੇ ਗੋਲ ਗਿਆ ਉਹ 5,50,670 ਜਾਂ ਰੈਂਟ ਆਇਆ ਉਹ 5,82,743 ਕੁੱਲ ਜੋੜ ਹੋਇਆ ਇਹਨਾਂ ਦਾ ਤਿੰਨਾਂ ਦਾ 28,37,305 ਹੁਣ ਆਪਾਂ ਜਿਹੜੇ ਇਹਦੇ ਵਿੱਚੋਂ ਖਰਚੇ ਹੋਏ ਆ ਜਾਂ ਹੋਇਆ ਉਹਦਾ ਮੈਂ ਤੁਹਾਨੂੰ ਸਾਰਾ ਸੁਣਾ ਮਿਹਰਬਾਨ ਸੁਣਾਉਣਾ ਹਾਂ

0: ਜਿਹੜੇ ਐਕਸਪੈਂਸ ਹੋਏ ਆ, ਜਿਹੜੇ ਖਰਚੇ ਆਏ ਆ ਆਪਣੇ ਲੀਗਲ ਅਤੇ ਆਪਣੇ ਪ੍ਰੋਫੈਸ਼ਨਲ ਜਿਹੜੇ ਆਪਣੇ ਔਡਿਟ ਕਰਦੇ ਹੈਗੇ ਆ, ਉਹਨਾਂ ਦਾ ਹੈਗਾ 14,802 ਡਾਲਰ। ਕਮਿਊਨਿਟੀ ਪ੍ਰੋਗਰਾਮ ਅਤੇ ਜਿਹੜੇ ਫਾਈਨੈਂਸ਼ ਆਪਾਂ ਹੋਰ ਬਲਪੁਰੋ ਬੱਚਿਆਂ ਦੇ ਸਾਰੇ ਹੋਰ ਕਰਦੇ ਹੈਗੇ ਹਾਂ, ਉਹਦਾ ਹੈਗਾ ਰੀਜਸ ਧਰਮ ਵਾਸਤੇ 99,329, ਹੈਲਥੀ ਕਿਚਰ ਜਿਹੜਾ ਆਪਣਾ ਹੈਗਾ ਉਹਦਾ ਹੈਗਾ 4,45,179, ਯੂਥ ਪ੍ਰੋਗਰਾਮ ਹੈਗੇ 75,992, ਐਜੂਕੇਸ਼ਨ ਹੈਗੀ ਆ ਬੱਚਿਆਂ ਵਾਸਤੇ 2,400 ਡਾਲਰ, ਅਤੇ ਡੋਨੇਸ਼ਨ ਐਂਡ ਲੀਫ ਇਹ ਹੈਗਾ 8,450। ਇਸ ਐਟਮ ਦਾ ਆਪਣੇ ਖਰਚਾ ਹੋ ਗਿਆ ਸਾਰਾ 6,21,350। ਜਿਹੜਾ ਉਸ ਦਾ ਖਰਚਾ ਥੱਲੇ ਆਪਣਾ ਮਤਲਬ ਸਾਰਾ ਜਿੰਨਾ ਚੱਲਦਾ ਪੇਪਰ ਵਗੈਰਾ ਹੋਰ ਜੋ ਚੀਜ਼ਾਂ ਚਾਹੀਦੀਆਂ ਹੈਗੀਆਂ ਉਹਦੇ ਹੈਗੀ ਐਡਵਰਟਾਈਜ਼ਮੈਂਟ ਆਪਣੇ 45,751, ਜਿਹੜੀਆਂ ਆਪਣਾ ਮਤਲਬ ਵੀਕਰ ਰੱਖੇ ਹੋਏ ਆਉਣ ਜਾਣ ਵਾਸਤੇ 6,84 ਡਾਲਰ, ਬੈਂਕ ਚਾਰਜ 2,012 ਡਾਲਰ, ਲੋਨ ਜਿਹੜਾ ਆਪਣਾ ਹੈਗਾ 1,00,000 ਜਿਹੜਾ ਲੋਨ ਦਾ ਆਪਾਂ ਪੇ ਕਰਦੇ ਹਾਂ 1,52,451, ਲਾਂਡਰੀ ਵਗੈਰਾ ਥੱਲੇ ਜਿਹੜੀ ਆਪਣਾ ਲੀੜੇ ਕੱਪੜਿਆਂ ਵਾਸਤੇ 61,178, ਔਫ ਸੈਂਡ ਜਿਹੜਾ ਔਫ ਦੇ ਵਿੱਚ ਹੋਰ ਚੀਜ਼ਾਂ ਜਿਹੜੀਆਂ ਆਉਂਦੀਆਂ ਹੈਗੀਆਂ 7,668, ਟੈਲੀਫੋਨ ਐਂਡ ਇੰਟਰਨੈਟ 5,339, ਇਹਦਾ ਖਰਚਾ ਹੋ ਗਿਆ 2,80,483। ਪ੍ਰੋਪਰਟੀ ਐਕਸਪੈਂਸ ਇੰਸ਼ੋਰੈਂਸ ਆਪਣੇ 42,601, ਪ੍ਰੋਪਰਟੀ ਟੈਕਸ ਆਪਣੇ 3,21,826, ਰਿਪੇਅਰ ਐਂਡ ਮੇਨਟੇਨੈਂਸ 72,536, ਜਿਹੜੇ ਬਿੱਲ ਆਪਣੇ ਆਉਂਦੇ ਆ ਇਲੈਕਟਰ ਦੇ 1,26,890, ਇਹਦਾ ਖਰਚਾ ਹੋ ਗਿਆ 5,63,853। ਵੇਜਸ ਐਂਡ ਬੈਨੀਫਿਟ 3,10,695, ਅਤੇ ਵਰਕ ਕੰਪਨਸੇਸ਼ਨ ਬੋਰਡ ਦੇ ਜਿਹੜੇ ਪਾਪੇ ਕਰਦੇ ਹਾਂ 534 ਡਾਲਰ, ਇਹਦਾ ਖਰਚਾ ਹੋ ਗਿਆ 3,11,229। ਅਤੇ ਜਿਹੜੀ ਆਪਾਂ ਮਤਲਬ ਫਰਨੀਚਰ ਵਗੈਰਾ ਲੈਂਦੇ ਹਾਂ ਜਾਂ ਹੋਰ ਕੋਈ ਚੀਜ਼ ਲੈਂਦੇ ਹਾਂ ਜਾਂ ਕੋਈ ਹੁੰਦਾ ਉਹ ਜਦੋਂ ਫਿਰ ਪੁਰਾਣਾ ਹੋ ਜਾਂਦਾ ਤਾਂ ਉਹਦੇ ਵਿੱਚੋਂ ਫਿਰ ਆਪਣੇ ਜਿਹੜਾ ਹੁੰਦਾ ਉਹਦੀ ਪ੍ਰਾਈਜ਼ 1,76,340। ਹਾਂਜੀ, ਅਤੇ ਇਹ ਸਾਰਾ ਖਰਚਾ ਆਪਣੇ ਹੋ ਗਿਆ 19 ਸਾਰਾ ਖਰਚਾ ਇਹ ਹੋ ਗਿਆ ਆਪਣੇ 8,69,248, 19,68,557 ਡਾਲੇ। ਅਤੇ ਆਪਾਂ ਨੂੰ ਜਿਹੜੇ ਬੱਚੇ ਹੈਗੇ ਆ 8,69,248, ਅਤੇ ਜਿਹੜਾ ਬੈਂਕ 'ਚੋਂ ਵਿਆਜ ਬੈਂਕ ਦਾ ਆਪਣਾ ਹੈਗਾ 15,437 ਵਿਆਜ ਆਇਆ, ਜਿਹੜੀ ਮਨੀ ਐਕਸਚੇਂਜ ਕੀਤੀ ਆ ਕੈਨੇਡੀਅਨ ਡਾਲਰ ਹੁੰਦੇ 424 ਡਾਲਰ, ਜਾਂ ਫੈਡਰੇਸ਼ਨ ਐਂਡ ਪ੍ਰੋਸ ਆਪਣੇ ਗ੍ਰਾਂਟ ਆ ਉਹ ਆਈ 65,221, ਅਤੇ ਟੋਟਲ 21,282 ਹੋ ਗਿਆ। ਜਿਹੜੇ ਆਪਾਂ ਨੂੰ ਪੈਸੇ ਵੱਲ ਬਚੇ ਹੈਗੇ ਗੁਰਦੁਆਰਾ ਸਾਹਿਬ ਨੂੰ 9,50,330 ਡਾਲਰ। ਹਾਂਜੀ, ਇੱਦਾਂ ਜੇ ਕਿਸੇ ਹੋਰ ਇਹਦਾ ਪੁੱਛਣੀ ਇਨਫੋਰਮੇਸ਼ਨ ਲੈਣੀ ਤਾਂ ਉਹ ਤੁਸੀਂ ਲੈ ਸਕਦੇ ਹਾਂ, ਦੱਸ ਵੀ ਸਕਦੇ ਹਾਂ ਕੀ ਹੈਗੇ, ਤਾਂ ਜੇ ਆਪਣੇ ਸਾਰੇ ਮਨਜ਼ੂਰ ਆ ਫਿਰ ਆਪਣੇ ਦੋ ਨਾਂ ਦਿਓ ਆਪਾਂ ਪਾਸ ਕਰੀਏ, ਇੱਕ ਤਲੋਚਨ ਸਿੰਘ ਢਿੱਲੋਂ ਲਿਖ ਲਓ ਜੀ, ਇੱਕ ਆਪਣੇ ਬਨਾਰ ਖਾ ਦਿਓ ਅਦਵਿੰਦਰ ਸਿੰਘ ਕੈਂਥ, ਦਵਿੰਦਰ ਸਿੰਘ ਕੈਂਥ। ਹਾਂਜੀ ਹਾਂਜੀ, ਚਲੋ ਫਾਈਨੈਂਸ਼ੀਅਲ ਰਿਪੋਰਟ ਹੋਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਤਾਂ ਆਪਾਂ ਹੁਣ ਇਹ ਪਾਸ ਕਰਦੇ ਹਾਂ, ਇਸ ਕਰਕੇ ਆਪਣੇ ਜਿਹੜਾ 2025 ਦੀ ਫਾਈਨੈਂਸ਼ੀਅਲ ਰਿਪੋਰਟ ਉਹ ਆਲਰੇਡੀ ਪਾਸ ਹੋ ਗਈ ਆ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿੱਦਾਂ ਅੱਗੇ ਸਹਿਯੋਗ ਮਿਲਦਾ ਇੱਦਾਂ ਤੁਹਾਨੂੰ ਮੋਹਰੇ ਬੇਨਤੀ ਕਰਦੇ ਹਾਂ। ਅਤੇ ਉਦੋਂ ਬਾਅਦ ਆਪਣੇ ਹੁਣ ਦੋ ਆਦਮੀਆਂ ਦੇ ਨਾਂ ਆ ਗਏ ਆ, ਤਾਂ ਹੁਣ ਆਪਾਂ ਜਿਹੜੀ ਮੀਟਿੰਗ ਆ ਉਹ ਖਤਮ ਕਰਨੀ ਆ, ਉਹਦੇ ਵਾਸਤੇ ਦੋ ਨਾਂ ਹੋਰ ਚਾਹੀਦੇ ਆ। ਹਾਂਜੀ, ਮੱਖਣ ਸਿੰਘ, ਹਾਂਜੀ ਮੱਖਣ ਸਿੰਘ ਲੈ ਦਿਓ। ਹਾਂਜੀ, ਹਾਂ ਇੱਕ ਮੱਖਣ ਸਿੰਘ ਹੋਰ ਹੈਗਾ। ਹਾਂਜੀ ਹਾਂਜੀ ਹਾਂਜੀ, ਤੁਸੀਂ ਆਪਣੇ ਹੈ ਜੀ, ਹਾਂਜੀ ਅਮਨਦੀਪ ਸਿੰਘ ਕਰਤਾ ਲਿਖ ਲਓ। ਹਾਂਜੀ ਠੀਕ ਹੈ, ਠੀਕ ਹੈ, ਓਕੇ। ਹਾਂਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਸੰਗਤਾਂ ਦਾ। ਹੁਣ ਇਹ ਪਾਸ ਹੈ ਆਪਣੇ ਫਾਈਨੈਂਸ਼ੀਅਲ ਰਿਪੋਰਟ ਦਾ ਸਾਰਾ 2025 ਵਾਲਾ। ਫਿਰ ਬੇਨਤੀ ਮੈਂ ਕਰਦਾ, ਜਿਸ ਤਰ੍ਹਾਂ ਵੀ ਕੋਈ ਵੀ ਕਿਸੇ ਨੇ ਇਨਫੋਰਮੇਸ਼ਨ ਚਾਹੀਦੀ ਆ, ਅੱਜ ਕਿੱਦਾਂ ਮੈਨੂੰ ਪੁੱਛ ਵੀ ਸਕਦਾ, ਗੱਲ ਵੀ ਕਰ ਸਕਦਾ, ਸਾਰੇ ਵਾਸਤੇ ਆਪਣੇ ਓਪਨ ਆ। ਇਸ ਕਰਕੇ ਦੱਸ ਜੋ ਮਿਲਦਾ ਪਿਛਲੇ 20 ਸਾਲਾਂ ਤੋਂ ਇੱਦਾਂ ਗਾਹ, ਆਪਾਂ ਆਸ ਰੱਖਦੇ ਆਪਾਂ ਰਲ ਮਿਲ ਕੇ ਸਾਰਾ ਗੁਰਦੁਆਰਾ ਚਲਾ ਰਹੇ ਹਾਂ। ਇਸ ਕਰਕੇ ਸਭ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਖਾਲਸਾ, ਬੜੀ ਫਤਿਹ।
1: ਬੋਲੇ ਸੋ ਨਿਹਾਲ,
0: ਸਤਿ ਸ੍ਰੀ ਅਕਾਲ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਜਿਹੜਾ ਮਿਸ਼ਨ ਹੈ 2006 ਤੋਂ ਸ਼ੁਰੂ ਕੀਤਾ ਤੁਸੀਂ, ਅਤੇ ਅੱਜ ਉਸ ਮੁਕਾਮ 'ਤੇ ਤੁਸੀਂ ਲੈ ਕੇ ਆਏ ਹੋ ਜਿੱਥੇ ਨੌਰਥ ਅਮੈਰੀਕਾ ਦੇ ਵਿੱਚ ਜੇ ਗੱਲ ਕੀਤੀ ਜਾਂਦੀ ਹੈ ਕਿਸੇ ਸੁਸਾਇਟੀ ਦੀ, ਉਹ ਖਾਲਸਾ ਦੀਵਾਨ ਸੁਸਾਇਟੀ ਦੀ ਹੈਗੀ ਆ। ਸੋ ਮਹਾਰਾਜ ਨੇ ਬਹੁਤ ਬਖਸ਼ਿਸ਼ ਕੀਤੀ, ਤੁਸੀਂ ਸਹਿਯੋਗ ਦਿੱਤਾ ਅਤੇ ਸਾਰਿਆਂ ਨੇ ਰਲ ਮਿਲ ਕੇ ਇਹਦੇ ਵਿੱਚ ਯੋਗਦਾਨ ਪਾਇਆ। ਸੋ ਮੈਂ ਥੋੜ੍ਹਾ ਜਿਹਾ ਤੁਹਾਡਾ ਟਾਈਮ ਲਵਾਂਗਾ, ਕਿਉਂਕਿ ਜਿਹੜੀਆਂ ਅਚੀਵਮੈਂਟਸ ਆਪਾਂ ਕੀਤੀਆਂ ਉਹਨਾਂ ਨੂੰ ਵੀ ਆਪਾਂ ਸੰਗਤ ਦੇ ਨਾਲ ਸ਼ੇਅਰ ਕਰਨਾ। ਪਹਿਲਾਂ ਤਾਂ ਆਪਾਂ ਜਨਰਲ ਗੱਲ ਕਰ ਲਈਏ ਕਿ ਸਾਡੇ ਕੋਲ ਜਿਹੜੇ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਬੱਚੇ ਨੇ ਉਹ 100 ਦੇ ਕਰੀਬ ਪੰਜਾਬੀ ਸਿੱਖਦੇ ਨੇ। ਸੋ ਸਾਡਾ ਪਹਿਲਾ ਮੋਟਿਵ ਹੈਗਾ ਜਿਹੜੇ ਇੱਥੇ ਦੇ ਯੂਥ ਬੱਚੇ ਨੇ, ਇੱਥੇ ਦੇ ਬੌਰਨ ਨੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿੱਦਾਂ ਜੋੜਨਾ। ਅਤੇ 100 ਬੱਚਾ ਸਾਡੇ ਕੋਲ ਇਸ ਵੇਲੇ ਪੰਜਾਬੀ ਸਿੱਖਦਾ, ਗੱਤਕੇ ਦੀਆਂ ਜਿਹੜੀਆਂ ਕਲਾਸਾਂ ਹੈ ਉਹਦੇ ਵਿੱਚ 50 ਬੱਚੇ ਨੇ। ਸੋ ਇਹ ਵੱਧਦੇ ਅਤੇ ਚੇਂਜ ਹੁੰਦੇ ਰਹਿੰਦੇ ਨੇ, ਹਰੇਕ ਸਾਲ ਕੰਟੀਨਿਊਸ ਨਹੀਂ ਚੱਲਦੇ, ਨਵੇਂ ਬੱਚੇ ਆਉਂਦੇ ਰਹਿੰਦੇ ਨੇ ਅਤੇ ਪੁਰਾਣੇ ਜਾਈ ਜਾਂਦੇ ਨੇ। ਸੋ ਉਸ ਤੋਂ ਬਾਅਦ ਕੀਰਤਨ ਵਾਸਤੇ ਸਾਡੇ ਕੋਲ ਬਹੁਤ ਵੱਡੀ ਡਿਮਾਂਡ ਸੀ, ਉਹਦੇ ਕਰਕੇ ਸਾਨੂੰ 2 ਟੀਚਰ ਹਾਇਰ ਕਰਨੇ ਪਏ, ਜਿਹੜੀ ਤੁਸੀਂ ਵੇਜਸ ਦੇਖੀਆਂ ਕਾਫੀ ਹਾਈ ਦੇਖੀਆਂ ਹੋਣਗੀਆਂ, ਟੀਚਰ ਸਾਨੂੰ ਹਾਇਰ ਕਰਨੇ ਪੈ ਰਹੇ ਨੇ। ਸੋ ਅਸੀਂ ਚਾਹੁੰਦੇ ਨਹੀਂ, ਅਸੀਂ ਚਾਹੁੰਦੇ ਹਾਂ ਵੋਲੰਟੀਅਰ ਵਰਕ ਵੀ ਹੋਵੇ, ਪਰ ਵੋਲੰਟੀਅਰ ਜਿਹੜਾ ਵਰਕ ਆ ਉਹ ਕਮਿਟਡ ਨਹੀਂ ਹੁੰਦਾ ਸੀ, ਇਸ ਕਰਕੇ ਅਸੀਂ ਬੱਚਿਆਂ ਦਾ ਟਾਈਮ ਨਹੀਂ ਵੇਸਟ ਕਰਨਾ ਹੁੰਦਾ, ਸਾਨੂੰ ਟੀਚਰ ਦੀ ਬਹੁਤ ਜ਼ਰੂਰਤ ਹੁੰਦੀ, ਫਿਰ ਅਸੀਂ ਟੀਚਰ ਰੱਖਦੇ ਉਹਨਾਂ ਦੇ ਨਾਲ ਵੋਲੰਟੀਅਰ ਨੂੰ ਕੰਮ ਦਿੰਦੇ ਹੈਗੇ ਹਾਂ। ਸੋ 150 ਦੇ ਕਰੀਬ ਸਾਡੇ ਕੋਲ ਬੱਚਾ ਕੀਰਤਨ ਸਿੱਖਦਾ, ਤੁਹਾਡੀ ਕਿਰਪਾ ਦੇ ਨਾਲ, ਤੁਹਾਡੀ ਸੰਗਤ ਦੇ ਸਹਿਯੋਗ ਦੇ ਨਾਲ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ, ਜਿੰਨੇ ਵੀ ਇੱਥੇ ਲੋਅਰ ਮੇਨਲੈਂਡ ਦੇ ਵਿੱਚ ਕੰਪੀਟੀਸ਼ਨ ਹੁੰਦੇ ਆ, ਮੋਸਟ ਪ੍ਰੋਬਲੀ ਸਾਡੇ ਬੱਚੇ ਕੀਰਤਨ ਦੇ ਵਿੱਚ ਫਸਟ ਔਰ ਸੈਕਿੰਡ ਆਉਂਦੇ ਨੇ। ਸੋ ਇਹ ਬਹੁਤ ਵੱਡੀ ਸਾਡੀ ਅਚੀਵਮੈਂਟ ਆ। ਅਤੇ ਹੋਰ ਵੀ ਜਿਹੜੇ ਸੰਤ ਆ, ਹੁਣ ਤੁਸੀਂ ਦੇਖੋਗੇ ਇਸ ਵੇਲੇ ਜਦੋਂ ਤੁਸੀਂ ਇੱਥੋਂ ਜਾਓਗੇ ਦਰਬਾਰ ਤੋਂ ਬਾਹਰ, ਨਾਲ ਦੇ ਹਾਲ ਦੇ ਵਿੱਚ ਕਲਾਸ ਸ਼ੁਰੂ ਹੋਣੀ ਆ 12 ਵਜੇ। 25 ਬੱਚੇ ਨੇ ਇੱਥੇ ਵਾਲੇ ਬੌਰਨ ਬੱਚੇ ਨੇ, ਬੜੀ ਫਲੂਐਂਟ ਸੰਥਿਆ ਕਰ ਰਹੇ ਨੇ। ਸੋ ਇਹ ਵੀ ਸਾਡੀ ਬਹੁਤ ਵੱਡੀ ਅਚੀਵਮੈਂਟ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਹਨਾਂ ਬੱਚਿਆਂ ਨੂੰ ਨਾਲ ਜੋੜਨਾ। ਅਤੇ ਹੋਰ ਜਿਹੜੇ ਸੈਮੀਨਾਰਸ ਹੁੰਦੇ ਨੇ ਬੱਚਿਆਂ ਦੇ ਵਾਸਤੇ, ਯੂਥ ਬੀਬੀਆਂ ਵਾਸਤੇ, ਬੱਚੀਆਂ ਵਾਸਤੇ ਅਲੱਗ ਸੈਮੀਨਾਰ ਚੱਲਦੇ ਨੇ, ਬਜ਼ੁਰਗਾਂ ਵਾਸਤੇ ਅਲੱਗ ਚੱਲਦੇ ਨੇ, ਹੈਲਥ ਫਿਟਨੈਸ ਦੇ ਅਲੱਗ ਚੱਲਦੇ ਨੇ, ਯੂ ਨੇਮ ਇਟ। ਸੋ ਦੇਰ ਆਰ ਸੋ ਮੈਨੀ ਪ੍ਰੋਗਰਾਮ ਆਪਣੇ ਕੋਲ ਚੱਲ ਰਹੇ ਨੇ। ਅਤੇ ਤੁਸੀਂ ਜਿਹੋ ਜਿਹੇ ਉਹਨਾਂ ਵਿੱਚ ਇਨਵੋਲਵਮੈਂਟ ਨਹੀਂ ਕੀਤੀ ਕਿਸੇ ਵੀ ਤਰ੍ਹਾਂ, ਹੁਣ ਬਜ਼ੁਰਗ ਨੇ ਬਜ਼ੁਰਗਾਂ ਲਈ ਐਕਸਰਸਾਈਜ਼ ਦੀ ਕਲਾਸ ਹੁੰਦੀ ਆ ਮਹੀਨੇ ਦੇ ਵਿੱਚ 2 ਵਾਰੀ, ਬੀਬੀਆਂ ਦੇ ਲਈ ਸਪੈਸ਼ਲ ਕਲਾਸ ਹੁੰਦੀ ਆ ਐਵਰੀ ਮੰਥ, ਬੱਚਿਆਂ ਦੇ ਲਈ ਯੂਥ ਵਾਸਤੇ ਕਲਾਸ ਹੁੰਦੀ ਆ ਐਵਰੀ ਮੰਥ, ਸੰਥਿਆ ਕਲਾਸ ਚੱਲਦੀ, ਅਤੇ ਸਿਆਣਿਆਂ ਬੰਦਿਆਂ ਲਈ, ਬਜ਼ੁਰਗਾਂ ਵਾਸਤੇ ਜਾਂ ਅਡਲਟ ਵਾਸਤੇ ਵੀ ਸੰਥਿਆ ਦੀਆਂ ਕਲਾਸਾਂ ਚੱਲਦੀਆਂ। ਸੋ ਤੁਸੀਂ ਸਾਰੀ ਜਾਣਕਾਰੀ ਲੈਣੀ ਹੈਗੀ ਆ। ਸੋ ਪਿਛਲੇ 2 ਸਾਲਾਂ ਦੇ ਵਿੱਚ ਇਹ ਤਾਂ ਸੀਗੀ ਸਾਡੀ ਜਿਹੜੀ ਇੰਟਰਨਲ ਜਿਹੜੀ ਅਸੀਂ ਸੇਵਾ ਤੁਸੀਂ ਕਰਦੇ ਹੋ, ਸਾਨੂੰ ਸਹਿਯੋਗ ਦਿੰਦੇ ਹੋ। ਪਿਛਲੇ 2 ਸਾਲਾਂ ਦੇ ਵਿੱਚ ਆਪਾਂ 2 ਪ੍ਰੋਪਰਟੀਆਂ ਬਾਏ ਕੀਤੀਆਂ, 350 ਸਟਰੀਟ ਅਤੇ 352 ਨੰਬਰ ਬੋਇਨ ਸਟਰੀਟ ਦੇ ਇਸ ਪਾਸੇ। ਹੁਣ ਸਾਡੇ ਕੋਲ ਆਲਮੋਸਟ 1 ਘਰ ਰਹਿ ਗਿਆ, ਇੱਧਰ ਆਪਾਂ ਪੂਰੇ ਧੁਰ ਤੱਕ ਚਲੇ ਗਏ ਹੈਗੇ। ਅਤੇ ਦੂਸਰਾ 353 ਵੁੱਡ ਸਟਰੀਟ ਆਪਾਂ ਜਿਹੜਾ 1 ਘਰ ਇੱਧਰਲੇ ਪਾਸੇ ਲਿਆ ਹੈਗਾ। ਸੋ 8 ਘਰ 2006 ਤੋਂ ਲੈ ਕੇ ਹੁਣ ਤੱਕ 8 ਪ੍ਰੋਪਰਟੀਆਂ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਤੱਕ ਸਦਕਾ ਆਪਾਂ ਪ੍ਰੋਪਰਟੀਆਂ ਬਾਏ ਕੀਤੀਆਂ। ਕਿਉਂ ਕਰਦੇ ਹਾਂ ਬਾਏ? ਕਈ ਵੇਲੇ ਸਾਨੂੰ ਸਵਾਲ ਆਉਂਦਾ ਕਿ ਤੁਸੀਂ ਪੈਸੇ ਕਿਉਂ ਇਨਵੈਸਟ ਕਰਦੇ ਹੋ, ਇਹ ਸਾਡੇ ਫਿਊਚਰ ਲਈ ਇਨਵੈਸਟ ਹੁੰਦਾ। ਹੁਣ ਸਾਡੇ ਕੋਲ ਜੇ ਅੱਜ ਤੁਸੀਂ ਦੇਖੋ ਸਾਡੇ ਕੋਲ ਫੈਸਿਲਿਟੀ ਇਨਫ ਨਹੀਂ ਹੈਗੀ, ਸਾਡੇ ਕੋਲ ਜਦੋਂ ਕੈਂਪ ਆਉਂਦਾ ਸਾਡੇ ਕੋਲ 150 ਬੱਚੇ ਦੀ ਕਪੈਸਿਟੀ ਆ, ਅਸੀਂ ਮਸੀਂ ਹਾਰਡਲੀ ਅਸੀਂ 150 ਬੱਚਾ ਰੱਖ ਸਕਦੇ ਹਾਂ। ਸੋ ਉਹਦੇ ਲਈ ਸਾਨੂੰ ਐਕਸਟੈਂਡ ਕਰਨਾ ਪੈ ਰਿਹਾ, ਉਹਦੇ ਲਈ ਵੀ ਪ੍ਰੋਜੈਕਟ ਚੱਲ ਰਿਹਾ ਇੱਧਰ ਸਾਈਡ 'ਤੇ, ਫਿਊਚਰ ਦੇ ਵਿੱਚ ਕੋਈ ਨਾ ਕੋਈ ਪ੍ਰੋਜੈਕਟ ਆਵੇਗਾ। ਸੋ ਇਹ ਤਾਂ ਹੀ ਪ੍ਰੋਪਰਟੀਆਂ ਲਈਆਂ ਜਾਂਦੀਆਂ। ਹੁਣ ਇਸ ਸਾਲ ਦੇ ਵਿੱਚ 2026 ਦੇ ਵਿੱਚ ਜਿਹੜਾ ਸਾਹਮਣੇ ਘਰ ਆ ਐਗਜੈਕਟਲੀ ਪਹਿਲਾ ਨੰਬਰ 3476 ਵੁੱਡ ਸਟਰੀਟ, ਉਹ ਵੀ ਬਾਏ ਕਰ ਲਿਆ, ਉਹਦੀ ਨੈਕਸਟ ਸੰਡੇ ਨੂੰ 11 ਵਜੇ ਉਹਦੀ ਅਪਰੂਵਲ ਲੈਣੀ ਸੰਗਤ ਤੋਂ। ਸੋ ਉਹ ਅਸੀਂ ਕਿਉਂ ਲਿਆ? ਕਿਉਂਕਿ ਸਾਡੇ ਕੋਲ ਬਹੁਤ ਚਿਰ ਤੋਂ ਪ੍ਰੋਜੈਕਟ ਅੜਿਆ ਹੈਗਾ। ਅਸੀਂ ਇੱਥੇ ਬੱਚਿਆਂ ਦਾ ਕੇਅਰ ਸੈਂਟਰ, ਬੱਚਿਆਂ ਦਾ ਡੇ ਕੇਅਰ ਸੈਂਟਰ ਬਣਾਉਣਾ ਚਾਹੁੰਦੇ ਹਾਂ। ਉਹਦੇ ਲਈ ਸਾਡੇ ਕੋਲ ਲਾਟ ਛੋਟੀ ਸੀਗੀ, ਹੁਣ ਉਹਨੂੰ ਅਸੀਂ ਬਹੁਤ ਚਿਰ ਤੋਂ ਕਾਫੀ ਕੁਛ ਕਰ ਰਹੇ ਸੀ ਪਰ ਸਾਡੇ ਤੋਂ ਬਣ ਨਹੀਂ ਸਕਿਆ। ਉਹਦੇ ਨਾਲ ਹੁਣ ਪ੍ਰੋਪਰਟੀ ਲਈ ਹੈ ਅਤੇ ਉਹ ਵੱਡਾ ਡੇ ਕੇਅਰ ਬੱਚਿਆਂ ਦਾ ਬਣੇਗਾ, ਕਿਉਂਕਿ ਜਿਹੜੇ ਬੱਚਿਆਂ ਨੂੰ ਅਸੀਂ ਛੋਟੇ ਛੋਟਿਆਂ ਨੂੰ ਆ ਗੁਰੂ ਨਾਨਕ ਦਾ ਨਿੱਘ ਗੋਦ ਦਾ ਦੇ ਸਕਦੇ ਹਾਂ, ਉਹ ਵੱਡਿਆਂ ਦਾ ਉਨਾ ਇਫੈਕਟ ਨਹੀਂ ਹੋ ਰਿਹਾ। ਇਹ ਅਸੀਂ ਆਪਣੇ ਪਿਛਲੇ ਕਈ ਸਾਲਾਂ ਦੇ ਤਜਰਬੇ 'ਚੋਂ ਸਿੱਖਿਆ ਹੈਗਾ। ਸੋ ਉਹ ਸਾਡੇ ਲਈ ਬਹੁਤ ਅੰਬੜਗਾ। ਅਤੇ ਛੋਟੇ ਛੋਟੇ ਬੱਚੇ ਜਦੋਂ ਮਾਮਾ ਨੇ ਕੰਮ 'ਤੇ ਜਾਣਾ ਤੁਸੀਂ ਕਿਤੇ ਕਦੇ ਛੱਡਦੇ ਹੋ, ਕੋਈ ਕਿਤੇ ਛੱਡ ਕੇ ਆਉਂਦੇ ਬੱਚੇ ਨੂੰ, ਅਸੀਂ ਕਹਿੰਦੇ ਹਾਂ ਸਾਡੇ ਕੋਲ ਬੱਚਿਆਂ ਨੂੰ ਛੱਡਿਓ ਤੁਸੀਂ, ਮੇ ਬੀ ਨੈਕਸਟ ਈਅਰ ਤੱਕ ਸਾਡਾ ਪ੍ਰੋਜੈਕਟ ਤਿਆਰ ਹੋ ਜਾਏਗਾ, ਹੋਪਫੁਲੀ ਹੈ ਨਾ, ਜੇ ਮਹਾਰਾਜ ਨੇ ਕਿਰਪਾ ਕਰ, ਤੁਹਾਡੇ ਬੱਚੇ ਸਾਡੇ ਕੋਲ ਰਹਿਣਗੇ, ਤੁਸੀਂ ਕੰਮ ਕਰੋਗੇ, ਸਿੱਥੇ ਉਹਨਾਂ ਨੂੰ ਉਹ ਟੀਚਰ ਅਸੀਂ ਦੇਵਾਂਗੇ ਜਿਹੜੇ ਗੁਰਮਤ ਦੇ ਵਿੱਚ ਧਾਰਨੀ ਹੋਣਗੇ, ਗੁਰਮਤ ਦੇ ਵਿੱਚ ਰਹਿਣ ਵਾਲੇ ਹੋਣਗੇ, ਉਹ ਫਿਰ ਬੱਚਿਆਂ ਨੂੰ ਉਸ ਹਿਸਾਬ ਦੇ ਨਾਲ ਛੋਟੇ ਹੁੰਦਿਆਂ ਤੋਂ ਟ੍ਰੇਨਿੰਗ ਮਿਲੇਗੀ। ਸੋ ਇਹ ਸਾਰਾ ਜਿਹੜੇ ਕੰਮ ਚੱਲਦੇ, ਬਹੁਤ ਸਾਰੇ ਹੋਰ ਕੰਮ ਨੇ, ਮੈਂ ਤੁਹਾਡਾ ਬਹੁਤਾ ਟਾਈਮ ਨਹੀਂ ਲਵਾਂਗਾ। ਸੋ ਪਿਛਲੇ ਸਾਲ ਦੇ ਨਾਲੋਂ 2024 ਦੇ ਨਾਲੋਂ ਜਿਹੜਾ ਜੇ ਤੁਸੀਂ ਉਸ ਗ੍ਰਾਫ ਦੇ ਰਹੇ ਹੋ ਤਾਂ ਪਿਛਲੇ ਸਾਲ ਜਿਹੜੀ ਡੋਨੇਸ਼ਨ ਆਈ ਹੈਗੀ ਆ 15,76,641 ਸੀਗੀ 2024 ਦੀ। ਸੋ ਐਤਕੀ ਸਾਡਾ ਰੈਵਨਿਊ ਇਨਕਰੀਜ਼ ਹੋਇਆ 17,03,892 ਡੋਲਰ। ਸੋ ਇਹ ਆਲਮੋਸਟ 2,83,000 ਤੋਂ ਉੱਪਰ ਇਹ ਸਾਡਾ ਜਿਹੜਾ ਪ੍ਰੋਫਿਟ ਇਹਦੇ ਵਿੱਚ ਆਇਆ। ਹੁਣ ਇਹ ਪ੍ਰੋਫਿਟ ਇਸ ਕਰਕੇ ਨਹੀਂ ਆਇਆ ਕਿ ਇਹ ਉੱਥੇ ਕੰਮ ਘਟੇ, ਆਪਾਂ ਨੂੰ ਫੰਡਿੰਗ ਆ ਰਹੀ, ਆਪਾਂ ਗੌਰਮੈਂਟ ਤੋਂ ਫੰਡਿੰਗ ਵੀ ਲੈ ਰਹੇ ਨਾਲ ਨਾਲ ਇਹ ਸਾਰੇ ਪ੍ਰੋਗਰਾਮਾਂ ਨੂੰ ਚਲਾਉਣ ਵਾਸਤੇ। ਸੋ ਇਹਦੇ ਵਿੱਚ ਜਿਹੜਾ ਖਰਚਾ ਸਾਡਾ, ਜਿੱਦਾਂ ਅੰਕਲ ਜੀ ਨੇ ਦੱਸਿਆ ਹੈਗਾ, ਟੋਟਲ ਜਿਹੜਾ ਰੈਵਨਿਊ ਸਾਡੇ ਕੋਲ 2,08,37,305 ਦਾ ਆਇਆ, ਜਿਹਦੇ ਵਿੱਚ ਸਾਡਾ ਇਹ 25 ਦਾ ਹੈਗਾ ਆ। 24 ਦੇ ਵਿੱਚ ਸਾਡੇ ਕੋਲ ਜਿਹੜਾ ਰੈਵਨਿਊ ਸੀਗਾ 2,66,6 ਮਿਲੀਅਨ 6

0: ਦੇ ਵਿੱਚ ਕੇਟਰਿੰਗ ਬਾਹਰੋਂ ਆਉਣੀ ਸ਼ੁਰੂ ਹੋ ਗਈ, ਖਾਸ ਕਰ ਗੁਰਦੁਆਰਿਆਂ ਸਾਹਿਬ ਦੇ ਵਿੱਚ। ਸੋ ਜਿਹਦੇ ਵਿੱਚ ਸਾਨੂੰ ਪਤਾ ਨਹੀਂ ਕਿੱਥੋਂ ਬਣ ਕੇ ਆ ਰਿਹਾ, ਕੀ ਬਣ ਰਿਹਾ, ਪਰ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸਰਵ ਕਰਦੇ, ਸਾਡੀ ਵੀ ਮਜਬੂਰੀ ਬਣੀ ਆ। ਪਰ ਹੁਣ ਅਸੀਂ ਇੱਕ ਹੋਰ ਸਟੈਪ ਅੱਗੇ ਲਿਆ ਕਿ ਜਿੰਨੇ ਫਿਊਚਰ ਦੇ ਵਿੱਚ ਵਿਆਹ ਹੋਣਗੇ, ਜਿਹੜੇ ਪਰਿਵਾਰ ਸਾਡੇ ਨਾਲ ਸਹਿਯੋਗ ਕਰਨਗੇ, ਅਸੀਂ ਉਹਨਾਂ ਦੀ ਕੇਟਰਿੰਗ ਤਿਆਰ ਕਰਕੇ ਦੇਵਾਂਗੇ। ਜਿਹੋ ਜਿਹੇ ਕੇਟਰਿੰਗ ਤੁਹਾਨੂੰ ਬਾਹਰੋਂ ਦੇਣਗੇ, ਉਹਦੇ ਨਾਲੋਂ ਦੋ ਸਟੈਪ ਅਹੈਡ ਹੋਊਗੀ। ਤੁਸੀਂ ਕੱਲ੍ਹ ਜੇ ਆਏ ਹੋਏ ਤਾਂ ਸੰਗਤ ਨੇ ਦੇਖਿਆ ਹੋਊਗਾ, ਆਉਣ ਵਾਲੇ ਦਿਨਾਂ 'ਚ ਵੀ ਤੁਸੀਂ ਦੇਖੋਗੇ, ਉਹਦੀ ਜਿਹੜੀ ਕੋਸਟ ਇਫੈਕਟ ਆ ਉਹ ਬਹੁਤ ਘੱਟ ਜਾਏਗੀ। ਆਲਮੋਸਟ ਹਾਫ ਪ੍ਰਾਈਸ ਦੇ ਉੱਤੇ ਅਸੀਂ ਕੋਸਟ ਲੈ ਕੇ ਆਵਾਂਗੇ। ਇੱਕ ਤਾਂ ਪਰਿਵਾਰ ਦੀ ਕੋਸਟ ਬਚੂਗੀ, ਦੂਸਰਾ ਜਿਹੜਾ ਖਾਣਾ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸਾਰਾ ਤਿਆਰ ਹੋਊਗਾ। ਤੀਸਰਾ ਕੀ ਆ ਕਿ ਜਿਹੜੀ ਵੀ ਤੁਸੀਂ ਹੁਣ ਲੈਸੇ ਐਵਰੇਜ ਮੈਂ ਗੱਲ ਕਰ ਰਿਹਾ, 15,000 to 30,000 ਡਾਲਰ ਕੇਟਰਿੰਗ ਵਾਲੇ ਨੂੰ ਦਿੱਤਾ ਜਾਂਦਾ, ਤੁਸੀਂ ਪੈਸੇ ਦੇ ਤੇ ਉਹਦੇ ਜੇਬ 'ਚ ਲਗਾਏ, ਪਰ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਨੂੰ ਉਹ 15,000 to 30,000 ਜੋ ਵੀ ਤੁਹਾਡੀ ਅਮਾਊਂਟ ਹੋਗੀ ਦਿਓਗੇ, ਅਸੀਂ ਤੁਹਾਨੂੰ ਡੋਨੇਸ਼ਨ ਰਸੀਦ ਦੇਵਾਂਗੇ। ਸੋ ਜਿਹੜੀ ਡੋਨੇਸ਼ਨ ਰਸੀਦ ਜਦੋਂ ਤੁਸੀਂ ਟੈਕਸ ਫਾਈਲ ਕਰੋਗੇ ਉਹਦਾ ਆਲਮੋਸਟ 40% ਤੁਹਾਨੂੰ ਫਿਰ ਵਾਪਸ ਆ ਜਾਏਗਾ। ਸੋ ਇੱਦਾਂ ਦੀਆਂ ਅਸੀਂ ਫੈਸਿਲਿਟੀ ਤਿਆਰ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਦੀ ਜਿੱਥੇ ਰੈਵਨਿਊ ਵਧੇ ਉੱਥੇ ਤੁਹਾਨੂੰ ਵੀ ਸਾਰੀ ਸੰਗਤ ਨੂੰ ਸਹੂਲਤਾਂ ਮਿਲਣ, ਅਤੇ ਨਾਲ ਨਾਲ ਜਿਹੜਾ ਸਾਡਾ ਪੰਥਕ ਕਾਰਜ ਆ ਉਹ ਵੀ ਨਾਲ ਨਾਲ, ਪੰਥਕ ਕਾਰਜ ਵੀ ਮਾਇਆ ਦੇ ਨਾਲੇ ਹੁੰਦੇ ਨੇ, ਉਹਦੇ ਉਹਨਾਂ ਦੇ ਵਿੱਚ ਵੀ ਅਸੀਂ ਵੱਧ ਤੋਂ ਵੱਧ ਯੋਗਦਾਨ ਪਾ ਸਕੀਏ। ਬਹੁਤ ਸਾਰੇ ਆਊਟ ਆਫ ਰੀਚ ਵੀ ਪ੍ਰੋਗਰਾਮ ਚੱਲ ਰਹੇ ਨੇ, ਤੁਹਾਡੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ 6 ਦਿਨ ਲਗਾਤਾਰ ਇੱਥੋਂ ਉਹਨਾਂ ਲੋਕਾਂ ਵਾਸਤੇ ਮੀਲ ਜਾਂਦੇ ਨੇ ਜਿਹੜੇ ਅਫੋਰਡ ਨਹੀਂ ਕਰ ਸਕਦੇ, ਜਿਹੜੇ ਬੰਦੇ ਅਫੋਰਡ ਨਹੀਂ ਕਰ ਸਕਦੇ, ਖਾ ਨਹੀਂ ਸਕਦੇ ਖਾਣਾ, ਉਹਨਾਂ ਵਾਸਤੇ 6 ਦਿਨ ਲਗਾਤਾਰ ਮੀਲ ਜਾਂਦਾ ਇੱਥੋਂ। ਫਿਰ ਫ੍ਰੀ ਕਿਚਨ ਦੇ ਸਹਿਯੋਗ ਦੇ ਨਾਲ ਸੈਟਰਡੇ ਸੰਡੇ ਅਲੱਗ ਜਾ ਰਿਹਾ। ਸੋ ਕਈ ਕੁਛ ਇੱਥੇ ਚੱਲ ਰਿਹਾ ਹੈ, ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸੰਗਤ ਹੋਰ ਇਨਵੋਲਵ ਹੋਵੇ। ਤੁਹਾਡੇ ਕੋਲ ਜੇ ਕੋਈ ਟੈਲੈਂਟ ਹੈ, ਤੁਸੀਂ ਟੀਚਰ ਹੋ, ਤੁਸੀਂ ਕੋਈ ਹੋਰ ਕੋਈ ਟੈਲੈਂਟ ਹੈਗਾ, ਤੁਸੀਂ ਸਾਡੇ ਨਾਲ ਸੰਪਰਕ ਕਰੋ, ਆਪਾਂ ਤੁਹਾਨੂੰ ਜਿੱਥੇ ਡਿਊਟੀ ਬਣੇਗੀ ਉੱਥੇ ਲਾ ਕੇ ਆਪਾਂ ਤੁਹਾਡੇ ਵੀ ਜਿਹੜਾ ਟੈਲੈਂਟ ਉਹਨੂੰ ਵਰਤ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਸਹੂਲਤਾਂ ਆਪਾਂ ਪੈਦਾ ਕਰ ਸਕੀਏ। ਸੋ ਇਹ ਸਾਰੀ ਰਿਪੋਰਟ ਸੀਗੀ। ਸੋ ਹੋ ਸਕਦਾ ਮੈਂ ਕਈ ਕੁਛ ਭੁੱਲ ਗਿਆ ਹੁਣ, ਅਤੇ ਜੇ ਕਿਸੇ ਨੂੰ ਹੋਰ ਕੋਈ ਕੁਐਸਚਨ ਹੋਵੇ ਉਹ ਤੁਸੀਂ ਸਾਨੂੰ ਬਾਅਦ ਵਿੱਚ ਪੁੱਛ ਸਕਦੇ ਹੋ। ਅਤੇ ਬਹੁਤ ਬਹੁਤ ਤੁਹਾਡਾ ਅਗੇਨ ਧੰਨਵਾਦ ਸਾਰੀ ਸੰਗਤ ਦਾ। ਅਤੇ ਹੁਣ ਸਾਡੇ ਕੋਲ ਨਾ ਉਚੇਚੇ ਤੌਰ 'ਤੇ ਆਏ ਨੇ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ UK ਤੋਂ। ਇਹ ਕੀ ਕਰਦੇ ਨੇ ਉੱਥੇ, ਇਹ ਆਪਣੀ ਸੰਸਥਾ ਦੇ ਜ਼ਰੀਏ, ਆਪਣੇ ਗਰੁੱਪ ਦੇ ਜ਼ਰੀਏ, ਸਹਿਯੋਗ ਦੇ ਨਾਲ ਇਹ ਉਹ ਕੰਮ ਕਰਦੇ ਨੇ ਜਿਹਨਾਂ ਨੂੰ ਜਿਹੜਾ ਕੈਨੇਡਾ ਵਿੱਚ ਸ਼ੁਰੂ ਹੋਣ ਹੋਇਆ। ਇਹਨਾਂ ਨੇ ਬਹੁਤ ਚਿਰ ਪਹਿਲਾਂ ਉਹਨੂੰ ਦੇਖਿਆ ਕੈਨੇਡਾ ਦੇ ਵਿੱਚ। ਧਿਆਨ ਰੱਖਿਓ ਆਪਣੇ ਬੱਚਿਆਂ ਦਾ, ਬਹੁਤ ਸੀਰੀਅਸ ਮਸਲਾ ਹੋ ਰਿਹਾ, ਗਰੂਮਿੰਗ ਵੱਡੇ ਲੈਵਲ 'ਤੇ ਸਾਡੀਆਂ ਬੱਚੀਆਂ ਦੀ ਹੋ ਰਹੀਆਂ। 3-4 ਪਰਿਵਾਰਾਂ ਨੂੰ ਮੈਂ ਜਾਣਦਾ ਜਿਨ੍ਹਾਂ ਦੇ ਬੱਚੇ ਉੱਧਰ ਚਲੇ ਗਏ ਨੇ। ਇਹ ਬਹੁਤ ਸੈਡ ਸਟੋਰੀ ਹੈ ਸਾਡੀ। ਸੋ ਉਹਦੇ ਵਾਸਤੇ ਭਾਈ ਸਾਹਿਬ ਜੀ ਆਪਾਂ ਨੂੰ ਅੱਜ ਥੋੜ੍ਹੀ ਜਾਣਕਾਰੀ ਦੇਣਗੇ ਕਿ ਉਹ ਕੀ ਹੈਗੀ ਆ, ਗਰੂਮਿੰਗ ਕਿਵੇਂ ਹੁੰਦੀ ਆ, ਉਹਦੇ ਤੋਂ ਅਸੀਂ ਪ੍ਰਿਵੈਂਟ ਕੀ ਕਰ ਸਕਦੇ ਹਾਂ, ਸਾਡੀ ਕੀ ਡਿਊਟੀ ਐਜ਼ ਏ ਕਮਿਊਨਿਟੀ ਲੀਡਰ ਔਰ ਕਮਿਊਨਿਟੀ ਵਰਕਰ, ਸਾਡੀ ਕੀ ਡਿਊਟੀ, ਅਸੀਂ ਕਿੱਥੇ ਰੋਲ ਨਿਭਾ ਸਕਦੇ। ਸੋ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਉਹਨਾਂ ਨੂੰ ਜੋ ਕਿ UK ਤੋਂ ਸਾਡੇ ਕੋਲ ਆਏ ਨੇ, ਉਹਨਾਂ ਨੂੰ ਮੈਂ ਜੀਓ ਆਇਆਂਗਾ ਨਾ ਸਟੇਜ ਦੇ ਉੱਤੇ, ਅਤੇ ਨਾਲ ਦੀ ਨਾਲ ਆਓ ਸਾਰੇ। ਇਹ ਜਿਹੜਾ ਬੜਾ ਸੀਰੀਅਸ ਮਸਲਾ ਹੈ ਸਾਡੀ ਕਮਿਊਨਿਟੀ ਵਾਸਤੇ, ਉਹਦੇ ਵਾਸਤੇ ਜਾਣਕਾਰੀ ਲਈਏ, ਅਤੇ ਇਹ ਜਾਣਕਾਰੀ ਜੇ ਆਪਾਂ ਹੋਰ ਪਰਿਵਾਰਾਂ ਦੇ ਨਾਲ ਸ਼ੇਅਰ ਕਰੀਏ। ਮੈਂ ਭਾਈ ਸਾਹਿਬ ਦਾ ਜੀ ਆਇਆਂ ਕਹਿੰਦਾ ਹੋਇਆ ਇੱਕ ਜਕਾਰੇ ਦੀ ਗੂੰਜ ਵਿੱਚ, ਸੋ ਭਾਈ ਸਾਹਿਬ ਨੂੰ ਮੈਂ ਸਟੇਟ ਦਿੰਦਾ, ਆਓ ਸਾਰੇ ਇਹਨਾਂ ਨੂੰ ਜੀ ਆਇਆਂ ਆਖੀਏ। ਬੋਲੇ ਸੋ ਨਿਹਾਰ, ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ। ਆਓ ਜੀ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ UK ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਓ ਗੱਜ ਵੱਜ ਕੇ ਫਤਿਹ ਸਾਂਝੀ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਤਸੰਗਤ ਜੀ, ਆਪਾਂ ਸਿੱਖ ਅਵੇਅਰਨੈਸ ਸੁਸਾਇਟੀ ਵੱਲੋਂ ਆਏ ਹਾਂ। ਸਾਡਾ ਮੂਲ ਮਕਸਦ ਇਹੀ ਹੈ ਕਿ ਜਿੱਥੋਂ ਵੀ ਕੋਈ ਵੀ ਆਪਾਂ ਨੂੰ ਸਿੱਖੀ ਨੂੰ ਢਾਲ ਆ ਰਿਹਾ, ਉੱਥੇ ਆਪਾਂ ਉਹ ਸਬਜੈਕਟ ਜਿਹੜੇ ਹਾਈਲਾਈਟ ਕਰੀਏ, ਸੋ ਦੈਟ ਆਪਾਂ ਆਪਣੇ ਪੰਥ ਨੂੰ, ਆਪਣੀ ਸਿੱਖੀ ਨੂੰ ਪ੍ਰੋਟੈਕਟ ਕਰ ਸਕੀਏ। ਬੜੀ ਖੁਸ਼ੀ ਆਪਣੇ ਲਾਸਟ ਸਪੀਕਰ ਤੋਂ ਸੁਣ ਕੇ ਕਿ ਕਿੰਨਾ ਯੂਥ ਦੀ ਇਨਵੈਸਟਮੈਂਟ ਹੋਈ ਆ, ਅਤੇ ਕਰਦੇ ਵੀ ਆ। ਇਟ ਮੇਕਸ ਮੀ ਵੈਰੀ ਵੈਰੀ ਹੈਪੀ ਟੂ ਸੀ ਦੈਟ ਦੇਰ ਇਜ਼ ਅ ਲੋਟ ਆਫ ਯੂਥ ਵਰਕ ਹੈਪਨਿੰਗ ਹੇਅਰ, ਬਿਕੋਜ਼ ਇਸ ਵੇਲੇ ਸਾਧ ਸੰਗਤ ਜੀ ਬਹੁਤ ਬੁਰਾ ਹਾਲ ਆ। ਸੋ ਅਸੀਂ 97 ਤੋਂ ਹੀ ਇਹ ਸੇਵਾ ਸੰਭਾਲੀ, ਬਿਕੋਜ਼ ਉਸ ਵੇਲੇ ਸਾਡੇ UK ਦੇ ਵਿੱਚ ਸਾਡੇ ਬਹੁਤ ਬੱਚੇ ਬੱਚੀਆਂ ਜਿਹੜੀਆਂ ਸੀ ਆਪਣਾ ਧਰਮ ਛੱਡ ਕੇ ਅਤੇ ਦੂਸਰੇ ਪਾਸੇ ਜਾ ਰਿਹਾ ਸੀ। ਇੱਥੇ ਪਰਸੋਂ ਚੌਥ ਵੀ

0: ਅਸੀਂ ਇੱਕ ਵੈਨਕੂਵਰ ਦੇ ਵਿੱਚ ਪਰਿਵਾਰ ਦੇ ਨਾਲ ਬੈਠੇ ਹਾਂ ਜਿਨ੍ਹਾਂ ਦਾ ਪਰਿਵਾਰ ਦਾ ਮੈਂਬਰ ਮੁਸਲਮਾਨ ਬਣ ਚੁੱਕਿਆ ਅਤੇ ਕੱਲ੍ਹ ਨੂੰ ਅਸੀਂ ਇੱਕ 14 ਸਾਲ ਦੀ ਬੱਚੀ ਦੇ ਨਾਲ ਵੀ ਬਹਿਣਾ ਹਾਂ 1 ਵਜੇ ਦੇ ਗੇੜ, ਉਹ ਵੀ ਉੱਧਰ ਮੁਸਲਮਾਨ ਨਾਲ ਝੁਕਾਅ ਹੋ ਰਿਹਾ ਅਤੇ ਬਾਕੀ ਇੱਥੋਂ ਐਡਮਿੰਟਨ ਜਾਣਾ ਅਤੇ ਟੋਰੋਂਟੋ ਸਾਡੇ 2-3 ਕੇਸ ਚੱਲ ਰਹੇ ਆ। ਸੋ ਸਾਧ ਸੰਗਤ ਜੀ, ਜਿਹੜੀ ਬਿਮਾਰੀ ਉੱਥੇ ਯੂਰਪ ਦੇ ਵਿੱਚ ਸੀਗੀ, UK ਦੇ ਵਿੱਚ ਸੀਗੀ, ਉਹ ਬਿਮਾਰੀ ਇੱਥੇ ਆ ਚੱਕੀ ਆ ਅਤੇ ਆਪਾਂ ਨੂੰ ਅਵੇਅਰ ਹੋਣਾ ਚਾਹੀਦਾ। ਤਾਂ ਹੀ ਮਹਾਰਾਜ ਕਹਿੰਦੇ ਥਾਂ ਥਾਂ 'ਤੇ, ਮਹਾਰਾਜ ਥਰੂ ਆਊਟ ਦ ਗੁਰੂ ਸ਼ਬਦ ਮਹਾਰਾਜ ਸੇਜ਼, ਜਾਗ ਲਹਿਓ ਰੇ ਮਨਾ, ਜਾਗ ਲਹਿਓ ਕਹਾਂ ਗਾਫਲ ਸੋਇਆ, ਸਿੱਖ ਜਾਗ ਵੇਕ ਅਪ, ਜਾਗੋ। ਜਾਗਣ ਦੀ ਲੋੜ ਆ ਸਤ ਸੰਗਤ ਜੀ, ਕਿਉਂਕਿ ਜੇ ਆਪਾਂ ਜਾਗਦੇ ਹੋਈਏ ਵੀ ਕੈਨ ਸੀ ਦ ਪ੍ਰੋਬਲਮ, ਫਿਰ ਆਪਾਂ ਨੂੰ ਪ੍ਰੋਬਲਮ ਦਿਸਦੀ ਆ ਅਤੇ ਉੱਦਾਂ ਦੇ ਪ੍ਰੋਗਰਾਮ ਆਪਾਂ ਪ੍ਰੋਗਰਾਮ ਇੰਸਟੋਲ ਕਰ ਸਕਦੇ ਹਾਂ ਜਿਹੜੀ ਇਸ ਪ੍ਰੋਬਲਮ ਨੂੰ ਆਪਾਂ ਟੈਕਲ ਕਰ ਸਕਦੇ ਹਾਂ। ਮਹਾਰਾਜ ਦਾ ਬਹੁਤ ਕਰਲੇ ਸ਼ਬਦ ਵਰਤਦੇ ਸਾਧ ਸੰਗਤ ਜੀ, ਚਪੇੜਾਂ ਪੈਂਦੀਆਂ ਸਾਡੇ। ਮਹਾਰਾਜ ਕਹਿੰਦੇ ਕਿਆ ਤੂੰ ਸੋਇਆ, ਜਾਗ ਏਆਨਾ, ਏਆਨਾ ਮੀਨਸ ਕਮਲੇ ਲੋਕੋ, ਕਿਉਂ ਸੁੱਤੇ ਪਏ ਆ, ਜਾਗੋ ਆਸੇ ਪਾਸੇ ਦੇਖੋ ਕੀ ਹੋ ਰਿਹਾ, ਕੀ ਹੋ ਰਿਹਾ। ਇਹ ਉਦੋਂ ਜਾਗਣਾ ਜਦੋਂ ਆਪਣੇ ਐਨ ਘਰ ਅੱਗ ਲੱਗੀ ਹੋਈ ਅਤੇ ਜਦੋਂ ਐਨ ਸੜ ਗਿਆ ਉਦੋਂ ਜਾਗਣਾ, ਦੈਨ ਇਟਸ ਟੂ ਲੇਟ ਸਾਧ ਸੰਗਤ ਜੀ, ਯੂ ਵਿਲ ਲੂਜ਼। ਕੱਲ੍ਹ ਵੀ ਅਸੀਂ ਗੁਰਮਤ ਅਕੈਡਮੀ ਵਿੱਚ ਲੈਕਚਰ ਕਰਦੇ ਸੀ ਨੌਜਵਾਨਾਂ ਨੂੰ, ਅਤੇ ਆ ਦੋ ਤਿੰਨ ਦਿਨ ਹੋ ਗਏ ਆ ਇਸੇ ਕੰਮ ਦੇ ਵਿੱਚ ਸੀਗੇ, ਅਤੇ ਜਿਹੜੇ ਕੇਸ ਸਾਡੇ ਕੋਲ ਆਏ ਸੀ ਉਹਨਾਂ ਦਾ ਡੀਲ ਕਰ ਰਹੇ ਹਾਂ। ਸੋ ਸਤਸੰਗ ਜੀ, ਅੱਜ ਆਪਾਂ ਸੰਖੇਪ ਰੂਪ ਦੇ ਵਿੱਚ ਆਪ ਜੀ ਨੂੰ ਇੱਕ ਪ੍ਰੋਸੈਸ ਦਿਖਾ ਲੈਣਾ, ਜਿਸ ਪ੍ਰੋਸੈਸ ਆ 97 ਤੋਂ ਜਿੰਨੇ ਵੀ ਕੇਸ ਅਸੀਂ ਡੀਲ ਕੀਤੇ ਆ, ਉਹ ਪ੍ਰੋਸੈਸ ਜਿਹੜਾ 6 ਸਟੈਪ ਦਾ ਪ੍ਰੋਸੈਸ ਆ, ਉਹ ਹਰ ਕੇਸ ਦੇ ਵਿੱਚ ਉਹ ਪ੍ਰੋਸੈਸ ਆਉਂਦਾ ਆ ਹਰ ਕੇਸ ਦੇ ਵਿੱਚ। ਅਤੇ ਜੇ ਆਪਾਂ ਉਸ ਪ੍ਰੋਸੈਸ ਨੂੰ ਅੰਡਰਸਟੈਂਡ ਕਰ ਲਈਏ ਤਾਂ ਆਪਾਂ ਆਪਣੇ ਪਰਿਵਾਰਾਂ ਨੂੰ ਬਚਾ ਸਕਦੇ ਹਾਂ ਸਤ ਸੰਗਤ ਜੀ। ਸੋ ਸਤ ਸੰਗਤ ਜੀ, ਦਿਸ ਇਜ਼ ਬੇਸਿਕਲੀ ਅ ਫੈਮਿਲੀ ਪ੍ਰੋਟੈਕਸ਼ਨ ਪ੍ਰੋਗਰਾਮ, ਅਤੇ ਜੇ ਇਸ ਨੂੰ ਆਪਾਂ ਅੰਡਰਸਟੈਂਡ ਕਰ ਲਈਏ ਹੋਰ ਫੋਰ ਦ ਨੈਕਸਟ 50 ਮਿਨਟਸ ਸੋ, ਕਿਉਂਕਿ ਅਸੀਂ ਪੇਰੈਂਟਸ ਲਈ ਅਸੀਂ ਕੈਂਪ ਲਾ ਰਹੇ ਹਾਂ 4 ਦਿਨ ਦਾ 5 ਦਿਨ ਦਾ, ਆਪਣੇ ਨਿਊਟਨ ਖਾਲਸਾ ਸਕੂਲ ਉੱਥੇ ਸਰੀ ਦੇ ਵਿੱਚ, ਕਿ ਮਾਪਿਆਂ ਨੂੰ ਸਾਰੇ ਤਰੀਕੇ ਦੱਸੇ ਜਾਣ ਕਿ ਕਿਵੇਂ ਆਪਾਂ ਆਪਣੇ ਬੱਚਿਆਂ ਨੂੰ ਕਿਵੇਂ ਆਪਾਂ ਗਿਆਨ ਦੇਣਾ, ਕਿਵੇਂ ਆਪਾਂ ਬਾਉਂਡਰੀਆਂ ਸੈੱਟ ਕਰਨੀਆਂ, ਅਤੇ ਕਿਵੇਂ ਆਪਾਂ ਜਿਹੜੀ ਪੇਰੈਂਟਿੰਗ ਸਕਿੱਲਸ ਆ ਇਸ ਵੈਸਟ ਦੇ ਵਿੱਚ ਉਹ ਕਿਵੇਂ ਕਰਨੀ ਚਾਹੀਦੀ ਆ, ਸੋ ਦੈਟ ਆਪਾਂ ਬੈਸਟ ਪ੍ਰਪੇਅਰਡ ਹੋਈਏ। ਅਤੇ ਉਹ ਆਪਣੇ ਤੁਸੀਂ ਸਾਡੇ ਸੇਵਾਦਾਰ ਦੇ ਕੋਲੋਂ ਜਾਂ ਸਟੇਜ ਤੋਂ ਤੁਸੀਂ ਨੋਟ ਕਰ ਲਿਓ, ਅਤੇ ਫਿਰ ਤੁਸੀਂ ਵੀ ਜੇ ਅਟੈਂਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਆ। ਇਹ ਜਿਹੜਾ ਪੇਰੈਂਟ ਕੈਂਪ ਆ, ਬੱਚਿਆਂ ਦੇ ਤਾਂ ਬਹੁਤ ਕੈਂਪ ਲੱਗਦੇ ਆ ਪਰ ਮਾਪਿਆਂ ਦਾ ਘੱਟ ਕੈਂਪ ਲੱਗਦਾ ਜੀ, ਅਤੇ ਪ੍ਰੋਬਲਮ ਸ਼ੁਰੂ ਹੀ ਉੱਥੋਂ ਹੁੰਦੀ ਆ ਅਸਲੀਅਤ। ਆ ਜਿੰਨੇ ਵੀ ਕੇਸ ਅਸੀਂ ਕਰਦੇ ਹਾਂ ਸਾਡੇ ਪਰੈਂਟਲ ਲੈਵਲ 'ਤੇ ਕੇਸਾਂ ਹੁੰਦੀਆਂ, ਜਿੱਦਾਂ ਧਰਮ ਪਰਿਵਰਤਨ ਦਾ ਕੇਸ ਜਿਹੜਾ ਹੁੰਦਾ ਆ, ਚੇਂਜ ਆਫ ਫੇਥ, ਜਦ ਅਸੀਂ ਆਪ ਹੀ ਨਹੀਂ ਕੇਸ ਰੱਖ ਸਕਦੇ ਜਾਂ ਜਦ ਆਪ ਹੀ ਨਹੀਂ ਅਸੀਂ ਸਿੱਖੀ ਦੇ ਉਲਟ ਜਾ ਰਹੇ ਹਾਂ, ਅਸੀਂ ਇੱਕ ਬਹੁਤ ਵੱਡਾ ਮੈਸੇਜ ਸੈਂਡ ਕਰਦੇ ਹਾਂ ਸਾਡੇ ਬੱਚਿਆਂ ਵਿੱਚ ਕਿ ਸਾਨੂੰ ਤਾਂ ਕੁਛ ਸਿੱਖੀ ਵਿੱਚ ਮਿਲਿਆ ਨਹੀਂ। ਅਤੇ ਉਹ ਫਿਰ ਜਦੋਂ ਦੂਸਰੇ ਯੂਨੀਵਰਸਿਟੀਆਂ ਵਿੱਚ ਕਾਲਜਾਂ ਵਿੱਚ ਜਾਂਦੇ ਆ, ਉਹ ਵੀ ਪੁਆਇੰਟ ਆਊਟ ਕਰਦੇ ਕਿ ਤੁਹਾਡੇ ਮਾਪਿਆਂ ਨੂੰ ਤਾਂ ਕੁਛ ਸਿੱਖੀ ਵਿੱਚ ਮਿਲਿਆ ਨਹੀਂ, ਇਹਦਾ ਮਤਲਬ ਸਿੱਖੀ ਇਜ਼ ਅ ਫਾਲਸ ਰਿਲੀਜਨ। ਅਨਸਾਧ ਸੰਗਤ ਜੀ, ਇਹ ਜਿਹੜਾ ਗਰੂਮਿੰਗ ਪ੍ਰੋਸੈਸ ਆ ਨਾ, ਇਹ ਬੜਾ ਖਤਰਨਾਕ ਪ੍ਰੋਸੈਸ ਆ, ਬਿਕੋਜ਼ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਗਰੂਮਡ ਹੋ ਰਹੇ ਹਾਂ ਕਿ ਨਹੀਂ, ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਇਟਸ ਸੋ ਸਟੈਲਫ ਦੈਟ ਦੇ ਗੈਟ ਟੂ ਯੂ ਇਨ ਯੋਰ ਮਾਇੰਡ, ਐਂਡ ਹੂਐਵਰ ਕੰਟਰੋਲਸ ਦ ਮਾਇੰਡ, ਹੂਐਵਰ ਕੰਟਰੋਲਸ ਦ ਥੋਟ ਪ੍ਰੋਸੈਸ, ਜਿਹਨੇ ਤੁਹਾਡੀ ਸੋਚ ਕੰਟਰੋਲ ਕਰ ਲਈ ਉਹਨੇ ਤੁਹਾਡਾ ਮਨ ਕੰਟਰੋਲ ਕਰ ਲਿਆ, ਸੋਰੀ ਮਨ ਕੰਟਰੋਲ ਕਰ ਲਿਆ ਉਹਨੇ ਤੁਹਾਡਾ ਸਰੀਰ ਕੰਟਰੋਲ ਕਰ ਲਿਆ। ਇੱਥੋਂ ਸਾਰਾ ਕੁਛ ਇੱਥੋਂ ਹੀ ਸ਼ੁਰੂ ਹੁੰਦਾ, ਜਦੋਂ ਸੋਚ ਆਉਂਦੀ ਆ ਸਰੀਰ ਨੇ ਉਹੀ ਕੰਮ ਕਰਨਾ। ਸਾਧ ਸੰਗਤ ਜੀ, ਆਈ ਡੋਂਟ ਵਾਂਟ ਟੂ ਗੋ ਟੂ ਮੱਚ ਇਨ ਟੂ ਸਾਈਕੋਲੋਜੀ ਟੂਡੇ, But I'm going to just try to keep it very basics as well. So Sat Sangat Ji, Apanu Othedi BBC, Jedi Aap Sare Jaande Hai, the British Broadcasting Service, newspaper ne kai course sade utte cover kita ya ke kinne assi case kite ya kithe kithe sade kalo ke success rate hoye ya jadon assi deal karde han dharm parivartan te te sexual abuse te satsang ji main ek do cases di ni gal karda ek town ya Rotherham de vich tusi google karke dekh leo aa sab to sada sikhala kam ya jehda aap ji de naal ਆਪਾਂ ਘੰਟਾ ਭਰ ਪ੍ਰਚਾਰ ਕਰਨਾ ਦਿਸ ਇਜ਼ ਈਜ਼ੀ ਆ ਡੇਲੀ ਜੋਬ ਇਜ਼ ਵੈਰੀ ਵੈਰੀ ਹਾਰਡ ਇੱਕ ਸ਼ਹਿਰ ਦੇ ਵਿੱਚ ਰੋਦਰਮ ਸ਼ਹਿਰ ਦੇ ਵਿੱਚ ਤੁਸੀਂ ਅੱਜ ਗੂਗਲ ਕਰਕੇ ਦੇਖ ਲਿਓ ਉੱਥੇ 1400 ਬੱਚੀ ਦਾ ਬਲਾਤਕਾਰ ਹੋਇਆ ਦੈਟ ਇਜ਼ ਅ ਕੇਸ ਦੈਟ ਆਈ ਵਰਕਡ ਔਨ 1400 ਚਿਲਡਰਨ ਵਾਸ ਸੈਕਸ਼ੂਅਲੀ ਅਬਿਊਜ਼ਡ ਇੱਕ ਸ਼ਹਿਰ ਟੈਲਫਰਡ ਆ ਉੱਥੇ 1000 ਬੱਚੀ ਦਾ ਜੇ ਇੱਕ ਦੋ ਦੀ ਗੱਲ ਹੋਵੇ ਆਪਾਂ ਵੀ ਪੈਨਿਕ ਨਾ ਕਰਾਂਗੇ ਬਟ ਦਿਸ ਇਜ਼ ਗੋਇੰਗ ਇਨ ਟੂ ਥਾਊਜ਼ੰਡਸ ਮੈਂ ਹੁਣੇ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਆਏ ਹਾਂ ਅਤੇ ਨਿਊਜ਼ੀਲੈਂਡ ਇੱਕ ਅੰਮ੍ਰਿਤਧਾਰੀ ਪਰਿਵਾਰ ਦੀ ਬੱਚੀ ਉਹਨੇ ਮੁਸਲਮਾਨ ਘਰ ਰੱਖਿਆ ਹੋਇਆ ਸੀਗਾ ਅਤੇ ਬਾਪ ਨੂੰ ਪਤਾ ਨਾ ਲੱਗੇ ਕਿ ਮੈਂ ਕਰਾਂ ਕੀ ਕਾਨੂੰਨਕ ਤੌਰ 'ਤੇ ਤੁਸੀਂ ਕੁਛ ਕਰ ਵੀ ਨਹੀਂ ਸਕਦੇ ਕੁਛ ਇਜ਼ ਓਵਰ ਦੀ ਏਜ ਅਤੇ 2 ਸਾਲ ਹੋ ਗਏ ਉੱਥੇ ਦੀ ਲੋਕਲ ਸੰਗਤ ਨੂੰ ਉਸ ਚੀਜ਼ ਨਾਲ ਡੀਲ ਕਰਦਿਆਂ ਨੂੰ ਉਹਨਾਂ ਕੋਲੋਂ ਨਹੀਂ ਸਕਸੈਸ ਹੋਇਆ ਫਿਰ ਅਸੀਂ ਉੱਥੇ ਗਏ ਹਾਂ 2 ਕੁ ਮਹੀਨੇ ਹੋਏ ਆ ਅਤੇ ਉਹਦੇ ਨਾਲ ਬੱਚੀ ਦੇ ਨਾਲ ਵਿਚਾਰ ਕੀਤੀ 2-3 ਦਿਨ ਵਿਚਾਰ ਕੀਤੀ ਅਤੇ ਬੱਚੀ ਨੂੰ ਡੀ ਗਰੂਮ ਕੀਤਾ ਅਤੇ ਮੁੜ ਕੇ ਉਸ ਮੁਸਲਮਾਨ ਨੂੰ ਘਰੋਂ ਬਾਹਰ ਕੱਢਿਆ ਅਤੇ ਫਿਰ ਬਾਪ ਦਾ ਜਾ ਕੇ ਸਾਹ ਆਇਆ ਤਾਂ ਉਹ ਆਪਣੀ ਦਸਤਾਰ ਸਾਡੇ ਪੈਰਾਂ ਵਿੱਚ ਰੱਖਦਾ ਸੀ I hope it never goes to that situation with anyone here. So the whole purpose is that prevention is better than the cure. Ki je apa cheez nu prevent hi kar liye apa nu oh kam na karna pave hai na. So jehda hega process satsang ji utte aaiye grooming process jive main keha ki jinne taddi soch control kar li hai na unne tadda ਸਰੀਰ ਕੰਟਰੋਲ ਕਰ ਲਿਆ ਆ ਦੋਨੋਂ ਬੱਚੀਆਂ ਦਾ ਦੇਖ ਆ ਦੋਨੋਂ ਬੱਚੀਆਂ ਆਪਣੀਆਂ ਆ ਇਹਨਾਂ ਨੂੰ ਇਹ ਗਰੂਮਡ ਵੀ ਹੋ ਗਈਆਂ ਇਹਨਾਂ ਦਾ ਧਰਮ ਪਰਿਵਰਤਨ ਵੀ ਹੋ ਗਿਆ ਪਰ ਇਹ ਇੱਕ ਫਰਦਰ ਸਟੈਪ ਹੋ ਗਿਆ ਕਿ ਆ ਜਿਹੜੀ ਪਹਿਲੀ ਬੱਚੀ ਆ ਸੰਦੀਪ ਸਮਰਾ ਇਹ ਜਿਵੇਂ ਹੁਣ ਸਟੇਟ ਸੈਕਟਰੀ ਹੋਣਾ ਨੇ ਜਾਂ ਜਨਰਲ ਸੈਕਟਰੀ ਆਈ ਡੋਂਟ ਨੋ ਹਿਸ ਪੋਜੀਸ਼ਨ ਸੋ ਆਈ ਅਪੋਲੋਜਾਈਜ਼ ਪਰ ਜਿਹੜੇ ਉਹਨਾਂ ਨੇ ਕਿਹਾ ਕਿ ਸਾਡੇ ਪੰਜਾਬੀ ਕਲਾਸਾਂ ਲੱਗਦੀਆਂ ਸਾਡੇ ਸੰਥਿਆ ਕਲਾਸਾਂ ਲੱਗਦੀਆਂ ਇਹ ਵੀ ਬੱਚੀ ਆਉਂਦੀ ਸੀਗੀ ਗੁਰਦੁਆਰੇ 5 ਸਾਲ ਤੋਂ ਇਹ ਵੀ ਬੱਚੀ ਕੀਰਤਨ ਕਰਦੀ ਸੀ 5 ਸਾਲ ਤੋਂ ਪਰ ਸਾਧ ਸੰਗਤ ਜੀ ਇੱਕ ਬਹੁਤ ਵੱਡੀ ਕਮੀ ਸੀਗੀ ਕਿ ਇਹ ਬੱਚੀ ਇੱਕ ਪਰਫੋਰਮਿੰਗ ਆਰਟਿਸਟ ਸੀਗੀ ਪਰਫੋਰਮ ਕਰ ਰਹੀ ਸੀ ਪਰ ਗੁਰਬਾਣੀ ਨੂੰ ਸਮਝ ਨਹੀਂ ਰਹੀ ਸੀ ਅਤੇ ਗੁਰਬਾਣੀ ਆਪਣੀ ਜ਼ਿੰਦਗੀ ਵਿੱਚ ਲਾਗੂ ਨਹੀਂ ਸੀ ਕਰ ਰਹੀ ਸੋ ਮਾਪੇ ਖੁਸ਼ ਸੀ ਕਿ ਗੁਰਦੁਆਰੇ ਆਉਂਦੇ ਆ ਬੱਚੇ ਕੀਰਤਨ ਸਿੱਖਦੇ ਕੀਰਤਨ ਸਟੇਜ ਤੋਂ ਕਰਦੇ ਆ ਪਰ ਇਹਦੀ ਬਹੁਤ ਵੱਡੀ ਇੱਕ ਕਮੀ ਸੀ ਅਤੇ ਇੰਟਰਨੈਟ ਰਾਹੀਂ ਇੱਕ ਈਜਿਪਟ ਤੋਂ ਬੰਦਾ ਉਹਦੇ ਨਾਲ ਲਿੰਕ ਲਾ ਲਿਆ ਅਤੇ 3 ਮਹੀਨਿਆਂ ਦੇ ਵਿੱਚ ਬੱਚੀ ਦਾ ਮਨ ਚੇਂਜ ਕਰ ਦਿੱਤਾ ਅਤੇ ਬੱਚੀ ਘਰੋਂ ਭੱਜ ਜਾਂਦੀ ਆ ਫਿਰ ਸਾਨੂੰ ਫੋਨ ਆਉਂਦਾ ਉਹਦੀ ਭੂਆ ਦਾ ਅਸੀਂ 2-3 ਹਫ਼ਤੇ ਲੱਗੇ ਸਾਨੂੰ ਉਹ ਬੱਚੀ ਨੂੰ ਲੱਭਣ ਨੂੰ ਜਿੱਥੇ ਸਾਨੂੰ ਲੱਭੀ ਜਿਸ ਫਲੈਟ ਦੇ 'ਚ ਅਸੀਂ ਗਏ ਅਤੇ ਬੱਚੀ ਦੇ ਪੂਰਾ ਬੁਰਕਾ ਪਾਇਆ ਸੀ ਅਤੇ ਕੱਲੀਆਂ ਅੱਖਾਂ ਦਿਸਦੀਆਂ ਸੀ ਅਤੇ ਉਹਨੂੰ ਅਸੀਂ ਵਾਪਸ ਲਿਆਂਦਾ ਅਤੇ ਫਿਰ ਅਸੀਂ ਮਾਪਿਆਂ ਨੂੰ ਕਿਹਾ ਕਿ ਇਹਦੇ ਨਾਲ ਅਗਲੀ ਵੀਕ ਨੂੰ ਅਸੀਂ ਕਾਊਂਸਲਿੰਗ ਸ਼ੁਰੂ ਕਰਾਂਗੇ ਅਤੇ ਸਾਧ ਸੰਗਤ ਜੀ ਦੂਜੇ ਦਿਨ ਹੀ ਭੂਆ ਦਾ ਫਿਰ ਫੋਨ ਆਇਆ ਭਾਈ ਸਾਹਿਬ ਆਉਣ ਦੀ ਲੋੜ ਨਹੀਂ ਗਈ 2-3 ਵਜੇ ਸਾਨੂੰ ਆਫਟਰਨੂਨ ਨੂੰ ਫੋਨ ਆਇਆ ਮੈਂ ਕਿਹਾ ਕੀ ਹੋ ਗਿਆ ਘਰੋਂ ਫਿਰ ਚਲ ਗਈ ਕਹਿੰਦੇ ਨਹੀਂ ਜਿਹੜੀ ਪੁਲਿਸ ਆਈ ਆ ਉਹ ਬੱਚੀ ਨੂੰ ਲੈ ਕੇ ਚਲ ਗਈ ਆ ਅਤੇ ਜਦੋਂ ਮੈਂ ਕਿਹਾ ਚਿੱਠੀ ਦਿਖਾਲ ਕੀ ਉਹ ਛੱਡ ਕੇ ਗਏ ਆ ਉਹ ਨੋਰਮਲ ਪੁਲਿਸ ਨਹੀਂ ਸੀਗੀ ਉਹ ਟੈਰਰਿਸਟ ਸਕੁਆਡ ਸੀਗਾ ਕਿ ਤਿੰਨਾਂ ਮਹੀਨਿਆਂ ਵਿੱਚ ਬੱਚੀ ਜਿਹੜੀ ਕੀਰਤਨ ਕਰਦੀ ਆ, ਗੁਰਦੁਆਰੇ ਜਾਂਦੀ ਆ 5 ਸਾਲ ਤੋਂ, ਤਿੰਨਾਂ ਮਹੀਨਿਆਂ ਦੇ ਵਿੱਚ ਉਹਨਾਂ ਨੇ ਇੰਨੀ ਉਹਦੀ ਸੋਚ ਕੰਟਰੋਲ ਕਰ ਲਈ ਕਿ ਉਹਦਾ ਧਰਮ ਪਰਿਵਰਤਨ ਕਰ ਦਿੱਤਾ। ਅਤੇ ਨਾਲ ਨਾਲ ਸਾਧ ਸੰਗਤ ਜੀ ਉਹ ਇੱਕ ਬੰਬ ਬਲਾਸਟ ਪ੍ਰਪੇਅਰ ਕਰ ਰਹੀ ਸੀਗੀ ਲੰਡਨ ਦੀ ਧਰਤੀ ਦੇ ਉੱਤੇ। ਸ਼ੀ ਬਿਕੇਮ ਅ ਟੈਰਰਿਸਟ। ਦਿਸ ਇਜ਼ ਹਾਊ ਡੇਂਜਰਸ ਦਿਸ ਗਰੂਮਿੰਗ ਪ੍ਰੋਸੈਸ ਇਜ਼। ਆ ਨਾਲ ਦੀ ਬੱਚੀ ਕਿਰਨਜੀਤ ਨਿੱਜਰ ਇਹਨੂੰ ਪਿਆਰ ਦੇ ਚੱਕਰ ਦੇ 'ਚ ਪਾ ਕੇ, ਐਂਡ ਆਹ ਸਾਰਾ ਜਿਹੜਾ ਵੈਸਟ ਆ ਹੈ ਨਾ, ਇਹ ਡੇਟਿੰਗ ਕਲਚਰ ਦੇ ਵਿੱਚ ਆ, ਇਹ ਰਿਲੇਸ਼ਨਸ਼ਿਪ ਦੇ ਕਲਚਰ ਦੇ ਵਿੱਚ ਆ। ਮੈਂ ਤਾਂ ਅੰਮ੍ਰਿਤਧਾਰੀ ਨਿਆਣੇ ਵੀ ਇੱਥੇ ਦੇਖੇ ਜਿਹੜੇ ਡੇਟਿੰਗ ਦੇ ਵਿੱਚ ਖੁੱਬੇ ਹੋਏ ਆ। ਭਾਵਾਂ ਸਾਡੇ ਸਰੀਰਕ ਤੌਰ 'ਤੇ ਅਸੀਂ ਠੀਕ ਲੱਗਦੇ, ਦਸਤਾਰਾਂ ਸਜਾਈਆਂ ਹੋਈਆਂ, ਬਟ ਐਵਰੀਬਾਡੀ ਇਜ਼ ਡੇਟਿੰਗ। ਇੱਥੇ ਤਾਂ ਇੱਥੇ ਤਾਂ ਕਈ ਨੌਜਵਾਨ ਜਿਹੜੇ ਪ੍ਰਚਾਰ ਕਰਦੇ ਉਹ ਵੀ ਇਹਨਾਂ ਕੰਮਾਂ ਵਿੱਚ ਅੜੇ ਹੋਏ ਆ। ਇਹ ਵੀ ਬੱਚੀ, ਇਹਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਇਹਦੇ ਪਰਿਵਾਰ ਨੇ ਨਹੀਂ ਮੰਨੀ। ਇਹਦੇ ਨਾਲ ਇੱਕ ਬੰਦੇ ਨੇ ਸਿਰੀਆ ਤੋਂ ਪਿਆਰ ਕਰਨ ਲੱਗ ਪਿਆ, ਘਰੋਂ ਭਜਾ ਲਈ, ਵਿਆਹ ਕਰ ਲਿਆ। 2 ਸਾਲਾਂ ਬਾਅਦ ਇਹ ਉੱਥੇ ਚਲ ਗਿਆ ਮੁੜ ਕੇ ਸਿਰੀਆ, ਇਰਾਕ ਦੇ ਵਿੱਚ। ਅਤੇ ਜਦੋਂ 2016 ਦੇ ਵਿੱਚ ਆਈਸਿਸ ਦਾ ਗਰੁੱਪ ਸੀ ਜਿਹੜਾ ਦੂਸਰੀਆਂ ਦੀਆਂ ਧੀਆਂ ਨੂੰ ਚੁੱਕਦਾ ਸੀ, ਦੂਸਰੀਆਂ ਨੂੰ ਮਾਰਕੀਟਾਂ ਵਿੱਚ ਵੇਚਦਾ ਸੀ, ਧੌਣਾ ਲਾਉਂਦੇ ਸੀ, ਆਈਸਿਸ ਗਰੁੱਪ 2016 ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਇਰਾਕ ਦੇ ਵਿੱਚ ਕੀ ਹੋ ਰਿਹਾ ਸੀ। ਜਿਹੜਾ ਕੁਛ ਸਾਡੇ ਨਾਲ 300 ਸਾਲ ਪਹਿਲਾਂ ਹੁੰਦਾ ਸੀਗਾ, ਸਾਡੀਆਂ ਧੀਆਂ ਚੱਕੀਆਂ ਜਾਂਦੀਆਂ ਸੀ, ਉਹ ਗਜਨੀ ਕੰਧਾਰ ਦੀ ਮਾਰਕੀਟਾਂ ਵਿੱਚ ਵਿਕੀਆਂ ਜਾਂਦੀਆਂ ਸੀਗੀਆਂ, ਉਹ 2016 ਵਿੱਚ ਇੱਥੇ ਵੀ ਹੋਇਆ, ਆਪਣੇ ਮਿਡਲ ਈਸਟ ਦੇ ਵਿੱਚ ਹੋਇਆ, ਤਾਂ ਉਹ ਨਿਊਜ਼ ਦੇ ਵਿੱਚ ਸੀ ਸਾਰਾ। ਅਤੇ ਇਹ ਬੱਚੀ, ਸਿੱਖ ਬੱਚੀ, ਪੈਸੇ ਇਕੱਠੇ ਕਰਕੇ ਅਤੇ ਉਹਨਾਂ ਨੂੰ ਸਪੋਰਟ ਕਰ ਰਹੀ ਸੀ। ਸੋ ਸ਼ੀ ਗੋਟ 7.5 ਈਅਰ, 7.5 ਸਾਲ ਇਹਨੂੰ ਸਜ਼ਾ ਹੋਈ ਸਪੋਰਟਿੰਗ ਟੈਰਰਿਜ਼ਮ। ਇਹ 1-2 ਕੇਸ ਨਹੀਂ, ਆਪਣੇ ਕੋਲ ਸਮਾਂ ਹੈ ਨਹੀਂ ਗਾ, ਤਾਂ ਆਪਾਂ ਤੁਹਾਨੂੰ ਥੋੜ੍ਹੇ ਥੋੜ੍ਹੇ ਕੇਸ ਦੱਸਦੇ ਹਾਂ, ਅਤੇ ਦੱਸਦੇ ਵੀ ਤਾਂ ਆ, ਇਟਸ ਅ ਵੈਰੀ ਸੀਰੀਅਸ ਪ੍ਰੋਬਲਮ, ਇਟਸ ਅ ਵੈਰੀ ਸੀਰੀਅਸ ਪ੍ਰੋਬਲਮ। ਕਿਉਂਕਿ ਜਦੋਂ ਤੁਹਾਨੂੰ ਤੁਹਾਡਾ ਧਰਮ ਪਰਿਵਰਤਨ ਕਰ ਦਿੱਤਾ ਨਾ, ਫਿਰ ਤੁਹਾਡੇ ਕੋਲ ਜੇ ਕੁਛ ਮਰਜ਼ੀ ਕਰਾ ਲਓ। ਮੈਂ 4 ਘੰਟੇ ਇੱਕ ਮੁੰਡੇ ਨਾਲ ਆ ਕੇ ਆਇਆ, 4 ਘੰਟੇ ਜਸਟ ਟੂ ਬ੍ਰੇਕ ਇਨਸਾਈਡ ਹਿਸ ਥੋਟ ਪ੍ਰੋਸੈਸ, ਇੰਨਾ ਗਰੂਮ ਕੀਤਾ ਹੋਇਆ। ਅਤੇ ਜਿਸ ਮਸੀਦ ਨੇ ਗਰੂਮ ਕੀਤਾ ਹੈ ਉਹ ਵੈਰੀ ਐਕਸਟ੍ਰੀਮਿਸਟ ਮੋਸਕ ਆ, ਇੱਥੇ ਐਕਸਟ੍ਰੀਮ ਵਿਊਜ਼ ਆ ਉਹਨਾਂ ਦੇ, ਅਤੇ ਕੀ ਪਤਾ ਕੱਲ੍ਹ ਨੂੰ ਸਾਡੇ ਮੁੰਡੇ ਕੋਲ ਹੋਰ ਕੰਮ ਕਰਾਉਣ, ਵੀ ਡੋਂਟ ਨੋ। ਸੋ ਲੈਟਸ ਹੈਵ ਅ ਲੁੱਕ ਐਟ ਦ ਪ੍ਰੋਸੈਸ। ਇਹ 6 ਸਟੈਪ ਦਾ ਪ੍ਰੋਸੈਸ ਆ, ਅਤੇ ਇਹ ਹਰ ਗਰੂਮਿੰਗ ਪ੍ਰੋਸੈਸ ਦੇ ਵਿੱਚ ਇਹ ਚੱਲਦਾ। ਸੋ ਜੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਮਝ ਲਈਏ ਤਾਂ ਵੀ ਕੈਨ ਗਿਵ ਆਵਰ ਫੈਮਿਲੀਜ਼ ਬੈਟਰ ਪ੍ਰੋਟੈਕਸ਼ਨ। ਪਹਿਲੋਂ ਹੈਗਾ ਟਾਰਗੇਟ, ਉਹਨਾਂ ਨੇ ਤੁਹਾਨੂੰ ਟਾਰਗੇਟ ਕਰਨਾ ਤੁਹਾਡੇ ਬੱਚਿਆਂ ਨੂੰ, ਖੁਡ ਬੀ ਇਨ ਸਕੂਲ, ਖੁਡ ਬੀ ਇਨ ਕਾਲਜ, ਖੁਡ ਬੀ ਐਟ ਵਰਕ, ਖੁਡ ਬੀ ਇਨ ਯੂਨੀਵਰਸਿਟੀ, ਬਟ ਨਾਓ 87% ਇਜ਼ ਹੈਪਨਿੰਗ ਵਾਇਆ ਦੀ ਇੰਟਰਨੈਟ, ਸੋਸ਼ਲ ਮੀਡੀਆ। ਅਤੇ ਸਾਰਿਆਂ ਦੇ ਹੱਥ ਫੋਨ ਆ, ਅਤੇ ਸਾਰੇ ਆਪਣੇ ਬੈੱਡਰੂਮਾਂ ਵਿੱਚ ਫੋਨ ਲੈ ਕੇ ਜਾਂਦੇ ਆ। ਸੋ ਯੂ ਡੋਂਟ ਈਵਨ ਨੋ, ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਬੱਚਾ ਆਪਣੇ ਰੂਮ ਦੇ 'ਚ ਬੈਠਾ ਕਿਹਦੇ ਨਾਲ ਗੱਲ ਕਰਦਾ, ਕਿਹਦੇ ਨਾਲ ਨਹੀਂ ਕਰਦਾ। ਤੁਹਾਡੇ ਵੱਲੋਂ ਤੁਹਾਡੇ ਮਨ ਨੂੰ ਸਕੂਨ ਹੈਗਾ ਕਿ ਬੱਚਾ ਘਰੋਂ ਬਾਹਰ ਨਹੀਂ ਜਾਂਦਾ, ਅਤੇ ਬੱਚਾ ਇਜ਼ ਨੋਟ ਗੋਇੰਗ ਟੂ ਬੀ ਇਨ ਐਨੀ ਟ੍ਰਬਲ, ਬਟ ਦਾ ਬੱਚਾ ਕੈਨ ਬੀ ਇਨ ਟ੍ਰਬਲ ਇਨ ਹਿਸ ਓਨ ਹੋਮ, ਇਨ ਹਿਸ ਓਨ ਬੈਡਰੂਮ, ਥਰੂ ਮਾਡਰਨ ਟੈਕਨੋਲੋਜੀ, ਬਿਕਾਜ਼ ਯੂ ਕਨੈਕਟਿਡ ਟੂ ਦਾ ਵਰਲਡ। This is not a globe anymore, it's a small pind. Everybody is connected. So, pehla hai ga target, phir unhone tada trust gain karna. You're going to create a common denominator and gain your trust. Third one is, unhone jehdi tadi zindagi de vich koi ghaat hoi, oh unhone puri karni hai. Chautha, ਉਹਨਾਂ ਨੇ ਤੁਹਾਨੂੰ ਫਿਰ ਤੁਹਾਡੇ ਪਰਿਵਾਰਾਂ ਤੋਂ ਆਈਸੋਲੇਟ ਕਰੀ ਜਾਣਾ, ਤੁਹਾਡੀ ਕਮਿਊਨਿਟੀ ਤੋਂ ਆਈਸੋਲੇਟ ਕਰੀ ਜਾਣਾ, ਉਹਦੇ ਸੱਜਣ ਮਿੱਤਰਾਂ ਤੋਂ ਆਈਸੋਲੇਟ ਕਰੀ ਜਾਣਾ। ਜਿਸ ਗੁਰਦੁਆਰਿਆਂ ਵਿੱਚ ਆਉਂਦੇ ਸੀ ਛੋਟੇ ਹੁੰਦੇ, ਉਹੋ ਹੀ ਮਾੜੇ ਲੱਗਣ ਲੱਗ ਪੈਂਦੇ ਆ। ਫਿਰ ਟੋਟਲ ਕੰਟਰੋਲ, ਤਾਂ ਫਿਰ ਉਹਨੂੰ ਐਕਸਪਲੋਇਟ ਕਰਨਾ, ਵੈਦਰ ਉਹਦਾ ਸਰੀਰਕ ਤੌਰ 'ਤੇ ਉਹਦਾ ਬਲਾਤਕਾਰ ਕਰਨਾ ਜਾਂ ਉਹਦਾ ਧਰਮ ਪਰਿਵਰਤਨ ਕਰਨਾ, ਉਹ ਟੋਟਲ ਐਕਸਪਲੋਇਟੇਸ਼ਨ ਹੋ ਜਾਣੀ ਆ। ਅਤੇ ਇਹਨਾਂ ਕੇਸਾਂ ਵਿੱਚ ਹਜ਼ਾਰਾਂ ਸਾਵਨਾ ਸੀ ਜਿਹੜੇ ਕੇਸ ਕੀਤੇ। ਇਸ ਕਨੇਡਾ ਦੀ ਧਰਤੀ 'ਤੇ ਅਸੀਂ ਕਰੀਬਨ 2009 ਤੋਂ ਆਉਂਦੇ ਹਾਂ, ਅਤੇ ਮੈਨੂੰ ਚੇਤਾ ਇੱਥੇ 2010 ਦੇ ਵਿੱਚ ਮੇਰਾ ਖਿਆਲ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਪ੍ਰਚਾਰ ਕੀਤਾ ਸੀ, ਪਰ ਉਦੋਂ ਗੁਰਦੁਆਰਾ ਇੰਨਾ ਇੱਦਾਂ ਦਾ ਨਹੀਂ ਸੀ ਲੱਗਦਾ। ਮੈਂ ਤਾਂ ਆਪ ਸ਼ੌਕਡ ਹਾਂ ਅੱਜ ਦੇਖ ਕੇ ਕਿ ਗੁਰਦੁਆਰਾ ਕਿੰਨੀ ਤਰੱਕੀ ਕਰ ਗਿਆ, ਬਿਲਡਿੰਗ ਵਾਈਜ਼ ਐਂਡ ਐਵਰੀਥਿੰਗ ਲਾਈਕ ਦੈਟ। ਸੋ ਬਟ ਲੈਟਸ ਮੂਵ ਔਨ ਟੂ ਦ ਨੈਕਸਟ ਸਲਾਈਡ। ਸੋ ਉਹਨਾਂ ਨੇ ਤੁਹਾਡੀ ਇੱਕ ਵਲਨਰੇਬਿਲਿਟੀ ਟਾਰਗੇਟ ਕਰਨੀ ਆ, ਕਮੀ ਟਾਰਗੇਟ ਕਰਨੀ ਆ। ਤਾਂ ਹਰੇਕ ਬੰਦੇ ਵਿੱਚ ਕਮੀ ਹੈ, ਕੋਈ ਨਾ ਕੋਈ ਤਾਂ ਕਮੀ ਹੈ, ਅਤੇ ਇਹ ਆਪਣਾ ਫਰਜ਼ ਬਣਦਾ ਕਿ ਆਪਾਂ ਆਪਣੇ ਬੱਚਿਆਂ ਦੇ ਕਮੀਆਂ ਦੇਖੀਏ। ਕਿਉਂਕਿ ਜੇ ਆਪਾਂ ਦੇਖਾਂਗੇ, ਆਪਾਂ ਉਹਨਾਂ ਨੂੰ ਫਿਲ ਕਰਾਂਗੇ, ਉੱਥੇ ਗਰੂਮਿੰਗ ਨਾ ਹੋਊਗੀ। ਪਰ ਸਾਧ ਸੰਗਤ ਜੀ, ਇਕੱਲੇ ਬੱਚਿਆਂ ਵਿੱਚ ਕਮੀ ਨਹੀਂ ਗੀ, ਸਾਡੇ ਵਿੱਚ ਵੀ ਕਮੀ ਬਹੁਤ ਆ ਮਾਪਿਆਂ ਦੇ ਵਿੱਚ। ਇਹ ਅਸੀਂ ਸਾਧ ਸੰਗਤ ਜੀ, ਅਫਸੋਸ ਦੀ ਗੱਲ ਆ, ਮੈਂ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਖੜ੍ਹਾ, ਸੱਚੇ ਦੇ ਤਖ਼ਤ 'ਤੇ ਖੜ੍ਹਾ, ਅਤੇ ਮੈਂ ਸੱਚੀ ਗੱਲ ਹੀ ਕਰੂੰ, ਆਮ ਨੋਟ ਗੋਇੰਗ ਟੂ ਸ਼ੂਗਰ ਕੋਟ ਇਟ, ਕਿ ਕਿਸੇ ਨੂੰ ਗੁੱਸਾ ਲੱਗੇ ਜਾਂ ਕਿਸੇ ਨੂੰ, ਮੈਂ ਇੱਥੇ ਕੋਈ ਪ੍ਰੋਗਰਾਮ ਨਹੀਂ ਦੇਣਾ ਹੈ ਜਿਹੜਾ ਤੁਸੀਂ ਖੁਸ਼ ਹੋ ਕੇ ਚਲ ਜਾਓ, ਨੋ, ਬਿਕੋਜ਼ ਆਲ ਬੀ ਡੂਇੰਗ ਦਿਸ ਜਸਟਿਸ ਟੂ ਮਾਈ ਗੁਰੂ। ਬਟ ਸਾਧ ਸੰਗਤ ਜੀ, 90% ਅਸੀਂ ਇਸ ਕਨੇਡਾ ਦੀ ਧਰਤੀ 'ਤੇ, ਇਸ ਸਰੀ ਵਿੱਚ ਵੈਨਕੂ, ਅਸੀਂ ਆਪਣਾ ਧਰਮ ਨਹੀਂ ਫੋਲੋ ਕਰ ਰਹੇ ਘਰਾਂ ਦੇ ਵਿੱਚ, 90%। ਸਾਧ ਸੰਗਤ ਜੀ, ਤੁਸੀਂ ਹਰ ਪੰਜਾਬੀ ਦੇ ਘਰ ਚਲ ਜਾਓ, ਉੱਥੇ ਸ਼ਰਾਬ ਚੱਲਦੀ ਆ, ਕੋਈ ਫੰਕਸ਼ਨ ਨਹੀਂ ਹੁੰਦਾ ਜਿਹੜਾ ਸ਼ਰਾਬ ਤੋਂ ਬਗੈਰ ਨਹੀਂ ਹੁੰਦਾ। ਅਸੀਂ ਗੁਰੂ ਮਹਾਰਾਜ ਦੇ ਕੋਲ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਅਰਦਾਸਾਂ ਇੱਥੇ ਕਰਦੇ ਹਾਂ, ਸਹਿਜ ਪਾਠ ਇੱਥੇ ਕਰਦੇ ਹਾਂ, ਸੁਖਮਨੀ ਸਾਹਿਬ ਦੇ ਪਾਠ ਇੱਥੇ ਕਰਦੇ, ਅਖੰਡ ਪਾਠ ਇੱਥੇ ਕਰਦੇ, ਪਰ ਗੁਰੂ ਦੀ ਗੱਲ ਨਹੀਂ ਮੰਨਦੇ ਅਸੀਂ। ਮਹਾਰਾਜ ਕਹਿੰਦੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਸ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੈ, ਖਸਮੋ ਤੱਕੇ ਖਾਏ। ਮਹਾਰਾਜ ਕਹਿੰਦੇ ਆ, ਜਿਹੜੀ ਸ਼ਰਾਬ ਆ, ਇਹ ਸਿੱਖ ਦੇ ਬੁੱਲਾਂ ਨੂੰ ਨਹੀਂ ਲੱਗਣੀ ਚਾਹੀਦੀ। ਇਹ ਦੋ ਸ਼ਬਦਾਂ ਤੋਂ ਅਰਥ ਬਣਿਆ ਹੋਇਆ, ਦੋਨੋਂ ਫਾਰਸੀ ਸ਼ਬਦ ਆ, ਸ਼ੈਤਾਨ ਆਬ ਪਾਣੀ, ਇਹ ਸ਼ੈਤਾਨ ਦਾ ਪਾਣੀ ਆ, ਇਹਨੇ ਸ਼ੈਤਾਨੀ ਪੈਦਾ ਕਰਨੀ ਆ, ਇਹਨੇ ਕੋਈ ਗੁਰਮੁਖ ਨਹੀਂ ਪੈਦਾ ਕਰਨਾ। ਅਤੇ ਬਾਹਰਲੇ ਬੰਦੇ ਸਾਨੂੰ ਕਹਿੰਦੇ ਆ ਕਿ ਜੇ ਤੁਹਾਡੇ ਮਾਪੇ ਗੁਰਦੁਆਰੇ ਜਾਂਦਿਆਂ ਨੂੰ 30-40 ਸਾਲ ਹੋ ਗਿਆ, ਉਹਨਾਂ ਵਿੱਚ ਕੋਈ ਤਬਦੀਲੀ ਨਹੀਂ ਆਈ, ਉਹਨਾਂ ਵਿੱਚ ਕੋਈ ਸਕੂਨ ਨਹੀਂ ਆਇਆ, ਉਹ ਨਹੀਂ ਗੁਰੂ ਦੇ ਚਰਨਾਂ ਵਿੱਚ ਲੱਗੇ, ਤਾਂ ਤੁਹਾਨੂੰ ਕੀ ਮਿਲਦਾ? ਇਹਦਾ ਮਤਲਬ ਇਟਸ ਅ ਫਾਲਸ ਰਿਲੀਜਨ। ਸਾਨੂੰ ਕੋਈ PhD ਨਹੀਂ ਚਾਹੀਦੀ ਸਿੱਖੀ ਦੇ ਵਿੱਚ, ਸਾਨੂੰ ਬੇਸਿਕ ਗਿਆਨ, ਸਾਰੀ ਦੁਨੀਆਂ ਨੂੰ ਪਤਾ ਸਾਧ ਸੰਗਤ ਜੀ ਕਿ ਸਿੱਖ ਕੇਸ ਨਹੀਂ ਕਤਲ ਕਰਦਾ, ਭਾਵਾਂ ਅਸੀਂ 25 ਮਿਲੀਅਨ ਹੀ ਹਾਂ ਦੁਨੀਆਂ ਦੇ ਵਿੱਚ, ਦਿਸ 8 ਬਿਲੀਅਨ ਪਾਪੂਲੇਸ਼ਨ ਇਨ ਦਾ ਵਰਲਡ, ਸਾਰਿਆਂ ਨੂੰ ਪਤਾ ਸਿੱਖ ਦਾ ਕੇਸ ਨਹੀਂ ਕਤਲ ਕਰਨਾ। ਯੂ ਡੋਂਟ ਨੀਡ ਐਨੀ ਗਿਆਨ, ਇਟਸ ਆਲਰੇਡੀ ਇੰਸਟੋਲਡ ਇਨ ਦਾ ਹੋਲ ਵਰਲਡ, ਪਰ ਅਸੀਂ ਫੇਰ ਵੀ ਕਰੀ ਜਾਂਦੇ ਹਾਂ ਸਾਧ ਸੰਗਤ, ਬਿਕੋਜ਼ ਜਿਸ ਚੀਜ਼ ਤੋਂ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੂਰ ਕਰਨਾ ਸੀ, ਉਸ ਚੀਜ਼ ਦੇ ਵਿੱਚ ਅਸੀਂ ਖੁੱਬੇ ਹੋਏ ਹਾਂ, ਰਿਚੁਅਲਿਜ਼ਮ ਵਿੱਚ ਮੱਥਾ ਟੇਕੀ ਜਾਂਦੇ ਹਾਂ ਸਾਧ ਸੰਗਤ ਜੀ, ਪਰ ਆਪਣੀ ਮੱਤ ਨਹੀਂ ਅਸੀਂ ਦਿੰਦੇ ਮਹਾਰਾਜ ਨੂੰ, ਮੱਤ ਅਸੀਂ ਆਪਣੀ ਰੱਖਦੇ ਹਾਂ, ਗੁਰਮਤ ਨਹੀਂ ਲੈ ਕੇ ਜਾਂਦੇ ਸਾਧ ਸੰਗਤ ਜੀ। ਅਤੇ ਇਹ ਆਪਾਂ ਸ਼ੋਅ ਕਰ ਰਹੇ ਬੱਚਿਆਂ ਨੂੰ ਅਸੀਂ ਇਨਡਾਇਰੈਕਟਲੀ, ਕਿ ਸਾਨੂੰ ਤਾਂ ਕੁਛ ਮਿਲਿਆ ਨਹੀਂ, ਅਸੀਂ ਤਾਂ ਚੇਂਜ ਨਹੀਂ ਹੋਏ, ਸੋ ਬੱਚਾ ਵਿਲ ਸੀਕ ਸਮਵੇਅਰ ਐਲਸ। ਉਹਨਾਂ ਨੇ ਕੋਈ, ਜਦੋਂ ਤੁਹਾਡੇ ਉਹਨਾਂ ਨੇ ਗੱਲਾਂ ਕਰ ਲਾ ਪਏ, ਸਾਡਾ ਧਰਮ ਇੱਦਾਂ ਦਾ, ਸਾਡਾ ਧਰਮ ਇੱਦਾਂ ਦਾ, ਸਾਡਾ ਧਰਮ ਇੱਦਾਂ ਦਾ, ਅਤੇ the grass is always greener on the other side of the fence. ए बहुत वड्डी प्रॉब्लम है. दूसरे कल्चर असी अडॉप्ट करी जाने, दूसरियां चीजां असी अडॉप्ट करी जाने. आ पिछे जे एक बार मैं क्रिसमस के टाइम पर आया सी, दिसंबर के सानू केस सीगा, कई करी गया उत्थे क्रिसमस ट्रियां लगी आई. क्रिसमस गॉट नथिंग टू डू विद, आई एम नॉट अगेंस्ट एनी फेथ. उत्थे क्रिसमस ट्रियां लगी आई तो उन्होंने क्रिसमस ही बनाउण दा, उन्होंने सिख ही बनाउण दा उत्थे खंडा लाया सी क्रिसमस ट्री के उत्ते कि साडा ये साडा ये त्यौहार आ, ये साडा डे. सो दिस इज अ ब्लरी सेंस ऑफ आइडेंटिटी. दैट्स व्हाट वी पुटिंग इनटू आवर किड्स. एंड इफ वी हैव अ ब्लरी सेंस ऑफ आइडेंटिटी, यू कैन ओनली गिव योर किड्स व्हाट यू आर, बिकॉज यू आर द फर्स्ट रोल मॉडल्स. तुसी पहले गुरु हाँ. बिफोर द गुरुद्वारा द मापा इज द फर्स्ट गुरु. Nyane will see, Nyane will do, Nyane will copy. In English we say monkey see, monkey do. Nyane will absorb what you're doing. Kise vyah shaadi te chal jo, kithe chal jo, tuhanu haal pata hi hai itthe da. It's crazy, but main itthe vyah te gaya si, utthe kuttiyan di vi mil nahi kar ditti. Honestly, I was shocked. But that's the state we're in. Domestic violence. Jis ghar de vich kalesh ya, jis ghar de vich edan di energy bad hogi, utthe bachiyan da rehn da jee nahi karda. Utthe ve bacche kehnde asi Punjabi de naal nahi biyah karna hun, ke je ko saadi maan de naal hove saade naal na hove. We have low self-esteem. Sat Sangat Ji, 25 million de vicho 1 million hai jehda amritari hoga. In a population of 8 billion people, that the start is only on about 1 million people. And you see what we have to face, what fashion is, what the media says, ਕਿੱਦਾਂ ਦੀ ਲੁੱਕ ਹੋਣੀ ਚਾਹੀਦੀ, ਕਿੰਨਾ ਤੁਹਾਡਾ ਭਾਰ ਹੋਣਾ ਚਾਹੀਦਾ, ਕਿੱਦਾਂ ਦੀ ਤੁਹਾਡੀ ਸ਼ਕਲ ਹੋਣੀ ਚਾਹੀਦੀ ਆ. ਵੇ ਫਾਈਟਿੰਗ ਦੈਟ ਸਿਸਟਮ. ਐਂਡ ਇਨ ਆਵਰ ਚਿਲਡਰਨ ਇਟ ਇਜ਼ ਕ੍ਰੀਏਟਿਡ, ਜਿਹੜਾ ਜਿੱਦਾਂ ਇਨਫੀਰੀਅਰ ਕੰਪਲੈਕਸ ਕ੍ਰੀਏਟ ਹੋਈ ਜਾਂਦਾ. ਇੱਥੇ ਬੱਚੀਆਂ, ਆਪਾਂ ਕੇਸ ਨਹੀਂ ਕਤਲ ਕਰਨੇ, ਪਰ ਬੱਚਿਆਂ ਦੇ ਫੇਸ਼ੀਅਲ ਏਅਰ ਆਉਂਦੇ ਆ. ਆਪਾਂ ਉਹਨਾਂ ਨੂੰ ਸਮਝਾਉਂਦੇ ਨਹੀਂ ਗੇ. ਆਪਾਂ ਕਹਿੰਦੇ ਆਹ ਨਹੀਂ ਕਰਨਾ, ਵੋ ਨਹੀਂ ਕਰਨਾ. ਐਂਡ ਬਿਊਟੀ ਸਟੈਂਡਰਡਸ ਆਰ ਡਿਫਰੈਂਟ. ਸੋ ਵੀ ਗੋਟ ਟੂ ਹੈਵ ਦਿਸ ਹਾਰਡ ਡਾਇਲੋਗ, ਵੀ ਗੋਟ ਟੂ ਹੈਵ ਦਿਸ ਹਾਰਡ ਟੋਕ. ਐਂਡ ਦਿਸ ਇਜ਼ ਵਾਟ ਵੀ ਟੀਚ. ਜਦੋਂ ਅਸੀਂ ਕੈਂਪ ਕਰਨੇ ਆ ਉੱਥੇ ਨਿਊਟਨ, ਵੀ ਗੋਨਾ ਬੀ ਗੋਇੰਗ ਅ ਬਿਟ ਮੋਰ ਇਨਟੂ ਇਟ. ਆਹ ਤਿੰਨ ਚੀਜ਼ਾਂ ਹਿਊਮਨ ਨੀਡ ਆ, ਇਹ ਕੋਈ ਧਾਰਮਿਕ ਨੀਡ ਨਹੀਂ ਗਾ. ਅਸੀਂ 27 ਚੀਜ਼ਾਂ ਦੀ ਕਰ ਦਿੰਦੇ ਸਾਈਕੋਲੋਜੀਕਲ. ਦਿਸ ਇਜ਼ ਅ ਸਾਈਕੋਲੋਜੀਕਲ ਵੋਰਫੇਅਰ. ਇਹ ਤਿੰਨੇ ਹੀ ਐੜੇ ਆ, ਅਟੈਂਸ਼ਨ, ਅਫੈਕਸ਼ਨ, ਅਪਰੀਸ਼ੀਏਸ਼ਨ. ਜੇ ਘਰੋਂ ਨਾ ਮਿਲੀ ਹੈ ਨਾ, ਆਪਾਂ ਬਾਹਰ ਸੀਕਾ ਨਹੀਂ, ਬਿਕੋਜ਼ ਇਹ ਧਾਰਮਿਕ ਨੀਡ ਨਹੀਂ ਗੀ, ਇਹ ਹਿਊਮਨ ਨੀਡ ਆ. ਜੇ ਸਾਨੂੰ ਘਰ ਨਹੀਂ ਅਟੈਂਸ਼ਨ ਮਿਲਦਾ, ਅਸੀਂ ਬਾਹਰ ਦੇਖਣਾ. ਜੇ ਤੁਹਾਨੂੰ ਘਰ ਨਹੀਂ ਅਫੈਕਸ਼ਨ ਮਿਲਦਾ, ਅਸੀਂ ਬਾਹਰ ਟੋਲਣਾ. ਅਨਸਾਦ ਸੰਗਤ ਜੀ, ਇਹ ਨਾ ਸੋਚੋ ਕਿ ਅਸੀਂ ਬਹੁਤ ਕੁਛ ਕਰ ਰਹੇ ਹਾਂ. ਵੀ ਥਰੋ ਅ ਲੋਟ ਆਫ ਮਨੀ. ਕਿਸੇ ਨੂੰ ਆਈਪੈਡ ਚਾਹੀਦਾ ਲੈ ਲਓ, ਕਿਸੇ ਨੂੰ ਫੋਨ ਚਾਹੀਦਾ ਲੈ ਲਓ, ਕਿਸੇ ਨੂੰ ਕੱਪੜੇ ਲੀੜੇ ਚਾਹੀਦੇ ਲੈ ਲਓ. ਵੀ ਗੋਟ ਲੋਟ ਆਫ ਮਨੀ, ਬਟ ਆਈ ਐਮ ਨੋਟ ਟੋਕਿੰਗ ਅਬਾਊਟ ਮਨੀ. ਆਈ ਐਮ ਨੋਟ ਟੋਕਿੰਗ ਅਬਾਊਟ ਮਟੀਰੀਅਲਿਸਟਿਕ ਗੇਨਸ. ਆਈ ਐਮ ਟੋਕਿੰਗ ਅਬਾਊਟ ਗਿਵਿੰਗ ਯੋਰ ਸੈਲਫ ਟੂ ਯੋਰ ਚਾਈਲਡ, ਬੀਂਗ ਵੈਰੀ ਅਟੈਂਟਿਵ, ਬੀਂਗ ਵੈਰੀ ਅਫੈਕਟਿਵ, ਐਂਡ ਅਪਰੀਸ਼ੀਏਟਿੰਗ ਯੋਰ ਚਾਈਲਡ. ਕਿਉਂਕਿ ਜੇ ਇਹ ਹੀ ਤਿੰਨ ਚੀਜ਼ਾਂ ਤੁਸੀਂ ਆਪਣੇ ਬੱਚੇ ਵਿੱਚ ਪਾ ਦਿਓ, ਤਾਂ ਬੱਚਾ ਬਾਅਦ ਨਾ ਸੀਕ ਕਰੂਗਾ, ਬਿਕੋਜ਼ ਉਹਨੂੰ ਉਹ ਚੀਜ਼ ਘਰ ਮਿਲ ਰਹੀ ਆ. ਐਂਡ ਅਗੇਨ ਸਤਿ ਸੰਗਤ ਜੀ, ਮੈਂ ਪਹਿਲਾਂ ਦੱਸਿਆ ਸੀਗਾ ਕਿ ਆਪਣਾ ਜਿਹੜਾ ਆਹ ਸਾਡਾ ਕੰਮ ਆ ਸਭ ਤੋਂ ਸੁਖਾਲਾ ਆ। ਆਹ ਬੱਚੀ ਦਾ ਕੇਸ, ਆਹ ਤੁਸੀਂ ਪਿਕਚਰ ਦੇਖਦੇ ਆ, ਮੈਂ ਜਿਵੇਂ ਅੱਜ ਆਇਆ, ਮੈਂ ਉਸ ਟਾਊਨ ਦੇ ਵਿੱਚ ਗਿਆ ਸੀ ਲੈਸਟਰ ਸ਼ਹਿਰ ਦੇ ਵਿੱਚ, ਅਤੇ ਉੱਥੇ 250-300 ਬੰਦਾ ਸੀ ਯੂਨੀਵਰਸਿਟੀ ਦੇ ਵਿੱਚ, ਤਾਂ ਅਸੀਂ ਇੱਕ ਲੈਕਚਰ ਕਰ ਰਹੇ ਸੀ ਅਤੇ ਇੱਕ ਬਾਪ ਸਾਡੇ ਕੋਲ ਆਇਆ, ਉਹ ਕਹਿੰਦਾ ਭਾਈ ਸਾਹਿਬ ਕਿ ਮੇਰੀ ਬੇਟੀ ਦਾ ਪਤਾ ਨਹੀਂ ਕੀ ਹੋ ਰਿਹਾ, ਉਹ ਕਿਸੇ ਨੂੰ ਕੁਛ ਨਹੀਂ ਦੱਸ ਰਹੀ, ਪੁਲਿਸ ਵੀ ਘਰ ਆ ਚੱਕੀ ਆ, ਸੋਸ਼ਲ ਸਰਵਿਸਿਸ ਵੀ ਘਰ ਆ ਚੱਕੇ ਆ, ਕੈਮਜ਼ ਐਕ ਔਰਗਨਾਈਜੇਸ਼ਨ ਆ ਉਹ ਵੀ ਇਨਵੋਲਵ ਆ, ਪਰ ਬੱਚੀ ਦੱਸਦੀ ਨਹੀਂ ਕਿਸੇ ਨੂੰ। ਅਸੀਂ ਕਿਹਾ ਠੀਕ ਹੈ, ਅਸੀਂ ਜਾਂਦੇ ਹਾਂ, ਮਿਲਦੇ ਹਾਂ ਤੁਹਾਨੂੰ। ਟਿਊਜ਼ਡੇ ਰਾਤ ਸੀ ਨਵੰਬਰ ਦੇ ਵਿੱਚ, ਤਾਂ ਅਸੀਂ ਸੈਟਰਡੇ ਗਏ, ਅਤੇ 10-15 ਮਿੰਟਾਂ ਦੇ ਵਿੱਚ ਬੱਚੀ ਰੋ ਰੋ ਕੇ ਸਾਨੂੰ ਦੱਸੇ ਕਿ ਕੀ ਹੋਇਆ ਉਹਦੇ ਨਾਲ। ਸਾਧ ਸੰਗਤ ਜੀ, ਬੰਦੀ ਛੋੜ ਦਿਵਸ ਦੀਵਾਲੀ ਵਾਲਾ ਦਿਨ ਸੀ, ਉੱਥੇ ਸਟੋਲ ਸੜਕਾਂ 'ਤੇ ਲੱਗੇ ਹੋਏ ਸੀ, ਅਤੇ ਉਹ ਆਪਣੀਆਂ ਸਹੇਲੀਆਂ ਦੇ ਨਾਲ ਉੱਥੇ ਇੰਜੋਏ ਕਰ ਰਹੀ ਸੀ। ਇਹ ਵੀ ਬੱਚੀ ਨਾਨਕਸਰ ਦੇ ਨਾਲ ਜੁੜੀ ਹੋਈ ਸੀ, ਇਹ ਵੀ ਬੱਚੀ ਕੀਰਤਨ ਕਰਦੀ ਸੀ, ਇਹ ਵੀ ਬੱਚੀ ਇੱਕ ਪਰਫੋਰਮਰ ਸੀਗੀ। ਸ਼ੀ ਡਿਨ ਅੰਡਰਸਟੈਂਡ ਦ ਸ਼ਬਦ। ਕਹਿੰਦੇ ਉੱਥੇ ਮੁੰਡੇ ਆਏ, ਉਹਨਾਂ ਨੇ ਨੰਬਰ ਐਕਸਚੇਂਜ ਕੀਤਾ, ਦੂਜੇ ਦਿਨੀ ਉਹਨੂੰ ਸਵੇਰੇ ਸਵੇਰੇ ਫੋਨ ਕੀਤਾ, ਹੇ ਲੈਟਸ ਗੋ ਆਊਟ ਫੋਰ ਲੰਚ ਐਂਡ ਵੀ ਟੋਕ ਅਬਾਊਟ ਬੰਦੀ ਛੋੜ ਦਿਵਸ, ਬਹੁਤ ਸੋਹਣਾ ਪ੍ਰੋਗਰਾਮ ਸੀ, ਯੇ ਵੋ। ਅਤੇ ਕੁੜੀ ਨੇ ਮੰਨ ਗਈ, ਹਲੇ 16 ਸਾਲ ਦੀ ਨਹੀਂ ਸੀ ਹੋਈ, 10 ਕੁ ਦਿਨ ਰਹਿੰਦੇ ਸੀਗੇ ਉਹਦੇ 16 ਸਾਲ ਦੇ ਜਨਮ ਦੇ ਵਿੱਚ, ਚਲੇ ਗਈ। ਆਹ ਜਿਹੜੀ ਆ ਪਿੱਛੇ ਟਰੀ ਆ ਹੈ ਨਾ, 5 ਕੁ ਮੀਲ ਦੂਰ ਹੈ ਪਾਰਕ ਆ ਉਸ ਸ਼ਹਿਰ ਤੋਂ, ਉਹਨਾਂ ਦੇ ਘਰ ਤੋਂ, ਆਹ ਜਿਹੜੀ ਪਿੱਛੇ ਤੁਹਾਨੂੰ ਟਰੀ ਦਿਸਦੀ ਆ, ਉੱਥੇ 3 ਬੰਦੇ ਹੋਰ ਸੀ, ਚੌਥਾ ਇਹ ਸੀ। 4 ਬੰਦਿਆਂ ਨੇ 2 ਘੰਟੇ ਕੁੜੀ ਦਾ ਬਲਾਤਕਾਰ ਕੀਤਾ, 2 ਘੰਟੇ। ਫਿਰ ਫਿਲਮ ਕੀਤੀ, ਵੀਡੀਓ ਬਣਾਈ, ਫਿਰ ਉਹਨੂੰ ਡਰਾਇਆ ਧਮਕਾਇਆ ਕਿ ਇਹ ਜਿਹੜਾ ਫਿਲਮ ਆ ਅਸੀਂ ਇੰਟਰਨੈਟ 'ਤੇ ਲਾ ਦੇਣੀ ਆ, ਇਹ ਤੁਹਾਡੇ ਗੁਰਦੁਆਰਿਆਂ ਵਿੱਚ ਪਹੁੰਚਾ ਦੇਣੀ ਆ, ਇਹ ਕਈ ਕੁਛ ਕਰਨ ਆ, ਜੇ ਤੂੰ ਆਹ ਕੰਮ ਨਾ ਕੀਤਾ। ਅਤੇ ਉਹਦੇ ਕੋਲੋਂ ਕੰਮ ਕਿਹੜਾ ਕਰਾਉਣਾ ਸੀ, ਕਿਹੜਾ ਧੰਦਾ ਕਰਾਉਣਾ ਸੀ, ਕਿ ਉਹ ਆਪਣਾ ਸਰੀਰ ਵੇਚਣ ਲੱਗ ਪਿਆ। ਸ਼ੀ ਬਿਕੇਮ ਅ ਪ੍ਰੋਸਟੀਟਿਊਟ ਫੋਰ 3 ਮੰਥਸ। ਕੈਨ ਯੂ ਇਮੈਜਿਨ ਏ ਯੰਗ ਗਰਲ ਹੂ ਇਜ਼ ਡੂਇੰਗ ਕੀਰਤਨ ਫਰੋਮ ਦੀ ਏਜ ਆਫ 4 or 5 ਐਂਡ ਨਾਓ ਇਜ਼ ਅ ਪ੍ਰੋਸਟੀਟਿਊਟ, ਅ ਵੇਸਵਾ, ਕਿਸੇ ਗੱਡੀਆਂ ਦੇ ਵਿੱਚ, ਬਾਹਰ ਪਾਰਕਾਂ ਦੇ ਵਿੱਚ, ਹੋਟਲਾਂ ਦੇ ਵਿੱਚ, ਕਈਆਂ ਦੇ ਘਰ। ਫਿਰ ਸਾਧ ਸੰਗਤ ਜੀ, ਅਸੀਂ ਆਪਣੀ ਟੀਮ ਨੇ ਇਹ ਪ੍ਰਾਈਵੇਟ ਡਿਟੈਕਟਿਵ ਹਾਇਰ ਕਰਕੇ ਬੱਚੀ ਨੂੰ ਫੋਲੋ ਕੀਤਾ ਕਿ ਕਿਹੜੇ ਹੋਟਲਾਂ ਵਿੱਚ ਲੈ ਕੇ ਜਾਂਦੇ ਆ, ਕਿਹੜੇ ਘਰਾਂ ਵਿੱਚ ਲੈ ਕੇ ਜਾਂਦੇ ਆ, ਕਿਹੜੀਆਂ ਗੱਡੀਆਂ ਵਿੱਚ ਬਹਿੰਦੀ ਆ, ਨੰਬਰ ਪਲੇਟ, ਨਾਂ, ਡਰੈਸਿਸ, ਸਾਰਾ ਕੁਛ। ਅਤੇ ਸਾਧ ਸੰਗਤ ਜੀ, 4 ਹਫ਼ਤਿਆਂ ਬਾਅਦ ਸਾਰਾ ਇੱਕ ਕੇਸ ਬਣਾ ਕੇ ਪੁਲਿਸ ਨੂੰ ਦਿੱਤਾ, ਜਿੱਥੇ ਸਾਰਾ ਗਰੁੱਪ ਜਿਹੜਾ ਸੀ, 10 ਬੰਦਿਆਂ ਦਾ ਗਰੁੱਪ ਸੀ, ਉਹਨਾਂ ਨੂੰ ਅੰਦਰ ਜੇਲ੍ਹ ਦੇ ਵਿੱਚ ਕਰਾਇਆ। ਸੋ ਸਾਡਾ ਕੰਮ ਇਕੱਲਾ ਇਹ ਨਹੀਂਗਾ ਕਿ ਅਸੀਂ ਸਿਰਫ ਅਤੇ ਸਿਰਫ ਬੋਲਣਾ, ਬੋਲਣਾ ਇਜ਼ ਵੈਰੀ ਈਜ਼ੀ, ਇਜ਼ ਵੈਰੀ ਈਜ਼ੀ। ਆਈ ਕੈਨ ਸਟੈਂਡ ਹੇਅਰ ਐਂਡ ਥੋਕ ਆਲ ਡੇ, ਇਟ ਇਜ਼ ਨੋਟ ਪ੍ਰੋਬਲਮ। 4 ਸਾਲ ਪਹਿਲਾਂ ਮਾਂ ਦਾ ਫੋਨ ਆਇਆ, ਕਹਿੰਦੀ ਭਾਈ ਸਾਹਿਬ ਤੁਸੀਂ ਸਾਡੇ ਸ਼ਹਿਰ ਨੂੰ ਆਓ, ਘਰ ਨੂੰ ਨਾ ਆਓ, ਹੋਸਪਿਟਲ ਆ ਜਾਓ। ਅਤੇ ਮੈਂ ਕਿਹਾ ਕੀ ਹੋ ਗਿਆ, ਵੀ ਗੋਲੀਆਂ ਖਾ ਲਈਆਂ ਜਾਂ ਕੁਛ ਹੋ ਗਿਆ? ਕਹਿੰਦੀ ਭਾਈ ਸਾਹਿਬ ਇੱਥੇ ਆਣ ਕੇ ਦੇਖ ਲਿਓ। ਅਤੇ ਸਾਧ ਸੰਗਤ ਜੀ ਹੋਸਪਿਟਲ ਗਏ, ਉਹਨਾਂ ਨੇ ਇੱਕ ਬਲੇਡ ਲੈ ਕੇ, ਕੁੜੀ ਨੇ ਨਾ ਬਲੇਡ ਲੈ ਕੇ, 209 ਕੱਟ ਉਹਨੇ ਆਪਣੇ ਸਰੀਰ ਦੇ ਮਾਰੇ ਹੋਏ ਸੀਗੇ। ਉਹ ਆਪਣੇ ਖੂਨ ਨੂੰ ਸਾਫ਼ ਕਰ ਰਹੀ ਸੀ ਵੀ ਇਹ ਗੰਦਾ ਖੂਨ ਜਿਹੜਾ ਅੰਦਰ ਆ ਗਿਆ। ਆ ਉਹਦੀ ਬਾਂਹ ਆ, ਤਾਂ ਆ ਉਹਦਾ ਢਿੱਡ ਆ। Now these are the stuff that I'm dealing with. And I don't want any child. I don't want any phone call from this dharti and say, this is what our child is going through. This is why awareness is key. Maharaj kende, kach bigadeo nahi, ਅਜੋ ਜਾਗ ਸਿੱਖੋ, ਹੱਲੇ ਵੀ ਕੁਛ ਵਿਗੜਿਆ ਨਹੀਂ ਹੋਇਆ, ਜੇ ਹੁਣ ਵੀ ਆਪਾਂ ਜਾਗ ਪਈਏ। ਸਿਰਫ ਅਤੇ ਸਿਰਫ ਸਾਧ ਸੰਗਤ ਜੀ ਜਾਗਣ ਦੀ ਲੋੜ ਆ। ਇਫ ਯੂ ਡੋਂਟ ਵਾਂਟ ਯੋਰ ਚਿਲਡਰਨ ਇਨ ਦੈਟ ਪੋਜੀਸ਼ਨ, ਫਿਰ ਸਾਨੂੰ ਜਾਗਣ ਦੀ ਲੋੜ ਹੈ। ਇਹ ਮਤ ਸਮਝਿਓ ਕਿ ਸਾਡੇ ਬੱਚੇ ਵੱਡੇ ਹੋ ਗਏ ਆ, ਤੁਸੀਂ ਪੋਤੇ ਪੋਤੀਆਂ ਵਾਲੇ ਵੀ ਹੋਣੇ ਆ, ਤੁਹਾਡੇ ਦੋਹਤੇ ਦੋਹਤੀਆਂ ਵੀ ਹੋਣੀਆਂ ਆ, ਆਪਣੇ ਪਰਿਵਾਰ ਦੇ ਵਿੱਚ ਇੱਦਾਂ ਦਾ ਕੁਛ ਹੋ ਗਿਆ ਹੈ ਨਾ, ਅਤੇ ਸਾਧ ਸੰਗਤ ਜੀ ਜ਼ਿੰਦਗੀ ਨਰਕ ਬਣ ਜਾਂਦੀ ਆ। ਕਿਸੇ ਮਾਂ ਬਾਪ ਨੂੰ ਪੁੱਛ ਕੇ ਦੇਖ ਲਿਓ ਨਾ, ਉਹ ਹਮੇਸ਼ਾ ਕਹਿੰਦੇ ਹੁੰਦੇ ਆ ਨਾ ਅਸੀਂ ਜੀਂਦਿਆਂ ਵਿੱਚ ਆ ਨਾ ਅਸੀਂ ਮਰਿਆਂ ਵਿੱਚ, ਜ਼ਿੰਦਗੀ ਨਰਕ ਬਣ ਜਾਂਦੀ ਆ। ਸੋ ਜਿਵੇਂ ਗੁਰਬਾਣੀ ਸਾਨੂੰ ਦੱਸ ਰਹੀ ਆ ਕਿ ਵਕਤ ਵਿਚਾਰੇ ਸੋ ਬੰਦਾ ਹੋਏ, ਜਿਹੜਾ ਸਮੇਂ ਨੂੰ ਵਿਚਾਰਦਾ ਕਿਹੜੇ ਸਮੇਂ ਵਿੱਚੋਂ ਆਪਾਂ ਲੰਘ ਰਹੇ ਹਾਂ ਉਹਨੂੰ ਹੀ ਬੰਦਾ ਆਖਿਆ। ਅਤੇ ਜੇ ਅਸੀਂ ਅੱਖਾਂ ਬੰਦ ਕਰਕੇ ਤੁਰੀ ਆਈਏ ਕਰੀ ਆਈਏ, ਜੇ ਕੁਛ ਕਰਦੇ ਹਾਂ ਤਾਂ ਨਹੀਂ ਚੇਂਜ ਹੁੰਦੇ। ਸਾਧ ਸੰਗਤ ਜੀ, ਸੂਨਰ ਔਰ ਲੇਟ ਦੈਟ ਪ੍ਰੋਬਲਮ ਵਿਲ ਕਮ, ਐਂਡ ਵੈਨ ਦੈਟ ਪ੍ਰੋਬਲਮ ਕਮਸ ਫਿਰ ਸਾਨੂੰ ਸੁਰਤ ਨਹੀਂ ਆਉਣੀ ਸਾਧ ਸੰਗਤ ਜੀ। ਫਿਰ ਨੋਨ ਮੈਟਰ ਵਟ ਯੂ ਡੂ, ਅਰਦਾਸਾਂ ਕਰੋ, ਜੇ ਕੁਛ ਕਰੋ, ਯੋਰ ਚਾਇਲਡ ਵਿਲ ਸਫਰ। ਕਿਸੇ ਨੂੰ ਪੁੱਛ ਕੇ ਦੇਖ ਲਿਓ, ਜਿਹਦੇ ਧਰਮ ਨੇ, ਜਿਹੜੇ ਬੱਚੇ ਨੇ ਧਰਮ ਆਪਣਾ ਬਦਲਾ ਦਿੱਤਾ, ਜਾਂ ਜਿਹਦੇ ਨਾਲ ਅਬਿਊਸ ਹੋ ਗਿਆ। ਇੱਥੇ ਮੈਂ ਤਿੰਨ ਕੁ ਸਾਲ ਦੀ ਗੱਲ ਆ, ਇੱਕ ਨਾਨੇ ਨੇ ਆਪਣੀ ਗ੍ਰੈਂਡਡੌਟਰ 13 ਸਾਲ ਦੀ ਸੀ, ਉਹਦਾ ਸੈਕਸ਼ੁਅਲ ਅਬਿਊਸ ਕੀਤਾ ਸੀ। ਇੱਦਾਂ ਦੇ ਕੇਸ ਵੀ ਆਪਣੇ ਬ੍ਰੈਂਪਟਨ ਦੇ ਵਿੱਚ, ਇੱਕ 6 ਸਾਲ ਦੀ ਸੀ ਬੱਚੀ, ਪਰ ਉਹਦੇ 14 ਸਾਲ ਤੱਕ ਉਹਦੇ ਨਾਲ ਹੋਇਆ, ਅਤੇ ਉਹਦਾ ਬਲਾਤਕਾਰ ਕਰਨ ਵਾਲਾ ਸੀ ਉਹਦਾ ਸਕਾ ਬਾਪ। ਦੀਜ਼ ਆਰ ਦ ਸਟੱਫ ਦੈਟ ਆਈ ਹੈਵ ਟੂ ਹੇਅਰ ਔਨ ਅ ਡੇਲੀ ਬੇਸਿਸ। ਉਹ ਵੀ ਕੇਸ ਅਸੀਂ 2018 ਵਿੱਚ ਆਪਣੇ ਬ੍ਰੈਂਪਟਨ ਦੀ ਕੋਰਟ ਦੇ ਵਿੱਚ ਕੇਸ ਜਿੱਤਿਆ। ਆ ਮੇਰੇ ਫੋਨ 'ਤੇ ਅੱਜ ਹੀ ਮੈਸੇਜ ਆਇਆ, ਅਸੀਂ ਪਿਛਲੇ ਸਾਲ ਇੱਕ ਕੇਸ ਜਿੱਤ ਕੇ ਗਏ ਸੀ ਇੱਥੋਂ ਕਨੇਡਾ ਤੋਂ, ਅਤੇ ਉਹ ਭਾਈ ਨੇ ਅਪੀਲ ਪਾ ਦਿੱਤੀ, ਪਰ 2 ਕੁ ਦਿਨ ਹੋਏ ਆ, ਉਹ ਬੱਚੀ ਕਹਿੰਦੀ ਉਹਦੀ ਅਪੀਲ ਕੈਂਸਲ ਹੋ ਗਈ, ਹੁਣ ਉਹ 8 ਸਾਲ ਦੀ ਸਜ਼ਾ ਵਿੱਚ ਹੋਇਆ। ਸਾਧ ਸੰਗਤ ਜੀ, ਜਦੋਂ ਅਸੀਂ ਲੋਕਾਂ ਦੇ ਅਗੇਂਸਟ ਜਾਂਦੇ ਹਾਂ ਸਾਨੂੰ ਧਮਕੀਆਂ ਵੀ ਆਉਂਦੀਆਂ ਆ, ਸਾਨੂੰ ਟਿਕਟੋਕ 'ਤੇ, ਸਾਨੂੰ ਸੋਸ਼ਲ ਮੀਡੀਆ 'ਤੇ ਸਾਡੀ ਫੋਟੋ ਟੰਗੀ ਹੁੰਦੀ ਆ, ਕਿਉਂਕਿ ਜਦੋਂ ਤੁਸੀਂ ਸੱਚ ਲਈ ਖੜ੍ਹੇ ਆ, ਝੂਠ ਬਹੁਤ ਉੱਧਰ ਬਾਹਰ ਹੈਗਾ। ਆਹ ਕੇਸ ਜਿਹੜਾ ਸੀ, ਇਹ ਸੀਗਾ 16 ਸਾਲ ਦੀ ਬੱਚੀ ਦਾ, ਜਿਹੜੀ ਲਵ ਬੋਮਿੰਗ ਆ, ਜਿਹੜੀ ਰਿਲੇਸ਼ਨਸ਼ਿਪਾਂ ਦੀ ਗੱਲ ਆ। ਅਤੇ ਸਾਧ ਸੰਗਤ ਜੀ, ਸਾਡੇ ਬੱਚੇ ਰਿਲੇਸ਼ਨਸ਼ਿਪਾਂ ਵਿੱਚ ਅੜਦੇ ਆ, ਵੇਅਰ ਇਨ ਦਾ ਵੈਸਟ ਆ, ਆਪਾਂ ਵੈਸਟ ਦੇ ਵਿੱਚ ਆ, ਇਟਸ ਅ ਰਿਲੇਸ਼ਨਸ਼ਿਪ ਕਲਚਰ। ਬਟ ਸਾਧ ਸੰਗਤ ਜੀ, ਵਨ ਆਫ ਦੀ ਮੋਸਟ ਇੰਪੋਰਟੈਂਟ ਥਿੰਗਸ ਇਨ ਗੁਰਬਾਣੀ, ਜਿੱਥੋਂ 5 ਚੋਰ ਸ਼ੁਰੂ ਹੁੰਦੇ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅਸੀਂ ਲਕੀਰ ਦੇ ਫਕੀਰ ਆ। ਇਸੇ ਸਟੇਜਾਂ ਤੋਂ ਅਸੀਂ ਲੋਭ ਦੀ ਵੀ ਗੱਲ ਕਰ ਲੈਂਦੇ ਹਾਂ, ਅਸੀਂ ਮੋਹ ਦੀ ਵੀ ਗੱਲ ਕਰ ਲੈਂਦੇ ਹਾਂ, ਅਸੀਂ ਕ੍ਰੋਧ ਦੀ ਵੀ ਗੱਲ ਕਰ ਲੈਂਦੇ ਹਾਂ, ਅਸੀਂ ਹੰਕਾਰ ਦੀ ਵੀ ਗੱਲ ਕਰ ਲੈਂਦੇ ਹਾਂ। ਪਰ ਕਦੀ, ਤੁਸੀਂ ਕਿੰਨਾ ਚਿੱਕਰ ਹੋ ਗਿਆ ਗੁਰਦੁਆਰਿਆਂ ਵਿੱਚ ਆਉਂਦਿਆਂ ਨੂੰ, ਕਦੀ ਸਟੇਜ ਤੋਂ ਕਾਮ ਦਾ ਲੈਕਚਰ ਸੁਣਿਆ? ਐਂਡ ਕਾਮ ਕਮਸ 1000 ਮੋਰ ਦੈਨ 1000 ਟਾਈਮਸ ਇਨ ਦਾ ਗੁਰੂ ਗ੍ਰੰਥ ਸਾਹਿਬ ਜੀ। ਐਂਡ ਇਫ ਵੀ ਡੋਂਟ ਅੰਡਰਸਟੈਂਡ ਹਾਓ ਕਾਮ ਵਰਕਸ, ਵੇ ਡਿਪਰਾਈਬਿੰਗ ਆਰ ਚਿਲਡਰਨ ਆਫ ਸਮਥਿੰਗ ਵੈਰੀ ਵੈਲਿਊਬਲ, ਕਿਉਂਕਿ ਸ਼ੁਰੂ ਹੀ ਇੱਥੋਂ ਹੁੰਦਾ। ਅਤੇ ਮਹਾਰਾਜ ਕਹਿੰਦੇ ਆ, ਕਾਮ ਕ੍ਰੋਧ ਕਾਇਆ ਕੋ ਗਾਲੇ, ਸਰੀਰ ਨੂੰ ਗਾਲ ਦਿੰਦੀ ਆ, ਇਹ ਮਨ ਨੂੰ ਗਾਲ ਦਿੰਦੀ ਆ। ਅਤੇ ਜੇ ਗੁਰੂ ਨਾਨਕ ਪਾਤਸ਼ਾਹ ਖੁੱਲ੍ਹ ਕੇ ਗੱਲ ਕਰ ਸਕਦੇ ਆ, ਅਤੇ ਅਸੀਂ ਕਿਉਂ ਝਿਝਕਦੇ ਹਾਂ? ਇਹਦਾ ਮਤਲਬ, ਇਸੇ ਸਟੇਜ ਤੋਂ ਅਸੀਂ ਗੁਰੂ ਦੀ ਗੱਲ ਨਹੀਂ ਕਰਦੇ, ਕਿਉਂਕਿ 5 ਚੋਰ ਆਪਾਂ ਨੂੰ ਸਾਰਿਆਂ ਨੂੰ ਅੰਡਰਸਟੈਂਡ ਆਉਣੇ ਚਾਹੀਦੇ ਆ। ਅਸੀਂ ਪੰਜਾਬੀ ਕਲਚਰ ਕਰਕੇ ਅਸੀਂ ਸ਼ਰਮਿੰਦੇ ਹੋ ਜਾਂਦੇ ਹਾਂ, ਜਾਂ ਅਸੀਂ ਆਹ ਨਹੀਂ ਗੱਲ ਕਰਨੀ ਆ, ਉਹ ਨਹੀਂ ਗੱਲ ਕਰਨੀ, ਜਿਸ ਨੂੰ ਆਪਾਂ ਮੱਥਾ ਟੇਕਦੇ ਹਾਂ। ਸਾਡਾ ਗੁਰੂ ਉਹ ਤਾਂ ਖੁੱਲ੍ਹ ਕੇ ਗੱਲ ਕਰਦਾ। ਐਂਡ ਅੰਟਿਲ ਵੀ ਅੰਡਰਸਟੈਂਡ ਅ ਸਬਜੈਕਟ, ਵੀ ਨੋਟ ਗੋਨ ਟੂ ਸੀ ਦਾ ਫੈਕਟਸ ਔਨ ਇਟ। ਐਂਡ ਇਫ ਵੀ ਅੰਡਰਸਟੈਂਡ ਅ ਸਬਜੈਕਟ ਫੁੱਲੀ, ਵੀ ਗਿਵ ਇਨ ਪ੍ਰੋਟੈਕਸ਼ਨ ਟੂ ਆਰ ਚਿਲਡਰਨ। ਸਾਧ ਸੰਗਤ ਜੀ, ਆਹ ਬੱਚੀ 16 ਸਾਲ ਦੀ ਸੀ, ਇਹ ਵੀ ਪਿਆਰ ਦੇ ਚੱਕਰ ਵਿੱਚ ਪੈ ਗਈ। ਇਹਨੂੰ ਉੱਥੇ ਲੋਕਲ ਕਮਿਊਨਿਟੀ ਨੇ ਬਹੁਤ ਦੱਸਿਆ ਵੀ ਤੂੰ ਤੁਸੀਂ ਹਟ ਜਾਓ, ਇਹ ਚੰਗੀ ਚੀਜ਼ ਨੀਗੀ, ਨਹੀਂ ਮੰਨੀ। ਜਦੋਂ ਉਹਦੇ ਨਾਲ ਰਿਲੇਸ਼ਨਸ਼ਿਪ ਦੇ ਸੀ, ਫਿਲਮਾਂ ਬਣਾਉਂਦੇ ਸੀ, ਗਲਤ ਫਿਲਮਾਂ ਬਣਾਉਂਦੇ ਸੀ, ਅਤੇ ਇਹ ਇੱਕ ਸਾਈਟ 'ਤੇ ਚਾੜ੍ਹਦਾ ਸੀ, ਅਤੇ ਸਾਈਟ ਦੇ ਉੱਤੇ ਉਹ ਯੰਗ ਪੈਕਿਸ ਦੀ ਸਾਈਟ ਸੀ, 400 ਮੈਂਬਰ ਸੀ, ਸਾਰੇ ਦੇਖਦੇ ਸੀ ਅਤੇ ਸਾਰੇ ਗੱਲਾਂ ਕਰਦੇ ਸੀ, ਸਿੱਖਾਂ ਦੀਆਂ ਕੁੜੀਆਂ ਇੱਦਾਂ, ਸਿੱਖਾਂ ਦੀਆਂ ਕੁੜੀਆਂ ਇੱਦਾਂ, ਸਿੱਖਾਂ ਦੀਆਂ ਕੁੜੀਆਂ ਇੱਦਾਂ। ਫਿਰ ਕਿਸੇ ਨੇ ਤੁਸੀਂ ਪੜ੍ਹ ਲਓ, ਫਿਰ ਕਿਸੇ ਨੇ ਕਿਹਾ ਕਿ ਸਾਨੂੰ ਪਰੂਫ ਕਰੋ ਇਹ ਸਿੱਖਾਂ ਦੀ ਕੁੜੀ ਆ, ਸਿੱਖਾਂ ਦੀ ਕੁੜੀ ਆ, ਅਤੇ ਉਹ ਕਹਿੰਦਾ ਮੈਂ ਤੁਹਾਨੂੰ ਪਰੂਫ ਕਰਦਾ। ਉਹਦੇ ਘਰ ਲੈ ਗਿਆ, ਜਦੋਂ ਉਹਦੇ ਮਾਪੇ ਬਾਹਰ ਕੰਮ 'ਤੇ ਗਏ ਸੀ, ਉਹਦੀ ਬੈੱਡਰੂਮ ਦੇ ਵਿੱਚ ਲੈ ਗਿਆ। ਜਦੋਂ ਉਹਦੇ ਨਾਲ ਭੋਗ ਕਰਦਾ ਸੀ, ਹੌਲੀ ਹੌਲੀ ਉਹਨੇ ਆਪਣਾ ਕੈਮਰਾ ਲੈ ਕੇ ਕੰਨ 'ਤੇ ਲਾਇਆ, ਅਤੇ ਕੰਨ 'ਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਫੋਟੋ ਸੀਗੀ। ਸੋ ਗੁਰੂ ਕਲਗੀਧਰ ਪਾਤਸ਼ਾਹ ਫੋਟੋ ਐਂਡਿਡ ਅਪਨ ਅ ਫੋਨ ਸਾਈਟ ਫੋਰ 2 weeks। ਐਂਡ ਤੁਸੀਂ ਪੜ੍ਹ ਲਓ ਇੱਥੇ ਕੀ ਕੁਛ ਲਿਖਿਆ ਆ। ਇੱਕ ਕੇਸ ਨਹੀਂ, ਦੋ ਕੇਸ ਨਹੀਂ, ਸਤ ਸੰਗਤ ਜੀ, ਆਈਵ ਡੈਲਟ ਵਿਦ ਅਬਾਊਟ 80 ਕੇਸਿਸ ਇਨ ਕੈਨੇਡਾ। ਸੋ ਇਟਸ ਹੇਅਰ। ਸੋ ਦਾ ਵਾਰਨਿੰਗ ਸਾਈਨਸ, ਇਹਨਾਂ ਨੂੰ ਅਸੀਂ ਲਾਲ ਝੰਡੀਆਂ ਕਹਿੰਦੇ ਹੁੰਦੇ ਹਾਂ। ਵਿਸਤਾਰ ਦੇ ਨਾਲ ਤਾਂ ਅਸੀਂ ਆਪਾਂ ਕੈਂਪ ਦੇ 'ਚ ਗੱਲ ਕਰਾਂਗੇ, ਪਰ ਮੈਂ ਥੋੜ੍ਹਾ ਜਿਹਾ ਸਨਿਪਟ ਦੇ ਦੇਵਾਂ ਕਿ ਜੇ ਬੱਚੇ ਦੀ ਆਪਣੀ ਪੋਜ਼ਿਟਿਵ ਤੋਂ ਨੈਗੇਟਿਵ ਹੈ ਨਾ ਹੋ ਗਿਆ, ਇਹਦਾ ਮਤਲਬ ਸਮਥਿੰਗ ਇਜ਼ ਰੋਂਗ ਇਨ ਦੇ ਲਾਈਫ। ਜੇ ਤੁਹਾਡੇ ਘਰ ਦੇ ਵਿੱਚ ਕੋਈ ਚੀਜ਼, ਕੋਈ ਕੱਪੜਾ, ਲੀੜਾ, ਕੋਈ ਗਿਫਟ ਆ ਜਿਹੜਾ ਤੁਸੀਂ ਨਹੀਂ ਆਪਣੇ ਬੱਚੇ ਨੂੰ ਲੈ ਕੇ ਦਿੱਤਾ, ਉਹ ਇਨਵੈਸਟੀਗੇਟ ਕਰੋ ਕਿ ਕਿਸੇ ਰਿਸ਼ਤੇਦਾਰ ਨੇ ਲੈ ਕੇ ਦਿੱਤਾ। ਜੇ ਨਹੀਂ ਤਾਂ ਕਿਉਂ ਆਇਆ ਇਹ ਘਰ ਦੇ 'ਚ, ਕੌਣ ਦੇ ਰਿਹਾ? ਕਿਉਂਕਿ ਇਸ ਜ਼ਿੰਦਗੀ ਵਿੱਚ ਦੇਰ ਇਜ਼ ਨਥਿੰਗ ਫਰੀ। ਵਨ ਹੈਂਡ ਦੇ ਗਿਵ, ਦੀ ਅਦਰ ਹੈਂਡ ਦੇ ਟੇਕ, ਐਂਡ ਗਿਵਿੰਗ ਗਿਫਟਸ is one way to get into somebody's heart. Tusi siyane ya jadon tanu ko cheez dinda tusi khush hunne ke naraaz hunne ya? Aapa khush hunne ya kise ne sanu cheez ditti ya? Jadon koi apne kolo khonda ya odo aapa nu dukh lagda. So inna ne tade neede hon nu tanu cheezan deniyan, tanu khush karniyan, tanu kamiyan jehdiyan ya ਜਿਹੜੀਆਂ ਉਹਨਾਂ ਨੇ ਆਲਰੇਡੀ ਅਸਟੈਬਲਿਸ਼ ਕਰ ਲਿਆ ਕਿ ਇਹਨਾਂ ਵਿੱਚ ਆਹ ਵਲਨਰੇਬਿਲਟੀ ਆ, ਉਹ ਚੀਜ਼ਾਂ ਤੁਹਾਡੀਆਂ ਪੂਰੀਆਂ ਕਰ ਦੇਣੀਆਂ। ਐਂਡ ਅਨਫੋਰਚੁਨੇਟਲੀ ਨਾਓ ਆਪਾਂ ਸਾਰਾ ਕੁਛ ਆਪਣਾ ਜ਼ਿੰਦਗੀ ਜਿਹੜੀ ਇੰਟਰਨੈਟ 'ਤੇ ਪਾਈ ਜਾਂਦੇ ਹਾਂ, ਆਪਣੇ ਇੰਸਟਾਗ੍ਰਾਮਾਂ 'ਤੇ ਪਾਈ ਜਾਂਦੇ ਹਾਂ, ਆਪਣੀ ਡੇਲੀ ਅਸੀਂ ਉੱਥੇ ਦੋ ਦੋ ਤਿੰਨ ਤਿੰਨ ਪਿਕਚਰਾਂ ਚਾੜ੍ਹਦੇ, ਮੈਂ ਅੱਜ ਆਹ ਕੀਤਾ, ਮੈਂ ਆਹ ਕੀਤਾ, ਜਾਂ ਮੇਰੇ ਮਾਪਿਆਂ ਨਾਲ ਮੈਂ ਲੜਿਆ, ਜਾਂ ਮੇਰੇ ਭਰਾ ਦੇ ਨਾਲ ਮੈਂ ਲੜੇ, ਜਾਂ ਭੈਣ ਦੇ ਨਾਲ ਲੜਿਆ। ਵੀ ਪੂਰਿੰਗ ਆਲ ਆਰ ਡਰਟੀ ਲਿਨੇਜ ਔਨ ਦੀ ਇੰਟਰਨੈਟ। ਸੋ ਦੇ ਨੋ ਕਿ ਤੁਹਾਡੀ ਜ਼ਿੰਦਗੀ ਵਿੱਚ ਕੀ ਘਾਟ ਆ, ਕਿਹੜੀ ਵਲਨਰੇਬਿਲਟੀ ਆ, ਕਿਹੜੀ ਚੀਜ਼ ਨੂੰ ਐਕਸਪਲੋਇਟ ਕਰਨਾ। ਜੇ ਬੱਚਾ ਤੁਹਾਡੇ ਨਾਲ ਬਹਿੰਦਾ, ਹੁਣ ਤੁਹਾਡੇ ਨਾਲ ਬਹਿੰਦਾ ਨਹੀਂ, ਹੁਣ ਅਲੱਗ ਹੀ ਬਹਿੰਦਾ, ਵਾਈ? ਅੱਗੇ ਬੜਾ ਠੀਕ ਸੀ, ਹੁਣ ਕਿਉਂ ਨਹੀਂ? ਜੇ ਬੱਚਾ ਖੁਸ਼ਹਾਲ ਬੱਚਾ ਆ, ਹੁਣ ਬੜਾ ਸੈਡ ਆ, ਕਿਉਂ? ਵਟਸ ਮੇਡ ਇਟ ਸੈਡ ਫਰੋਮ ਹੈਪੀ ਟੂ ਸੈਡ? ਜੇ ਬੱਚਾ ਸਕੂਲੇ ਜਾਂਦਾ, ਹੁਣ ਕਹਿੰਦਾ ਮੈਂ ਸਕੂਲੇ ਨਹੀਂ ਜਾਣਾ, ਵਾਈ? ਦੀਸ ਆਰ ਵਾਈ ਵਾਈ ਵਾਈ ਵਾਈ ਵਾਈ ਇਜ਼ ਦੈਟ ਵੀ ਨੀਡ ਟੂ ਅੰਡਰਸਟੈਂਡ ਸਾਧ ਸੰਗਤ ਜੀ। ਐਂਡ ਵੀ ਸਾਧ ਸੰਗਤ ਜੀ, ਇਹ ਇੱਕ ਬਹੁਤ ਡੂੰਘਾ ਵਿਸ਼ਾ ਆ, ਇਹ ਘੰਟੇ ਵਿੱਚ ਅੰਡਰਸਟੈਂਡ ਕਰਨ ਦੀ, ਇਹ ਸਾਡੇ ਵਿੱਚ ਘੰਟੇ ਵਿੱਚ ਨਹੀਂ ਅਸੀਂ ਅੰਡਰਸਟੈਂਡ ਕਰਨਾ। ਸੋ ਇਫ ਯੂ ਵੈਲਿਊ ਯੋਰ ਚਿਲਡਰਨ, ਜ਼ਰੂਰ ਖਾਲਸਾ ਸਕੂਲੇ ਆਇਓ। ਜੇ ਕਦੀ ਵੀ ਇਸੇ ਗੁਰਦੁਆਰੇ ਆਪਾਂ ਲਾਉਣਾ ਹੋਵੇ ਕੈਂਪ, ਇੱਥੇ ਵੀ ਲੱਗ ਸਕਦਾ, ਇਟਸ ਨੋਟ ਅ ਪ੍ਰੋਬਲਮ, ਠੀਕ ਹੈ ਨਾ? ਵੀ ਜਸਟ ਨੀਡ ਯੂ ਐਸ ਪੇਰੈਂਟਸ ਟੂ ਕਮ ਫੋਰਵਰਡ। ਦੀ ਅਦਰ ਥਿੰਗ ਇਜ਼, ਇਸ ਇਜ਼ ਅ ਵੈਰੀ ਡੇਂਜਰਸ ਗੇਮ, ਗੈਂਗਾਂ ਦੇ ਨਾਲ ਤੁਸੀਂ ਕੋਈ 6 ਮਹੀਨੇ ਤੁਸੀਂ ਪਹਿਲੋਂ ਦੇਖਿਆ ਹੋਣਾ ਇੱਕ ਵੀਡੀਓ ਬਹੁਤ ਲੰਡਨ ਦੀ ਆਈ ਸੀ ਜਿੱਥੇ 14 ਸਾਲ ਦੀ ਬੱਚੀ ਅਫਗਾਨੀ 35 ਸਾਲ ਦੀ ਅਫਗਾਨੀ ਸੀ ਉਹਦੀ ਗੈਂਗ ਨੇ ਉਹ ਬੱਚੀ ਨੂੰ ਕੰਟਰੋਲ ਕਰ ਲਿਆ ਸੀਗਾ ਅਤੇ 200 ਸਿੰਘਾਂ ਨੂੰ ਜਾਣਾ ਪਿਆ ਉੱਥੇ ਉਸ ਬੱਚੀ ਨੂੰ ਉਸ ਉਹਨਾਂ ਦੇ ਕਸੰਜੇ ਵਿੱਚੋਂ ਕੱਢਣ ਨੂੰ ਤੁਸੀਂ ਦੇਖੀ ਹੋਣੀ ਆ ਵੀਡੀਓ ਇਟ ਵੈਂਟ ਵਾਇਰਲ ਐਂਡ ਵੈਨ ਆਈ ਟੋਕ ਟੂ ਦਾ ਚਾਈਲਡ ਨਾਓ ਦਾ ਚਾਈਲਡ ਇਜ਼ ਸਾਈਕੋਲੋਜੀਕਲੀ ਡੈਮੇਜ ਸਰੀਰ ਤਾਂ ਆਪਾਂ ਲੈ ਆਵਾਂਗੇ ਵਾਪਸ ਪਰ ਜਿਹੜਾ ਮਨ ਮੁੜ ਕੇ ਲਿਆਉਣਾ ਹੈ ਨਾ ਕਈ ਸਾਲ ਲੱਗ ਜਾਂਦੇ ਆ ਕਈ ਸਾਲ ਐਂਡ ਸਮਟਾਈਮਸ ਯੂ ਨੈਵਰ ਗੈਟ ਇਟ ਕਿਉਂਕਿ ਮੇਰੇ ਟਾਈਮ ਦੇ ਵਿੱਚ 2-3 ਬੱਚੀਆਂ ਤਾਂ ਮਰ ਵੀ ਚੱਕੀਆਂ ਸੁਸਾਈਡ ਕਮਿਟ ਕੀਤਾ ਕਈ ਕੁਛ ਕੀਤਾ ਕਈਆਂ ਬੱਚੀਆਂ ਨੇ ਕਿਉਂ ਇਹ ਜਿਹੜਾ ਟਰੋਮਰ ਆ ਨਾ ਸਮਟਾਈਮਸ ਇਜ਼ ਵੈਰੀ ਵੈਰੀ ਹਾਰਡ ਟੂ understand and we get threats all the time sat sangat ji aithe canada di dharti te sade tim hortons kise ne sade utte gun kaddi sigi vi je eh tusi case forward support kiti bacchi di te tade goli vajj jogi internet de utte 1.5 saal sanu tangya reya kyunki assi kai case jitte aa ਅਤੇ ਸਾਧ ਸੰਗਤ ਜੀ ਜਦੋਂ ਅਸੀਂ ਬੱਚੀ ਨੂੰ ਜਾਂ ਪਰਿਵਾਰ ਨੂੰ ਜਸਟਿਸ ਲੈ ਜਾਂਦੇ ਜਿਹਨਾਂ ਕੋਲੋਂ ਬੱਚੀ ਛਡਾਈ ਆ ਉਹ ਸਾਡੇ ਦੁਸ਼ਮਣ ਬਣ ਜਾਂਦੇ ਆ ਸੋ ਇਟਸ ਨੋਟ ਈਜ਼ੀ ਐਂਡ ਅ ਲੋਟ ਆਫ ਪੀਪਲ ਸੇ ਟੂ ਅਸ ਬਹੁਤ ਜਾਣੇ ਕਹਿੰਦੇ ਹੁੰਦੇ ਭਾਈ ਸਾਹਿਬ ਵਾਟ ਇੰਸਪਾਇਰਸ ਯੂ ਆਈ ਹੈਡ ਦਾ ਸੇਮ ਕੁਐਸਚਨ ਯੈਸਟਰਡੇ ਫਰੋਮ ਦਾ ਯੂਥ ਵਾਟ ਇੰਸਪਾਇਰਸ ਯੂ ਇਟਸ ਅ ਡੇਂਜਰਸ ਗੇਮ ਐਂਡ I have only one answer ke jadon assi 2 saal de si jadon UK vich gaye ha I'm 64 years old now assi ik shabd sunde hunde sige is attributed to guru kalgidar patsha panth prachin granth de vichon ha te oh singh siddhiyan dharna de naal kirtan karde hunde si te oh shabd assi hamesha sunna jithe vi assi khedde hunde si ya kus karde hunde si ਉਹ ਸ਼ਬਦ ਸਾਡੇ ਕੰਨਾਂ ਵਿੱਚ ਬਹੁਤ ਪਿਆ ਅਤੇ ਉਹ ਸ਼ਬਦ ਜਿਹੜਾ ਆ ਸਾਨੂੰ ਸਪਰਸ ਅਸ ਔਨ ਇਟ ਗਿਵਸ ਅਸ ਐਨਰਜੀ ਦੈਟ ਵੀ ਕੈਨ ਸਟਾਪ ਐਂਡ ਦੈਟ ਸ਼ਬਦ ਗੋਜ਼ ਲਾਈਕ ਦਿਸ ਕਿ ਪੰਥ ਵਸੇ ਮੈਂ ਉਜੜਾਂ ਮਨ ਚਾਓ ਕਨੇਰਾ ਮੇ ਦਾ ਪੰਥ ਰਿਮੇਨ ਇਨ ਚੜ੍ਹਦੀ ਕਲਾ ਈਵਨ ਇਫ ਆਈ ਹੈਵ ਟੂ ਲੂਜ਼ ਐਵਰੀਥਿੰਗ I will be the happiest person in this world ke mera panth chadhdi kala vich rahe mera paava sara kuch ujjad jave I will be the happiest person this is guru kalgidar patsha saying it maharaj ne kalla kya ni maharaj ne karke dikhal ditta pita vi shaheed chandni chowk delhi mata vi shaheed sirhand di dharti te char sahib zade vi shaheed ਦੋ ਚਮਕੌਰ ਦੀ ਗੜੀ ਦੇ ਵਿੱਚ ਦੋ ਸਰਹੰਦ ਦੀਆਂ ਨੀਆਂ ਵਿੱਚ ਸਾਰਾ ਸਰਬੰਸ ਸਵਾਰ ਦਿੱਤਾ ਇਸ ਪੰਥ ਦੀ ਖਾਤਰ ਅਤੇ ਸਿਰਫ ਤੇ ਸਿਰਫ ਇਕੱਲਾ ਪੰਥ ਇਕੱਲਾ ਸਰਬੰਸ ਨਹੀਂ ਵਾਰਿਆ ਸਭ ਕੁਛ ਹੀ ਦੇ ਦਿੱਤਾ ਨਾ ਤਾਂ ਅਨੰਦਪੁਰ ਸਾਹਿਬ ਦੀਆਂ ਮੈਲ ਵਾਲੀਆਂ ਰਹੀਆਂ ਨਾ ਨੀਲਾ ਰਿਹਾ ਨਾ ਹੱਥ ਬਾਜ ਰਿਹਾ ਮਾਛੀ ਵਾਲੇ ਜੰਗਲ ਦੇ ਵਿੱਚ ਕਲਗੀਧਰ ਪਾਤਸ਼ਾਹ ਦ ਕਿੰਗ ਆਫ ਕਿੰਗਸ ਉਹਦੇ ਪੈਰਾਂ ਵਿੱਚ ਵੀ ਜੋੜੇ ਵੀ ਨਹੀਂ ਸੀਗੇ ਮੇਰੇ ਮਹਾਰਾਜ ਦੇ ਅਤੇ ਕਹਿੰਦੇ ਇਤਿਹਾਸਕਾਰ ਦੱਸਦੇ ਆ ਕਿ ਕੰਡੇ ਅਲੱਗ ਅਲੱਗ ਕੇ ਪੈਰਾਂ ਦੇ ਵਿੱਚ ਪੈਰ ਪਾਕ ਦੇ ਨਾਲ ਭਰੇ ਹੋਏ ਸੀ ਅਤੇ ਕਲਗੀਧਰ ਪਾਤਸ਼ਾਹ ਦੇ ਕੋਲੋਂ ਆਪਣੇ ਦੋ ਪੈਰਾਂ 'ਤੇ ਖਲੋ ਨਹੀਂ ਸੀ ਹੁੰਦਾ ਅਤੇ ਭਾਈ ਦਇਆ ਸਿੰਘ ਉਹਨੂੰ ਘਨੇੜੀ ਚੁੱਕ ਕੇ ਲੈ ਕੇ ਜਾਂਦੇ ਹੁੰਦੇ ਸੀ ਹੀ ਗੇਵ ਐਵਰੀਥਿੰਗ ਅਪ ਫੋਰ ਅਸ ਐਂਡ ਇਸ ਦਿਸ ਇਜ਼ ਦ ਵੇ ਵੀ ਰਿਫੇ ਹਿਮ ਬੈਕ ਕਿ ਸਾਧ ਸੰਗਤ ਜੀ ਇੱਕ ਸ਼ਬਦ ਆਉਂਦਾ ਅਕਿਰਤ ਕੰਨ ਉਹਦੀ ਡੈਫੀਨੇਸ਼ਨ ਤੁਸੀਂ ਆਪ ਹੀ ਪੜ੍ਹ ਲਿਓ ਪਰ ਆਮ ਜਿਸ ਕੋਨ ਸੰਖੇਪ ਰੂਪ ਦੇ ਵਿੱਚ ਮੈਂ ਦੱਸ ਦਿੰਦਾ ਕਿ ਅਕਿਰਤ ਕੰਨ ਦਾ ਮਤਲਬ ਜੇ ਕਿਸੇ ਨੇ ਸਾਡੇ ਉੱਤੇ ਇੰਨਾ ਪਰਵਕਾਰ ਕੀਤਾ ਹੋਵੇ ਤਾਂ ਅਸੀਂ ਉਹ ਭੁੱਲ ਜਾਈਏ ਅਤੇ ਮਹਾਰਾਜ ਕਹਿੰਦੇ ਉਸ ਬੰਦੇ ਨੂੰ ਨਰਕਾਂ ਵਿੱਚ ਵੀ ਢੋਈ ਨਹੀਂ ਮੈਂ ਪਰ ਇਹਦੀ ਡੈਫੀਨੇਸ਼ਨ ਹੋਰ ਬਹੁਤ ਲੰਬੀ ਆ ਸੋ ਸਾਧ ਸੰਗਤ ਜੀ ਦੈਟ ਇੰਸਪਾਇਰਸ ਅਸ ਦਿਸ ਸ਼ਬਦ ਇੰਸਪਾਇਰਸ ਅਸ चार महीने माछी वाले जंगल तो साबो की तलवंडी ते हर मां यही पूछू कि जिन्हें अपने बच्चे नहीं देखे चार महीने वो यही पूछू मेरे बच्चे कित्थे आ ते यही क्वेश्चन कलगीधर पातशाह नूं आया कि कित्थे आ ते महाराज ने की जवाब दिता चार मुए ता क्या हुआ जीवत कई हजार फोर हैव गॉन सो व्हाट थाउजेंड्स लिव सात सिंह जी अस ते जदों असी अपना धर्म बुला के बह जाने धर्म नूं भुला जाने सात संगत जी सब तो ज़्यादा नुकसान फिर असी करते हैं क्योंकि असी दूसरों को ऑपरचुनिटी दे देने साडे उत्ते उंगली करन साडे बच्चों के उत्ते उंगली करन कि तुहाडे मापिया नूं तो कोई सुकून आया नहीं तुहाडे मापिया दे सिक्की दे नाल लगे नहीं होए तो तुहानूं इहदे विच की मिलना सात संगत जी. सो वी हैव टू चेंज what we're doing. That is why Maharaj says, kach bigdiyo nahi, ajo jaag. Sikho, halle bhi kuch bigdiya nahi hoya, je hun bhi apa jaag paye. Sirf te sirf, jaagan di lod ya saath sangat ji, je na jaage, ਅੱਜ ਨਹੀਂ ਕੱਲ੍ਹ ਨੂੰ ਨਹੀਂ ਸਾਧ ਸੰਗਤ ਜੀ ਤੁਸੀਂ ਇੱਥੇ ਦੇਖ ਹੀ ਲਿਆ ਤੁਹਾਨੂੰ ਪਤਾ ਹੀ ਆ ਡਰੱਗ ਦੀ ਕਿੰਨੀ ਪ੍ਰੋਬਲਮ ਆ ਤੁਹਾਨੂੰ ਪਤਾ ਇੱਥੇ ਐਲਕੋਹਲ ਦੀ ਕਿੰਨੀ ਪ੍ਰੋਬਲਮ ਆ ਤੁਹਾਨੂੰ ਪਤਾ ਇੱਥੇ ਕਿੰਨੇ ਗੈਂਗ ਆਪਣੇ ਬੱਚਿਆਂ ਦੇ ਹੋ ਗਿਆ ਕਿੰਨੀਆਂ ਇੱਥੇ ਗੋਲੀਆਂ ਚੱਲਦੀਆਂ ਆ ਯੂ ਨੋ ਦੈਟ ਐਂਡ ਵਾਟ ਆਰ ਵੀ ਡੂਇੰਗ ਐਜ਼ ਅ ਕਮਿਊਨਿਟੀ ਟੂ ਕਰਬ ਆਲ ਦੈਟ ਵੀ ਨੀਡ ਟੂ ਯੂਨਾਈਟ. We need to work together and we need to implement what our guru is saying. Sirf te sirf matha tekkan wali sikhi na rakh jao because you know you're going to get nowhere with that. Maharaj says gurbani vich sanu maharaj dasse kende maharaj kende sab to vaddi seva jehdi hegi aa na oh ehi aa uttam seva shabd vichar. ਸ਼ਬਦ ਨੂੰ ਵਿਚਾਰੋ ਸ਼ਬਦ ਨੂੰ ਆਪਣੇ ਜ਼ਿੰਦਗੀ ਵਿੱਚ ਲਾਗੂ ਕਰੋ ਸ਼ਬਦ ਨੂੰ ਆਪਣੇ ਬੱਚਿਆਂ ਨੂੰ ਸਮਝਾਓ ਸ਼ਬਦ ਦੇ ਉੱਤੇ ਹੀ ਬੱਚੇ ਕਿਵੇਂ ਐਕਟ ਕਰਨਗੇ ਬੱਚੇ ਅੰਡਰਸਟੈਂਡ ਕਰਨਗੇ ਸ਼ਬਦ ਨੂੰ ਅਤੇ ਫਿਰ ਸਾਨੂੰ ਬਾਹਰ ਕੋਈ ਵੀ ਸਾਡੇ ਦਿਮਾਗ ਨੂੰ ਸਾਡੀ ਥੋਟ ਪ੍ਰੋਸੈਸ ਨੂੰ ਨਹੀਂ ਕੋਈ ਖਿੱਚ ਸਕਦਾ ਸਾਧ ਸੰਗਤ 'ਚ. ਸੋ ਆਓ ਸਾਧ ਸੰਗਤ ਜੀ ਮੈਂ ਇੱਥੇ ਦੇ ਪ੍ਰਬੰਧ ਦਾ ਮੈਂ ਤਹਿ ਦਿਲੋਂ ਰਹਿਣੀ ਹੈ ਕਿ ਜਿਨ੍ਹਾਂ ਨੂੰ ਸਾਨੂੰ ਖੜ੍ਹੇ ਪੈਰ ਹੀ ਇਹ ਪ੍ਰੋਗਰਾਮ ਜਿਹੜਾ ਸਟੇਜ ਬਖਸ਼ੀ ਆ ਮੈਂ ਆਪ ਜੀ ਦਾ ਵੀ ਰਹਿਣੀ ਹਾਂ ਜਿਨ੍ਹਾਂ ਨੇ ਇਹ ਇੱਕ ਕੌੜਾ ਸੱਚ ਸੁਣਿਆ ਅਤੇ ਜੇ ਤੁਸੀਂ ਹੋਰ ਸੁਣਨਾ ਆਪਾਂ ਨੈਕਸਟ ਵੀਕ ਨੂੰ ਉੱਥੇ ਕੈਂਪ ਸ਼ੁਰੂ ਹੋ ਜਾਣਾ ਜੇ ਆਪਾਂ ਘੰਟਾ ਹੀ ਨਹੀਂ ਆਪਣੇ ਬੱਚਿਆਂ ਲਈ ਕੱਢ ਸਕਦੇ ਫਿਰ ਸਾਧ ਸੰਗਤ ਜੀ ਅਫਸੋਸ ਯੂ ਨੋ ਆਈ ਵੁੱਡ ਸੇ ਕਿ ਆਪਾਂ ਨੂੰ ਬੱਚੇ ਸਾਡੇ ਹੁਣੇ ਨਹੀਂ ਸੀ ਚਾਹੀਦੇ. ਇਫ ਵੀ ਕਾਨ ਟੇਕ ਐਨ ਆਵਰ ਫੋਰ ਆਰ ਕਿਡਸ ਦੈਨ ਵੀ ਡੋਂਟ ਡਿਜ਼ਰਵ ਟੂ ਹੈਵ ਚਿਲਡਰਨ. ਸੋ ਆਓ ਆਪਾਂ ਫਤਿਹ ਸਾਂਝੀ ਕਰੀਏ. ਕੋਈ ਵੀ ਰਸਨਾ ਵਾਂਝੀ ਨਾ ਰਹੇ ਗੱਜ ਵੱਜ ਕੇ ਫਤਿਹ ਸਾਂਝੀ ਕਰਨੀ ਸਾਧ ਸੰਗਤ ਜੀ. ਜੇ ਕਿਸੇ ਨੇ ਪ੍ਰਾਈਵੇਟ ਗੱਲ ਕਰਨੀ ਸਾਡੇ ਨਾਲ ਬਾਹਰ ਵੀ ਕਰ ਲਿਓ ਜੇ ਕਿਸੇ ਨੇ ਤੁਹਾਨੂੰ ਕੋਈ ਹੋਰ ਕੁਐਸਚਨ ਹੈਗੇ ਤੁਸੀਂ ਕਰ ਸਕਦੇ ਹਾਂ. ਵੀ ਸਟਿਲ ਗੋਇੰਗ ਟੂ ਬੀ ਹੇਅਰ. ਸੋ ਆਓ ਆਪਾਂ ਗੱਜ ਵੱਜ ਕੇ ਫਤਿਹ ਸਾਂਝੀ ਕਰੀਏ. ਕੋਈ ਵੀ ਰਸਨਾ ਵਾਂਝੀ ਨਾ ਰਹੇ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਬਹੁਤ ਬਹੁਤ ਧੰਨਵਾਦ ਹੈ ਅਤਿ ਸਤਿਕਾਰਯੋਗ ਭਾਈ ਮੋਹਰ ਸਿੰਘ ਜੀ ਯੂਕੇ ਵਾਲਿਆਂ ਦਾ. ਆਪਾਂ ਭਾਈ ਸਾਹਿਬ ਜੀ ਪਾਸੋਂ ਸ਼ਰਵਣ ਕੀਤਾ ਹੈ ਕਿ ਕਿਸ ਤਰ੍ਹਾਂ ਜੋ ਸਾਡੇ ਬੱਚਿਆਂ ਦੇ ਨਾਲ ਹੋ ਰਿਹਾ ਹੈ, ਪਰ ਉਸ ਦੇ ਲਈ ਸਾਨੂੰ ਵੀ ਹਮੇਸ਼ਾ ਸਾਵਧਾਨ ਰਹਿਣ ਦੀ ਲੋੜ ਹੈ. ਜਿੱਥੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਬਾਣੀ ਅਤੇ ਬਾਣੇ ਦੇ ਨਾਲ ਜੁੜਨ, ਸਭ ਤੋਂ ਪਹਿਲਾਂ ਸਾਨੂੰ ਆਪ ਜੁੜਨਾ ਪੈਣਾ ਹੈ ਆਪਣੇ ਧਰਮ ਦੇ ਬਾਰੇ. ਆਪ ਸਾਨੂੰ ਮਾਣ ਹੋਊਗਾ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਇਸ ਪਾਸੇ ਚੰਗੇ ਢੰਗ ਨਾਲ ਲਾ ਸਕਾਂਗੇ. ਬਾਕੀ ਜੋ ਇਸ ਤਰ੍ਹਾਂ ਸੁਸਾਇਟੀਆਂ ਗੁਰਦੁਆਰਾ ਸਾਹਿਬਾਨ ਜੋ ਇਸ ਤਰ੍ਹਾਂ ਦੇ ਪ੍ਰੋਗਰਾਮ ਲੀਕਦੇ ਹਨ, ਉਹਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਇਨਵੋਲਵ ਕਰਿਆ ਕਰੋ. ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਹੁਣੇ ਦੱਸਿਆ ਸੀ ਕਿ ਅਗਲੀ ਵੀਕ ਦੇ ਵਿੱਚ ਉਹ ਨਿਊਟਨ ਵਾਲੇ ਖਾਲਸਾ ਸਕੂਲ ਦੇ ਵਿੱਚ ਬੱਚਿਆਂ ਦੇ ਵਾਸਤੇ ਕੈਂਪ ਲਾ ਰਹੇ ਹਨ, ਸੋ ਆਪ ਨੂੰ ਬੇਨਤੀ ਹੈ ਕਿ ਉੱਥੇ ਵੀ ਜ਼ਰੂਰ ਲੈ ਜਾਣ, ਆਪ ਵੀ ਜਾਣਾ ਅਤੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਣਾ। ਹੋਰ ਵੀ ਜਿੱਥੇ ਗੁਰੂ ਘਰਾਂ ਦੇ ਵਿੱਚ ਬੱਚਿਆਂ ਦੇ ਵਾਸਤੇ ਜਾਂ ਪਰਿਵਾਰਾਂ ਦੇ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਚੱਲਦੇ ਹਨ, ਉਹਨਾਂ ਵਿੱਚ ਇਨਵੋਲਵ ਹੋਇਆ ਕਰੋ ਤਾਂ ਕਿ ਆਪਾਂ ਜਿੱਥੇ ਆਪਣਾ ਜੀਵਨ ਚੰਗਾ ਬਣਾਉਣਾ ਹੈ ਉੱਥੇ ਇਹਨਾਂ ਬੱਚਿਆਂ ਨੂੰ ਵੀ ਆਪਾਂ ਗੁਰੂ ਆਸ਼ੇ ਦੇ ਮੁਤਾਬਕ ਗੁਰੂ ਦੇ ਲੜ ਲਾ ਸਕੀਏ। ਗੁਰਮੁਖ ਪਿਆਰਿਓ, ਹੁਣ ਜੋ ਰੂਟੀਨ ਦਾ ਪ੍ਰੋਗਰਾਮ ਉਹ ਚੱਲ ਰਿਹਾ ਜਿਸ ਦੇ ਵਿੱਚ ਪੰਥਕ ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਜੀ ਬੰਧਨੀ ਕਲਾਂ ਵਾਲੇ ਆਪਣਾ ਇਤਿਹਾਸ ਸਰਵਣ ਕਰਵਾਉਣਗੇ, ਮੈਂ ਇੱਕ ਬੇਨਤੀ ਜ਼ਰੂਰ ਕਰਦਿਆਂ ਕਿ ਬਹੁਤ ਹੀ ਸਤਿਕਾਰਯੋਗ ਬਾਬਾ ਤਰਲੋਚਨ ਸਿੰਘ ਜੀ, ਮਹੰਤ ਮਿਸਲ ਸ਼ਹੀਦਾਂ ਤਰਨਾ ਦਲ, ਬਾਬਾ ਬਕਾਲਾ ਸਾਹਿਬ ਵਾਲੇ ਆਪਣੇ ਪਾਸ 2 ਦਿਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ, ਜੋ ਕੱਲ੍ਹ ਅਤੇ ਪਰਸੋਂ ਜਾਣੀ ਕਿ 25 ਮਈ ਅਤੇ 26 ਮਈ ਨੂੰ ਸ਼ਾਮ ਨੂੰ 7 ਤੋਂ 8 ਵਜੇ ਤੱਕ ਗੁਰਮਤਿ ਵਿਚਾਰਾਂ ਦੀ ਸਾਂਝ ਕਰਿਆ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਕੱਲ੍ਹ ਅਤੇ ਪਰਸੋਂ 2 ਦਿਨ ਹਾਜ਼ਰੀ ਭਰਨੀ, ਨਾਲ ਹੀ ਗੁਰੂ ਦੀਆਂ ਖੁਸ਼ੀਆਂ ਲੈਣੀਆਂ। ਸੋ ਆਓ ਢਾਡੀ ਜਥੇ ਪਾਸੋਂ ਆਪਣਾ ਇਤਿਹਾਸ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਵਰ ਤਖ਼ਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤਿ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ ਸਾਰੀ ਗੁਰ ਸੰਗਤਾਂਤਾਂ ਦੇ ਯੋਗ ਹੈ ਜੋ ਵੀਕਐਂਡ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ ਦੀਵਾਨ ਸਜੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਛਤਰ ਛਾਇਆ ਹੇਠਾਂ ਤੁਸੀਂ ਬਿਰਾਜਮਾਨ ਬੈਠੇ ਹੋ ਧੰਤਾ ਦੇ ਯੋਗ ਹੋ ਆਓ ਸਾਰੀਆਂ ਸਿੱਖ ਸੰਗਤਾਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ ਉਹੀ ਸਮਾਂ ਧੰਨ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ ਤੁਸੀਂ ਧੰਤਾ ਦੇ ਯੋਗ ਹੋ ਗੁਰੂ ਸਾਹਿਬ ਤੁਹਾਡੀਆਂ ਸਵਾਵਾਂ ਤੇ ਪਟਾਵਾਂ ਮਨਜ਼ੂਰ ਕਰਨ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਗੁਰਮੁਖ ਪਰਿਵਾਰਾਂ ਨੇ ਗੁਰੂ ਸਾਹਿਬ ਦੇ ਪਾਵਣ ਚਰਨਾਂ ਕਣਾਂ ਦਾ ਓਟਾ ਅਸਰ ਲੈਂਦਿਆਂ ਹੋਇਆ ਅਖੰਡ ਪਾਠ ਆਰੰਭ ਕਰਾਏ ਸਨ ਮਹਾਨ ਸੇਵਾਦਾਰ ਬਾਬਾ ਸੰਘ ਜੀ ਉਹਨਾਂ ਦੀ ਯਾਦ ਵਿੱਚ ਉੱਥੋਂ ਦੀਆਂ ਗੁਰਸੰਗਤਾਂ ਨੇ ਅਖੰਡ ਪਾਠ ਸਾਹਿਬ ਆਰੰਭ ਕਰਾਏ ਔਰ ਇੱਕ ਥਿਆੜਾ ਪਰਿਵਾਰ ਉਹਨਾਂ ਨੇ ਅਖੰਡ ਪਾਠ ਆਰੰਭ ਕਰਾਏ ਭੋਗ ਪਏ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਭਾਈ ਸੰਘ ਨੂੰ ਨਵਾਜਿਆ ਹੈ ਬਾਬਾ ਸੰਘ ਉਹਨਾਂ 'ਤੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰੀ ਹੈ ਇੱਕ ਦਾਤਾ ਭਾਈ ਦਾਤਾ ਜਿਮੀਦਾਰ ਦੇ ਘਰ ਭਾਈ ਯੋਧ ਦਾ ਜਨਮ ਹੁੰਦਾ ਹੈ ਅਤੇ ਭਾਈ ਯੋਧ ਆਪਣੇ ਗ੍ਰਹਿ ਵਿਖੇ ਗੁਰੂ ਦੀਆਂ ਸੰਗਤਾਂ ਨੂੰ ਠਹਿਰਾਓ ਕਰਾਉਂਦਾ ਹੈ ਲੰਗਰ ਪ੍ਰਸ਼ਾਦਾ ਛਕਾਉਂਦਾ ਹੈ ਜਦ ਸੰਗਤਾਂ ਤਰਨ ਤਾਰਨ ਸਾਹਿਬ ਜਾ ਰਹੀਆਂ ਸਨ ਅਤੇ ਭਾਈ ਯੋਧ ਦੇ ਘਰੇ ਰਹੀਆਂ ਅਤੇ ਉਹ ਕਹਿੰਦਾ ਮੈਂ ਵੀ ਜਾਣਾ ਹੈ ਗੁਰਾਂ ਦਾ ਸੰਗ ਕਰਨ ਵਾਸਤੇ ਸੇਵਾ ਕਰਨ ਵਾਸਤੇ ਅਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਭਾਈ ਯੋਧ ਦੀ

ਸੇਵਾ ਤੋਂ ਇੰਨੇ ਪ੍ਰਭਾਵਿਤ ਹੋਏ, ਇੰਨੇ ਖੁਸ਼ ਹੋਏ, ਉਹਨੂੰ ਮਾਣ ਬਖਸ਼ਿਆ, ਉਹਦਾ ਨਾਂ ਸੰਘ ਰੱਖਤਾ ਵੀ ਤੈਨੂੰ ਲੋਕ ਸੰਘ ਕਿਆ ਕਰਨਗੇ, ਭਾਈ ਸੰਘ ਤੋਂ ਫਿਰ ਬਾਬਾ ਸੰਘ। ਉੱਥੇ ਕਾਫੀ ਸਮਾਂ ਰਹੇ ਗੁਰੂ ਦੇ ਚਰਨਾਂ 'ਚ, ਫਿਰ ਆਪਣੇ ਨਗਰ ਆ ਗਏ ਆ ਸੰਘ ਢੇਸੀਆਂ। ਉੱਥੇ ਆ ਕੇ ਇੱਕ ਖੂਹ ਦਾ ਨਿਰਮਾਣ ਕਰਾਇਆ ਏ, ਜਿੱਥੋਂ ਲੋਕ ਤ੍ਰਿਪਤ ਹੁੰਦੇ ਆ, ਜਲ ਛੱਕ ਕੇ ਜਾਂਦੇ ਆ। ਉਹ ਮਹਾਨ ਸੇਵਾਦਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਦੇ ਮਹਾਨ ਸੇਵਾਦਾਰ ਬਾਬਾ ਸੰਘ ਜੀ ਯਾਦ ਵਿੱਚ ਉੱਥੋਂ ਦੀਆਂ ਉਸ ਇਲਾਕੇ ਦੀਆਂ ਗੁਰਸੰਗਤਾਂ ਹਰੇਕ ਸਾਲ ਉਹਨਾਂ ਦੀ ਯਾਦ ਮਨਾਉਂਦੇ ਆ, ਔਰ ਗੁਰੂ ਸਾਹਿਬ ਤੋਂ ਖੁਸ਼ੀਆਂ ਲੈਂਦੇ ਆ, ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ ਆ, ਤੇ ਗੁਰੂ ਸਾਹਿਬ ਸਾਰੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇੱਕ ਵਾਰੀ ਸਾਰੀ ਸੰਗਤ ਕਹੋ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਪਿਆਰੇ ਖਾਲਸਾ ਜੀ, ਸਾਡੇ ਤੋਂ ਪਹਿਲਾਂ ਜੋ ਭਾਈ ਸਾਹਿਬ ਤੁਹਾਨੂੰ ਬੋਲ ਕੇ ਗਏ ਹਨ, ਇੱਕ ਦਿਲ ਨੂੰ ਪੀਚਣ ਵਾਲੀਆਂ ਗੱਲਾਂ ਸਾਂ ਜੋ ਦੱਸ ਕੇ ਗਏ ਹੈ, ਕਿਉਂਕਿ ਜੋ ਬੱਚਿਆਂ ਦੇ ਪਹਿਲੇ ਗੁਰੂ ਹੈ, ਅਧਿਆਪਕ ਹਨ, ਸਾਰਾ ਕੁਝ ਮਾਤਾ ਪਿਤਾ ਹੀ ਹਨ। ਮਾਤਾ ਪਿਤਾ ਨੇ ਹੀ ਆਪਣੇ ਬੱਚਿਆਂ ਨੂੰ ਸੇਧ ਦੇਣੀ ਹੈ। ਇਹ ਨਹੀਂ ਹੈ ਵੀ ਫਾਰਮੈਲਿਟੀਆਂ ਹਨ, ਉੱਤੋਂ ਇੱਕ ਦਿਖਾਵਾ ਕਰਨਾ ਹੈ। ਜੇ ਅਸੀਂ ਸੀਸ ਝੁਕਾਉਂਦੇ ਹੈ ਤਾਂ ਅੰਦਰੋਂ ਵੀ ਜੁੜ ਗਏ ਗੁਰੂ ਦੀ ਬਾਣੀ ਦੇ ਨਾਲ, ਇਹ ਦੇਖੀ ਕਿ ਸਾਡੇ ਬੱਚੇ ਕੀ ਕਰਦੇ ਆ, ਕਿੱਧਰ ਨੂੰ ਜਾਂਦੇ ਆ, ਬੱਚਿਆਂ ਦੇ ਵਿੱਚ ਬੈਠੀਏ, ਸਮਾਂ ਬਤੀਤ ਕਰੀਏ। ਇਹ ਨਹੀਂ ਹੈ ਕਿ ਉਹਨਾਂ ਨੂੰ ਮੋਬਾਈਲ ਦੇ ਤਾ, ਉਹ ਕੁਝ ਵੀ ਦੇਖੀ ਜਾਣ, ਕੁਝ ਵੀ ਕਰੀ ਜਾਣ। ਇਹ ਮਾਪਿਆਂ ਨੂੰ ਕੇਅਰਫੁੱਲ ਹੋਣਾ ਪੈਣਾ ਇਸ ਪਾਸੇ। ਆਓ, ਮੈਂ ਇਸ ਪਾਸੇ ਨਾ ਜਾਂਦਾ ਹਾਂ ਜੋ ਸਾਡਾ ਪ੍ਰਕਰਨ ਰੰਭਿਆ ਹੋਇਆ ਹੈ। ਮੀਰ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦਾ ਮੁਬਾਰਕ ਇਤਿਹਾਸ ਰੰਭਿਆ, ਉਸ ਨੂੰ ਅੱਗੇ ਤੋਰਨ ਦਾ ਯਤਨ ਕਰਦੇ ਹੈ। ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਪਿਆਰੇ ਖਾਲਸਾ ਜੀ, ਪਹਿਲਾ ਘੋੜਾ ਗੁਲਵਾਕ ਬਾਬਾ ਬਿਧੀ ਚੰਦ ਲਾਹੌਰ ਦੇ ਕਿਲੇ ਦੇ ਵਿੱਚੋਂ ਲਿਆਇਆ ਮਹਾਰਾਜ ਦੇ ਮੁਬਾਰਕ ਚਰਨਾਂ ਦੇ ਵਿੱਚ। ਮਾਲਵੇ ਦੀ ਧਰਤੀ ਤੇ ਗੁਰੂ ਸਾਹਿਬ ਬੈਠੇ ਹੈ ਤੇ ਬਹਾਦਰ ਬਿਧੀ ਚੰਦ ਘੋੜਾ ਲਿਆ ਗੁਲਵਾਕ, ਤੇ ਗੁਰੂ ਸਾਹਿਬ ਦੇ ਕੋਲੇ ਆਇਆ, ਨਮਸਕਾਰ ਕੀਤੀ, ਡੰਡੌਤ ਕੀਤੀ। ਮਹਾਰਾਜ ਕਹਿੰਦੇ ਬਿਧੀ ਚੰਦਾ ਮੁੜਿਆ ਆ? ਕਹਿੰਦਾ ਹਾਂਜੀ, ਮੈਂ ਪਹਿਲਾ ਘੋੜਾ ਲਿਆਂਦਾ ਤੁਹਾਡੀ ਕਿਰਪਾ ਦੇ ਨਾਲ। ਮਹਾਰਾਜ ਕਹਿੰਦੇ ਇਸ ਘੋੜੇ ਨੂੰ ਨਿਹਾਰੀਆਂ ਚਾਰੋ, ਚਾਰਾ ਪਾਓ, ਜਲ ਛਕਾਓ। ਜਦ ਨਿਹਾਰੀਆਂ ਚਾਰੀਆਂ ਨਾ, ਜਲ ਰੱਖਿਆ ਕੋਲੇ ਪਾਣੀ ਪੀਣ ਵਾਸਤੇ, ਉਹ ਨਿਰਾਸ਼ਾ ਦੇ ਆਲਮ ਵਿੱਚ ਚਲਿਆ ਗਿਆ। ਹੁਣ ਜਾਣੀ ਜਾਣ ਹੈ ਮੇਰੀ ਪੀ ਦੇ ਮਾਲਕ, ਉਹ ਤਾਂ ਜਾਨਵਰਾਂ ਦੀ, ਸਾਰਿਆਂ ਦੀ, ਮਨੁੱਖਾਂ ਦੀ, ਜਾਨਵਰਾਂ ਦੀ ਸਾਰੀ ਜਾਣਕਾਰੀ ਗੁਰੂ ਸਾਹਿਬ ਨੂੰ ਹੁੰਦੀ ਹੈ। ਜਦੋਂ ਗੁਰੂ ਸਾਹਿਬ ਕੋਲੇ ਗਏ ਨਾ ਗੁਲਵਾ ਘੋੜੇ ਦੇ, ਮਹਾਰਾਜ ਨੇ ਉਹਦੀ ਕੰਡ ਤੇ ਹੱਥ ਫੇਰਿਆ ਗੁਰੂ ਸਾਹਿਬ ਨੇ, ਤੇ ਉਹ ਦਲਵਾ ਘੋੜੇ ਨੇ ਗੁਰੂ ਸਾਹਿਬ ਦੇ ਚੰਨ ਸਪਰਸ਼ ਕੀਤੇ। ਉਹ ਗੁਲਵਾ ਘੋੜੇ ਦੇ ਨੇਤਰਾਂ ਚੋਂ ਹੰਝੂ ਵਹਿ ਤੁਰੇ, ਦਰਿਆ ਮਹਾਰਾਜ ਦੇ ਚਰਨ ਧੋਤੇ, ਇੰਨੇ ਹੰਝੂ ਆਏ ਉਹਦੇ ਨੇਤਰਾਂ ਚੋਂ। ਗੁਰੂ ਸਾਹਿਬ, ਸੰਗਤ ਵੀ ਬੈਠੀ ਹੈ, ਕੁਝ ਖੜੇ ਹਨ, ਸੇਵਾਦਾਰ ਕੋਲੇ ਆਏ ਆ, ਛੇਵੇਂ ਪਾਤਸ਼ਾਹ ਮੇਰੀ ਪੀਰ ਦੇ ਮਾਲਕ ਕਹਿੰਦੇ ਬਿਧੀ ਚੰਦਾ ਤੈਂ ਗਲਤੀ ਕਰਿਆ ਆ। ਉਹ ਕਹਿੰਦਾ ਸੱਚੇ ਪਾਤਸ਼ਾਹ, ਸੰਗਤ ਵੀ ਹੈਰਾਨ ਹੈ ਵੀ ਮੈਂ ਕੀ ਗਲਤੀ ਕਰਿਆ ਆ। ਕਹਿੰਦੇ ਤੂੰ ਗਲਤੀ ਇਹ ਕੀਤੀ ਹੈ, ਸੇਠ ਕਰੋੜੀ ਨੇ ਦੋ ਬੱਚੇ ਇਕੱਠੇ ਖਰੀਦੇ, ਇਕੱਠਿਆਂ ਦੀ ਦੇਖਭਾਲ ਕਰੀ, ਜੇ ਜਾਲਮਾਂ ਦੀ ਜੇਲ੍ਹ ਵਿੱਚ ਰਹੇ ਉੱਥੇ ਵੀ ਇਕੱਠੇ ਰਹੇ, ਤੈਂ ਦਿੱਤੇ ਵਿਛੋੜ, ਇਧਰੋਂ ਇਹ ਮਰਜੂ, ਉਧਰੋਂ ਵਿਯੋਗ, ਜੋ ਮਰਜੂਗਾ। ਇਹ ਤਾਂ ਪੱਠੇ ਨਹੀਂ ਖਾਂਦਾ, ਨਿਹਾਰੀਆਂ ਨਹੀਂ ਛਕਦਾ ਗਿਆ, ਜਲ ਨਹੀਂ ਛਕਦਾ। ਕਿਸੇ ਵਿਛੜੇ ਹੋਏ ਨੂੰ ਮਿਲਾਉਣਾ ਤਾਂ ਪੁੰਨ ਹੈ, ਪਰ ਮਿਲੇ ਹੋਏ ਨੂੰ ਵਿਛੋੜਨਾ ਪਾਪ ਹੈ। ਜਾਂ ਇਹਨੂੰ ਉੱਥੇ ਛੱਡਿਆ, ਨਹੀਂ ਉਹਨੂੰ ਇੱਥੇ ਲਿਆ। ਹੁਣ ਮਹਾਰਾਜ ਕਹਿੰਦੇ ਗੁਲਵਾਗ ਨਾ ਪੱਠੇ ਖਾਵੇ, ਕਰ ਗਿਆ ਫਿਕਰ ਵਿਛੋੜੇ ਜਾ। ਜਿਵੇਂ ਮੀਰੀ ਪੀਰ ਦੇ ਮਾਲਕ ਬਹਾਦਰ ਬਿਧੀ ਚੰਦ ਨੂੰ ਕਹਿੰਦੇ ਮੇਰੇ ਸਾਥੀ ਬਿਆਨ ਹੈ।

ਪ੍ਰੇਮ ਹੈ ਤਾਂ ਜਾਨਵਰਾਂ ਦਾ ਵੀ ਪ੍ਰੇਮ ਹੁੰਦਾ ਇੱਕ ਦੂਜੇ ਨੂੰ ਪ੍ਰੇਮ ਕਰਦੇ, ਜਿਵੇਂ ਗੁਰਸਿੱਖ ਗੁਰੂ ਨੂੰ ਪ੍ਰੇਮ ਕਰਦੇ ਆ, ਬੱਚੇ ਮਾਪਿਆਂ ਨੂੰ ਪ੍ਰੇਮ ਕਰਦੇ ਆ, ਇਹਨਾਂ ਦਾ ਵੀ ਪ੍ਰੇਮ ਹੈ ਤਾਂ ਵਿਛੋੜ ਦਿੱਤੇ ਹੈ, ਉੱਥੇ ਦਿਲਵਾਗ ਮਰਜੂ ਇੱਥੇ ਗੁਲਵਾਗ ਮਰਜੂ, ਦੋਨਾਂ ਦਾ ਵਿਛੋੜਾ ਪਾਤਾ, ਜਾਂ ਇਹਨੂੰ ਉੱਥੇ ਛੱਡਿਆ ਨਹੀਂ ਉਹਨੂੰ ਇੱਥੇ ਲਿਆ, ਸੰਗਤ ਵੀ ਹੈਰਾਨ। ਬਿਧੀ ਚੰਦ ਨੇ ਹੱਥ ਜੋੜੇ ਕਹਿੰਦਾ ਸੱਚੇ ਪਾਤਸ਼ਾਹ ਮੰਦਾ ਮੇਥੋਂ ਗਲਤੀ ਹੋ ਗਈ ਹੈ, ਪਰ ਮੈਂ ਇੱਕ ਤੇ ਸਵਾਰ ਹੋ ਕੇ ਆ ਸਕਦਾ ਸੀ, ਹੁਣ ਤੁਸੀਂ ਮੇਰੇ ਤੇ ਕਿਰਪਾ ਕਰੋ, ਪਹਿਲਾ ਘੋੜਾ ਵੀ ਮੈਂ ਤੁਹਾਡੀ ਕਿਰਪਾ ਆਸ਼ੀਰਵਾਦ ਸਦਕਾ ਲੈ ਕੇ ਆਏ, ਮੈਂ ਹੁਣ ਦੂਜਾ ਵੀ ਲੈ ਕੇ ਆਉਣਾ। ਗੁਰੂ ਸਾਹਿਬ ਕਹਿੰਦੇ ਪਹਿਲੇ ਘੋੜੇ ਨਾਲੋਂ ਦੂਜਾ ਘੋੜਾ ਲਿਆਉਣਾ ਹੁਣ ਅਖੇਰਾ ਹੈ। ਜਿਹੜੇ ਹਾਕਮ ਹੈ ਸ਼ਾਹਜਹਾਂ ਵਰਗੇ, ਕਾਸਬ ਸੂਬਾ ਕਾਸਬ ਬੇਗ ਵਰਗੇ, ਉਹ ਸੁਚੇਤ ਹੋ ਗਏ ਹੈ, ਖੋਜੇ ਖੋਜਕਾਰ ਸੱਦੇ ਹੈ, ਪੈੜੂਏ ਸੱਦੇ ਹੈ, ਜੋਤਿਸ਼ੀ ਸੱਦੇ ਹੈ, ਪਤਾ ਕਰੋ ਸਾਡੇ ਵਿੱਚ ਰਹਿ ਕੇ, ਸਾਡਾ ਹੀ ਨੱਕ ਭੰਨ ਕੇ, ਸਾਡਾ ਹੀ ਮੂੰਹ ਤੋੜ ਕੇ, ਸਾਡੇ ਵਿੱਚ ਰਹਿ ਕੇ, ਸਾਡੇ ਵਿੱਚ ਵਿਚਰ ਕੇ, ਸਾਡੀਆਂ ਅੱਖਾਂ 'ਚ ਘੱਟਾ ਪਾ ਕੇ ਕਿਹੜਾ ਲੈ ਗਿਆ ਇਹ ਘੋੜਾ, ਹੁਣ ਕੀ ਦੱਸਣ ਆਪਦਾ। ਸੋ ਪਿਆਰੇ ਖਾਸੇ ਗੁਰੂ ਸਾਹਿਬ ਕਹਿੰਦੇ ਆ ਹੁਣ ਔਖਾ ਹੈ। ਉਹ ਕਹਿੰਦਾ ਮਹਾਰਾਜ ਨਹੀਂ, ਜੇ ਤੁਹਾਡੀ ਕਿਰਪਾ ਹੋਵੇ ਕੋਈ ਔਖ ਨਹੀਂ, ਸੌਖ ਹੀ ਆ ਉੱਥੇ। ਮਹਾਰਾਜ ਕਹਿੰਦੇ ਬਿਧੀ ਚੰਦਾ ਅੱਗੇ ਤੂੰ ਇੱਕ ਮਹੀਨੇ ਤੋਂ ਉੱਤੇ ਲਾਇਆ, ਹੁਣ ਜੇ ਤੂੰ ਇੰਨਾ ਟਾਈਮ ਹੋਣ ਲੱਗਦਾ ਤਾਂ ਇਹਦਾ ਕੀ ਹਾਲ ਹੋਊਗਾ। ਉਹ ਕਹਿੰਦਾ ਸੱਚੇ ਪਾਤਸ਼ਾਹ ਪਹਿਲਾਂ ਤਾਂ ਮੇਰਾ ਉੱਥੇ ਜੀ ਬਾਲਾ ਲੱਗ ਗਿਆ ਉੱਥੇ, ਹੁਣ ਤਾਂ ਮੈਨੂੰ ਕੱਲੀ ਕੱਲੀ ਗਲੀ ਦਾ ਭੇਤੀ ਆ, ਕਿਹੜਾ ਬੰਦਾ ਕੀ ਕਰਦਾ ਵਿੱਚ ਰਹਿ ਕੇ ਆਇਆ ਦੁਸ਼ਟਾਂ ਜਾਲਮਾਂ ਦੇ। ਟਾਈਮ ਬੰਨ ਕੇ ਤੋਰੋ, ਸ਼ਾਮ ਨੂੰ ਕਹੋ ਸ਼ਾਮ ਨੂੰ, ਕੱਲ ਨੂੰ ਕਹੋ ਕੱਲ ਨੂੰ, ਤੁਹਾਡੀ ਕਿਰਪਾ ਨਾਲ ਮੈਂ ਦਿਲਵਾਗ ਵੀ ਲੈ ਕੇ ਆਉਣਾ। ਗੁਰੂ ਸਾਹਿਬ ਕਹਿੰਦੇ ਜਾ ਛੇਤੀ ਆ ਜੀ ਕਿਹੜਾ ਲੋ। ਹੁਣ ਸੁਣੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਤੋਂ ਕਿਰਪਾ ਲੈ ਕੇ ਉਹ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ, ਮੇਰੇ ਤੇ ਕਿਰਪਾ ਤੁਸੀਂ ਕਰਨੀ ਹੈ, ਥਾਪੜਾ ਲਾਓ, ਮੈਨੂੰ ਮੁਸ਼ਕਲ ਨਹੀਂ ਹੈ ਦੂਜਾ ਘੋੜਾ ਲਿਆਉਣਾ, ਕਿਉਂਕਿ ਮੈਂ ਉੱਥੇ ਰਹਿ ਕੇ ਆਇਆ। ਲੋ ਸੁਣੋ, ਗਲ 'ਚ ਪੱਲੂ ਪਾ ਕੇ ਮੇਰੀ ਪੀੜ ਦੇ ਮਾਲਕਾਂ ਜਿਵੇਂ ਭਾਈ ਬਿਧੀ ਚੰਦ ਬਹਾਦਰ ਬਾਬਾ ਬਿਧੀ ਚੰਦ ਅਰਦਾਸ ਕਰਦਾ ਮੇਰੇ

ਕਿਰਪਾ ਲੈ ਕੇ ਘੋੜੇ ਤੇ ਅਸਵਾਰ ਹੋ ਕੇ ਲਾਹੌਰ ਪਹੁੰਚਿਆ। ਉੱਥੇ ਭਾਈ ਜਿਉਣੇ ਨੂੰ ਸਾਰਾ ਹਾਲ ਚਾਲ ਪੁੱਛਦਾ। ਭਾਈ ਜਿਉਣਾ ਕਹਿੰਦਾ ਬਿਧੀ ਚੰਦਾ ਚੱਪੇ ਚੱਪੇ ਤੇ ਫਿਰਦੇ ਆ ਸਾਰੇ ਜਾਣੇ ਪੁਲਿਸ ਕਰਮਚਾਰੀ, ਉਹਨੇ ਪੈੜੂਏ ਖੋਜੇ, ਜੋਤਸ਼ੀ ਬੁਲਾਏ ਹੋਏ ਹਨ। ਜਦ ਕਿਹਾ ਨਾ ਜੋਤਸ਼ੀ ਬੁਲਾਏ, ਕਹਿੰਦਾ ਮੇਰਾ ਕੰਮ ਸੌਖਾ ਹੋ ਗਿਆ, ਹੁਣ ਮੈਨੂੰ ਕੋਈ ਦਰਜੀ ਮਿਲਾ ਦੇ। ਦਰਜੀ ਉਹ ਕਹਿੰਦਾ ਪਹੋੜੂ ਮੱਲ ਲਾ ਦਰਜੀ। ਪਹੋੜੂ ਮੱਲ ਦੇ ਕੋਲੇ ਛੱਡਿਆ ਆ। ਪਹੋੜੂ ਮੱਲ ਨੂੰ ਕਹਿੰਦਾ ਕਹਿੰਦਾ ਮੇਰੇ ਵਾਸਤੇ ਇੱਕ ਭਗਵਾ ਚੋਲਾ ਤਿਆਰ ਕਰ ਦੇ। ਭਗਵਾ ਚੋਲਾ ਤਿਆਰ ਕਰਾ ਕੇ ਪਾ ਕੇ ਤੇ ਉਹਦੇ ਕੋਲੇ ਭਾਈ ਜਿਉਣੇ ਦੇ ਘਰੇ ਫੇਰ ਆ ਗਿਆ। ਏ ਜੋਤਸ਼ੀ ਦਾ ਰੂਪ ਧਾਰਨ ਕਰਦਾ ਏ ਬਹਾਦਰ ਬਿਧੀ ਚੰਦ। ਭਗਵਾ ਚੋਲਾ ਪਾ ਲੈਂਦਾ ਏ, ਸਿਰ ਤੇ ਢਾਲ ਜਿੱਡੀ ਜਿਹੜੀ ਢਾਲ ਹੁੰਦੀ ਹੈ ਐਡੀ ਪਗੜੀ ਬੰਨ ਲੈਂਦਾ ਏ, ਔਰ ਇੱਕ ਥੈਲਾ ਬੈਗ ਪਾ ਲੈਂਦਾ ਮੋਢੇ ਦੇ ਵਿੱਚ, ਉਹ ਜੇ ਯੰਤਰੀ ਪਾ ਲੈਂਦਾ ਏ, ਮਾਲਾ ਗਲੇ ਚ ਪਾ ਲੈਂਦਾ, ਇੱਕ ਮੋਟੀ ਸਾਰੀ ਮਾਲਾ ਹੱਥ ਚ ਫੜ ਲੈਂਦਾ ਏ। ਸੋ ਪਿਆਰੇ ਖਾਲਸਾ ਜੀ, ਦਰੋਗਾ ਸੌਂਦੇ ਖਾਂ ਦੇ ਘਰ ਦੇ ਮੂਹਰ ਦੀ ਲੰਘਦਾ, ਵਾਜਾ ਦਿੰਦਾ ਏ ਵੀ ਜੇ ਕਿਸੇ ਦੀ ਚੀਜ਼ ਗਵਾਚੀ ਹੈ ਆਹ ਮੇਰੀ ਪੱਤਰੀ ਤੇ ਉਂਗਲ ਰੱਖੋ, ਮੈਂ ਪਲਾਂ ਛਿਣਾਂ ਦੇ ਵਿੱਚ ਮੈਂ ਲਭਾ ਕੇ ਦੱਸ ਦੂੰਗਾ ਦਿਲਾਂ ਦੇ ਹਾਲ, ਧਰਤੀ ਦੀ ਕੰਡ ਨਾਪ ਦੇਵਾਂ, ਮੈਂ ਦੱਸਦਾ ਕਿੱਧਰ ਚੋਰ ਗਿਆ ਸਾਰਾ ਕੁਝ ਹਾਲ ਦੱਸ ਦੂੰਗਾ। ਉਹ ਕਹਿੰਦਾ ਤਾਂ ਆਵਾਜ਼ਾਂ ਦਿੰਦਾ ਫਿਰਦਾ, ਸੈਂਕੜੇ ਜੋਤਸ਼ੀ ਬੁਲਾਏ ਸ਼ਾਹਜਹਾਂ ਨੇ, ਸੜਬਲ ਕੇ ਕੋਲੇ ਹੋਇਆ ਪਿਆ, ਹਿਰਦਾ ਮੱਚਿਆ ਪਿਆ ਏ। ਸੂਬਾ ਕਾਸੋ ਬੇਗ ਨੂੰ ਕਹਿੰਦਾ ਜੀ ਜੋਤਸ਼ੀ ਬੜਾ ਕਮਾਲ ਦਾ ਏ। ਸੂਬਾ ਕਾਸੋ ਬੇਗ ਦਰੋਗਾ ਸੁਣਦੇ ਖਾ ਕਹਿੰਦੇ ਦੋਸਤ ਆ ਗੱਲ ਸੁਣ, ਇੱਕ ਸਾਡੇ ਵਿੱਚ ਰਹਿ ਕੇ ਸਾਡਾ ਹੀ ਚੋਰ ਆ, ਘਰ ਦਾ ਭੇਤੀ ਲੰਕਾ ਢਾਏ, ਸਾਡਾ ਨੱਕ ਭੰਨ ਕੇ ਮੂੰਹ ਤੋੜ ਕੇ ਸਾਡੇ ਕੋਲੋਂ ਸਾਰੀ ਬਾਦਸ਼ਾਹੀ ਦਾ ਮੁੱਲ ਸਾਡਾ ਘੋੜਾ ਲੈ ਗਿਆ ਏ, ਜੇ ਤੂੰ ਸਾਡਾ ਘੋੜਾ ਵਾਪਸ ਦਵਾ ਦੇ ਜਾਂ ਦੱਸ ਦੇ ਚੋਰ ਕਿਹੜੇ ਪਾਸੇ ਗਿਆ ਏ, ਤੇਰੀ ਨੌਕਰੀ ਪੱਕੀ, ਹੋਰ ਇਨਾਮ ਦਵਾਵਾਂਗੇ। ਉਹ ਕਹਿੰਦਾ ਆ ਜਾ, ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਂ ਬੈਠਾ ਆਇਆ, ਕਿਲੇ ਵਿੱਚ ਚੱਲਦੇ ਹੈ, ਉੱਥੇ ਜਾ ਕੇ ਤੂੰ ਸਾਰੇ ਆਪਦੇ ਦਿਲ ਦੇ ਭੇਤ ਖੋਲੀ, ਜੇ ਤੂੰ ਸਾਰਾ ਸੱਚ ਦੱਸਦਾ ਫਿਰ ਤੇਰੀ ਨੌਕਰੀ ਪੱਕੀ ਹੋ ਜੂਗੀ। ਸੋ ਪਿਆਰੇ ਖਾਲਸਾ ਜੀ, ਉਹ ਦਰੋਗਾ ਸੌਂਦੇ ਖਾਂ ਤੇ ਸੂਬਾ ਕਾਸੋ ਬੇਗ ਬਹਾਦਰ ਬਿਧੀ ਚੰਦ ਨੂੰ ਲਿਆਇਆ ਕਿਲੇ ਦੇ ਵਿੱਚ, ਬੈਠਾ ਏ ਸ਼ਾਹਜਹਾਂ, ਸੈਂਕੜੇ ਉੱਥੇ ਬੈਠੇ ਆ, ਹੋਰ ਵੀ ਆਏ ਖੋਜਕਾਰ, ਪੈੜੂਏ ਲੱਭਣ ਵਾਸਤੇ ਸੱਦੇ ਆ, ਜੋਤਸ਼ੀ ਬੈਠੇ ਆ। ਦੋਵੇਂ ਜਾਣੇ ਕਹਿੰਦੇ ਸ਼ਾਹਜਹਾਂ ਨੂੰ, ਕਹਿੰਦੇ ਸ਼ਾਹਜਹਾਂ ਬਾਦਸ਼ਾਹ ਆਪਣਾ ਆ ਲੈ ਕੇ ਆਉਂਦਾ ਏ ਸਿਰੇ ਦਾ ਜੋਤਸ਼ੀ। ਇਹ ਕਹਿੰਦਾ ਮੈਂ ਤੁਹਾਡਾ ਚੋਰ, ਦੱਸੋ ਵੀ ਚੋਰ ਕਿੱਥੇ ਹੈ। ਸ਼ਾਹਜਹਾਂ ਕਹਿੰਦਾ ਵੀ ਜੇ ਤੂੰ ਸਾਡਾ ਚੋਰ ਲੱਭ ਕੇ ਦੱਸਦਾ ਨਾ, ਮੂੰਹ ਮੰਗਿਆ ਤੈਨੂੰ ਇਨਾਮ ਦੇਵਾਂਗੇ, ਨੌਕਰੀ ਤੇਰੀ ਪੱਕੀ ਹੈ, ਲੋ ਹੁਣ ਮਹਿੰਗੀ ਜੀ ਕਾਬਰਚਨਾ ਸਰਵਣ ਕਰਿਓ। ਬਹਾਦਰ ਬਿਧੀ ਚੰਦ ਸ਼ਾਹਜਹਾਂ ਬਾਦਸ਼ਾਹ ਨੂੰ ਕਹਿੰਦਾ ਮੈਨੂੰ ਪਤਾ ਤੁਹਾਡਾ ਚੋਰ ਕਿੱਧਰ ਨੂੰ ਗਿਆ ਤੇ ਕਿੱਥੇ ਘੋੜਾ ਛੱਡਿਆ। ਸ਼ਾਹਜਹਾਂ ਕਹਿੰਦਾ ਫੇਰ ਦੱਸ। ਕਹਿੰਦਾ ਇਉਂ ਕਰੋ, ਉਹੋ ਜਿਹਾ ਮੌਕਾ ਬਣਾਓ, ਉਹੋ ਜਿਹਾ ਤੁਸੀਂ ਉਹ ਸਾਹਮਣੇ ਸੰਮਣ ਬੁਰਜ ਹੈ, ਤੁਸੀਂ ਸੰਮਣ ਬੁਰਜ ਤੇ ਚੜ ਜਾਓ, ਉੱਥੇ ਮੋਰੀ ਨਾ ਹੀ ਦੇਖਿਓ, ਕਿਲੇ ਦਾ ਗੇਟ ਖੋਲ ਦਿਓ, ਜਿੰਨੇ ਇੱਥੇ ਬੈਠੇ ਇਹਨਾਂ ਨੂੰ ਘਰਾਂ ਨੂੰ ਤੋਰ ਦਿਓ, ਜਿਹੜੇ ਪੁਲਿਸ ਕਰਮਚਾਰੀ ਆਪਦੇ ਆਪ ਨੂੰ ਕਮਰੇ 'ਚ ਬੰਦ ਕਰ ਲੈਣ, ਮਾਹੌਲ ਉਹੋ ਜਿਹਾ ਬਣਾਓ, ਇਹ ਜਿਹੜਾ ਅੰਦਰ ਘੋੜਾ ਖੜਾ ਦਲਵਾਗ ਉਹਨੂੰ ਮੈਂ ਬਾਹਰ ਕੱਢੂੰਗਾ, ਉਹ ਤੇ ਮੈਂ ਕਾਠੀ ਪਾਊਂਗਾ, ਉਹ ਤੇ ਮੈਂ ਸਵਾਰ ਹੋਊਂਗਾ, ਮੈਂ ਜਿੱਧਰ ਨੂੰ ਜਾਊਂਗਾ ਤੁਹਾਡਾ ਚੋਰ ਉਧਰ ਨੂੰ ਗਿਆ ਮੈਂ ਸਾਰਾ ਕੁਝ ਦੱਸੂੰਗਾ। ਐ ਗੱਲਾਂ ਦੇ ਵਿੱਚ ਬੰਨ ਲਿਆ, ਜੋਤਸ਼ੀ ਬਣੇ, ਨਜੂਮੀਆਂ ਬਣੇ ਬਹਾਦਰ ਬਿਧੀ ਚੰਦ ਨੇ। ਗੱਲ ਚੰਗੀ ਲੱਗੀ ਸ਼ਾਹਜਹਾਂ ਨੂੰ ਤੇ ਸੂਬਾ ਕਾਸੋ ਬੇਗ ਨੂੰ, ਕਹਿੰਦਾ ਜੀ ਆਪਾਂ ਉਹੋ ਜਿਹਾ ਮਾਹੌਲ ਸਿਰਜਦੇ ਹਾਂ ਜਿਹੜੇ ਜੋਤਸ਼ੀ ਖੋਜੇ ਖਾਜੇ ਘਰ ਬੁਲਾਏ ਸੀ। ਕਹਿੰਦਾ ਜਾਓ ਵੀ ਡੰਡੀ ਪਾਓ ਨਾ, ਚਲੇ ਜਾਓ ਕਿ ਨਾ ਉੱਥੇ ਉਹ ਭੇਜਦੇ ਹੈ, ਆਪ ਸਾਹਮਣ ਬੋਝ ਤੇ ਚੜ ਗਿਆ ਏ, ਮੋਰੀ ਰਾਹੀਂ ਦੇਖਦਾ ਹੈ, ਤੇ ਬਾਕੀਆਂ ਨੇ ਆਪੋ ਆਪਣੇ ਕਮਰੇ 'ਚ ਬੰਦ ਕਰ ਲਿਆ, ਕੋਈ ਜਿੱਥੇ ਘੋੜੇ ਬੰਨੇ ਉੱਧਰ ਬੰਦ ਹੋ ਗਏ ਹੈ। ਗੇਟ ਖੋਲਤਾ ਏ, ਕਿਲੇ ਦਾ ਗੇਟ ਖੋਲਤਾ ਏ ਲਾਹੌਰ ਵਾਲੇ ਕਿਲੇ ਦਾ, ਜਿੱਥੇ ਬੰਦ ਹੈ ਦਲਵਾਗ, ਮਾਹੌਲ ਸਿਰਜਿਆ ਗਿਆ ਉਹੋ ਜਿਹਾ। ਬਹਾਦਰ ਬਿਧੀ ਚੰਦ ਨੇ ਕੀ ਕੀਤਾ, ਜਿੱਥੇ ਘੋੜਾ ਬੰਨਿਆ ਸੀਗਾ ਦਲਵਾਗ, ਉਹਨੂੰ ਬਾਹਰ ਕੱਢਿਆ ਏ, ਉਹ ਤੇ 1.25 ਲੱਖ ਦੀ ਕਾਠੀ ਪਾਈ ਹੈ, ਉਹਦੇ ਉੱਪਰ ਅਸਵਾਰ ਹੋ ਗਿਆ ਏ, ਕਿਲੇ ਵਿੱਚ ਉਹਨੂੰ ਦੜਾਉਂਦਾ ਗਰਮ ਕਰਦਾ ਏ, ਦੇਖਦਾ ਹੁੰਦਾ ਮੋਰੀ ਥਾਣੀ, ਸ਼ਾਹਜਹਾਂ ਦੇਖਦਾ ਏ ਘੋੜੇ ਦਲਵਾਗ ਤੇ ਅਸਵਾਰ ਹੋ ਕੇ। ਸ਼ਾਹਜਹਾਂ ਨੂੰ ਕਹਿੰਦਾ ਮੈਂ ਬਿਧੀ ਚੰਦ ਹੈ, ਮੇਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਦਾ ਸਿੱਖ, ਉਹ ਸਾਡਾ ਤੁਸੀਂ ਸੇਠ ਕਰੋੜੀ ਲੁੱਟਿਆ, ਇਹ ਘੋੜੇ ਉਹਦੇ ਨੇ ਜਿਹਦੀ ਕਰਮ ਲਿਖੇ ਨਾ ਮੋੜੀ, ਮੈਂ ਬਿਧੀ ਚੰਦ ਲੈ ਗਿਆ ਕੌਤਲ ਦਰਿਆਈਆਂ ਦੀ ਜੋੜੀ,
ਪਹਿਲਾ ਘੋੜਾ ਮੈਂ ਘਾਹੀ ਬਣ ਕੇ ਲੈ ਕੇ ਗਿਆ ਏ, ਆ ਦੂਜਾ ਘੋੜਾ ਮੈਂ ਨਜੂਮੀਆ ਜੋਤਸ਼ੀ ਬਣ ਕੇ ਲੈ ਕੇ ਜਾ ਰਿਹਾ ਏ। ਜੇ ਮਾਂ ਦਾ ਦੁੱਧ ਪੀਤਾ ਏ, ਮੈਂ ਭਾਈ ਰੂਪੇ ਚੱਲਿਆ, ਉੱਥੇ ਤੁਹਾਡਾ ਪਿਓ ਤੇ ਸਾਡਾ ਗੁਰੂ ਬੈਠਾ ਏ, ਆ ਜਾਓ ਕਹਿੰਦਾ ਉੱਥੇ ਲੋ ਸੁਣੋ ਬਹਾਦਰ ਵੀ ਨਹੀਂ ਚਾਹੁੰਦਾ ਸ਼ਰਿਆਮ ਦੂਜਾ ਘੋੜਾ ਤਲਵਾਰ ਲੈ ਕੇ ਜਿਵੇਂ ਅਡਾਰੀ ਮਾਰਦਾ ਮੇਰੇ ਸਾਥੀ।

ਗੁਰੂ ਦਾ ਸਿੱਖ ਲੁੱਟਿਆ ਸੇਠ ਕਰੋੜੀ ਤਾਂ ਅਸੀਂ ਆਪਦੀ ਚੀਜ਼ ਲੈ ਕੇ ਜਾ ਰਹੇ ਹਾਂ ਮਾਨ ਤਾਂ ਇਹ ਸਾਡੀ ਮਨ ਸਾਡਾ ਸੇਠ ਲੁੱਟਿਆ ਤੁਸੀਂ ਜੇ ਘੋੜੇ ਵਾਪਸ ਲੈਣੇ ਭਾਈ ਰੂਪੇ ਆ ਜਾਓ ਪੂਰਾ ਡਰੈਸ ਦੱਸ ਕੇ ਘੋੜੇ ਤੇ ਅੱਡੀ ਮਾਰ ਕੇ ਉੱਥੋਂ ਅਸਵਾਰ ਹੋ ਕੇ ਗੁਰੂ ਸਾਹਿਬ ਦੇ ਚਾਨਾਂ 'ਚ ਪਹੁੰਚ ਜਾਂਦਾ ਹੈ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ ਇਤਿਹਾਸ ਗੁਰੂ ਸਾਹਿਬ ਦੇ ਉੱਚੇ ਅਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਓ ਹੁਣ 6 ਪੁਣੇ ਅਨੰਦ ਸਾਹਿਬ ਜਾਪ ਹੋਣਾ ਫਿਰ ਗੁਰੂ ਸਾਹਿਬ ਦੇ ਚਾਨਾਂ 'ਚ ਅਰਦਾਸ ਹੋਣੀ ਹੈ ਸਾਨੂੰ ਜੋ ਸਮਾਂ ਬਖਸ਼ਿਸ਼ ਕਰਿਆ ਉਹਦੀ ਸਮਾਪਤੀ ਹੈ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਉਰਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਦਗੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦਾ ਸਦਕਾ ਨਗਰ ਦਸਾਂਝ ਕਲਾ ਪੁਆਧਣਿਆਂ ਦੀਆਂ ਸੰਗਤਾਂ ਵੱਲੋਂ ਸਤਿਗੁਰੂ ਜੀ ਹਰ ਸਾਲ ਦੀ ਤਰ੍ਹਾਂ ਬਾਬਾ ਸੰਘ ਢੇਸੀਆਂ ਜੀ ਦੀ ਸਲਾਨਾ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਰੱਖੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸਤਿਗੁਰ ਜੀ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਪਾਵਨ ਬਾਣੀ ਦੀਆਂ ਗੁਰਮਤਿ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਹੈ ਕਿਰਪਾ ਕਰਨੀ ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ ਸਤਿਗੁਰ ਜੀ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਤਿਗੁਰ ਜੀ ਉਹ ਕਿਰਪਾ ਕਰਨੀ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਗੁਰੂ ਗ੍ਰੀਨ ਵਾਜਪਤਾ ਜੀ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਹੋਈਆਂ ਹਨ ਅਤੇ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਇਕਬਾਲ ਸਿੰਘ ਥਿਆੜਾ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋਈ ਹੈ ਢਿੱਲੋਂ ਪਰਿਵਾਰਾਂ ਵੱਲੋਂ ਰਲ ਮਿਲ ਕੇ ਸਤਿਗੁਰੂ ਜੀ ਅੱਜ ਸ਼ਾਮ ਦੇ ਸਤਿਗੁਰੂ ਜੀ ਅੱਜ ਸਵੇਰ ਦੇ ਦੀਵਾਨਾਂ ਦੀਆਂ ਸੇਵਾਵਾਂ ਹੋਈਆਂ ਕਿਰਪਾ ਕਰਨੀ ਰਹਿਮਤ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ ਸਭ ਪਰਿਵਾਰਾਂ ਦੀ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਨੀ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭ ਨੂੰ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖਣੇ ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਸੱਖਰ ਵੱਧ ਘੱਟ ਭੁੱਲ ਚੁੱਕ ਮੁਆਫ਼ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ

बोले सुनिहाल वाहिगुरु जी का खालसा वाहिगुरु जी की फतेह।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦਾ ਸਦਕਾ ਸਤਿਗੁਰਾਂ ਨੇ ਜੋ ਸੇਵਾਦਾਰਾਂ ਪਾਸੋਂ ਸੇਵਾਵਾਂ ਲਈਆਂ ਹਨ, ਨਗਰ ਦੁਸਾਂਝ ਕਲਾ ਪੁਆਂਦੜਿਆਂ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਸੰਘ ਢੇਸੀਆਂ ਜੀ ਦੀ ਯਾਦ ਵਿੱਚ ਸਾਧ ਸੰਗਤ ਜੀ ਸਲਾਨਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਹੋਈ ਹੈ, ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਰਤਨ ਸੇਵਾ ਹੋਈ ਹੈ। ਇਸੇ ਤਰ੍ਹਾਂ ਭਾਈ ਇਕਬਾਲ ਸਿੰਘ ਜੀ ਥਿਆੜਾ, ਗੁਰੂ ਘਰ ਦੇ ਸੇਵਾਦਾਰ, ਤਿਨ੍ਹਾਂ ਨੇ ਸਾਧ ਸੰਗਤ ਜੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਅਤੇ ਗੁਰੂ ਕੇ ਲੰਗਰਾਂ ਦੀ ਦੀਵਾਨਾਂ ਦੀ ਸੇਵਾ ਪਿਆਰ ਸਤਿਕਾਰ ਸਹਿਤ ਕੀਤੀ ਹੈ। ਇਸੇ ਤਰ੍ਹਾਂ ਢਿੱਲੋਂ ਪਰਿਵਾਰ ਵੱਲੋਂ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਤੋਂ ਉਪਰੰਤ ਦੀਵਾਨਾਂ ਦੀਆਂ ਸੇਵਾਵਾਂ ਹੋਈਆਂ, ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ। ਸਤਿਗੁਰੂ ਜੀ ਸਭ ਸੇਵਾਦਾਰਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨ ਜੀ, ਸਭ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨ, ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਅੱਜ ਦੇ ਦਿਨ ਦੀ ਸਮਾਪਤੀ ਹੈ, ਦਿਨ ਦੇ ਦੀਵਾਨਾਂ ਦੀ ਸਮਾਪਤੀ ਹੈ। ਸਾਧ ਸੰਗਤ ਜੀ, ਆਪ ਸਾਰੀਆਂ ਸੰਗਤਾਂ ਪਿਆਰ ਸਹਿਤ ਗੁਰੂ ਕੇ ਲੰਗਰ ਛਕੋ, ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕਰਕੇ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੋ। ਆਓ ਸਾਧ ਸੰਗਤ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ।
1: ਸਾਜਨਾ

ਮਿਲਣ ਨਾ ਜਾਈ ਪਰਮ ਤੜਾ ਕਾ ਨਾਨਕ ਗੁਰ ਬਿਨ ਨਾਹੀ ਸੁਝੈ ਹਰ ਸਾਜਨ ਸਭ ਕੇ ਨਿਕਟ ਖੜਾ ਹਰ ਸਾਜਨ ਸਭ ਕੇ ਨਿਕਟ ਖੜਾ ਹਰ ਸਾਜਨ ਸਭ ਕੇ ਨਿਕਟ ਖੜਾ ਕਹੁ ਨਾਨਕ ਗੁਰ ਬਿਨ ਨਾਹੀ ਸੁਝੈ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ

गुरप्रसाद परम पद पाया सुखे काष्ट।

ਜਾਨਸ ਕੋਈ ਜੇ ਧਾਵੇ ਬ੍ਰਹਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਹੀ ਆਪਾਂ

साधु संग की सुनो मेरे नीता बिसर गई

0: जरा रुकियो, रुक जाओ जी जरा। हाँ हाँ बच्चियो दसो। साईं जी रुक जाओ जरा, साड़ी एक बेनती समझो, मैं हुक्म जाऊँ। हाँ हाँ बच्चियो दसो। साईं जी असी एक जलवा देख के आए हैं, नूरानी। एक नूरानी जलवा देख के आए हैं, तो साडा दिल करता है तुसी साडे नाल चलो। बच्चियो की वेख के आए हो, केड़ा जलवा देख के आए हो, कित्थे देख के आए हो? साईं जी बहुत ही दूर नहीं जाना, ए नजदीक ही जाना है। फिर भी बच्चों दसो तो सही, कित्थे जाना है? किसते दीदार, किसते दर्शन करके आए हो? साईं जी असी दर्शन करके आए हाँ धन गुरु नानक साहब सच्चे पातशाह जी की दसवीं जोत दे, दसवीं जोत दे गुरु गोबिंद राय जी दे। बच्चों कित्थे ए साईं जी? अपने नजदीक इत्थे ऐ सडौरा ते ऐ पौंटा साहिब नजदीक ही है। अच्छा गुरु नानक साहब सच्चे पातशाह जी की दसवीं जोत गुरु गोबिंद राय जी के दर्शन करके आए हो? हाँ हाँ जरूर चलांगा मैं, चलो चलिए। सडौरे तो साईं जी अपने मुरीदा नू शागिरदा नू नाल लेके ते पौंटा साहिब वाल नू तुर पए। साईं जी वाकफ ने धन गुरु नानक साहब सच्चे पातशाह जी तो लैके गुरु गोबिंद सिंह गुरु गोबिंद राय जी महाराज जी गुरु तेग बहादुर साहब सच्चे पातशाह तक, पर हाले दसवें सतगुरां नाल साईं जी का मिलाप नहीं होया। खानदानी पीर ने इस्लाम विच बड़ा नाम है, इन्हों का बड़ा सत्कार है, तुरे जा रहे ने, ते मन विच एक ख्याल आया शायद ये पूरा सतगुरु सिमरन करद्या अभ्यास करद्या मेरी सुरत एक जगह अटक गई है, शायद भला जो होवे ते मेरी इस रुकी हुई सुरत नू इस अटक नू गुरु गोबिंद राय दूर कर दें ते मैं सुरत दी परवाज नाल अगला सफर कर सक। सोचते जाते मन विच ख्याल है जिस ते दर्शनां नू जा रहा हाँ वो इस तरह का हो जिवें आपां पहली बारी किसी जगह पर जाते हाँ तो मन में एक स्केच बन जाता है, ख्याल आ जाता है कि जिथे जा रहे हाँ वो इस तरह का होएगा। साईं जी नाम है इन्हों का पीर बुद्धू शाह, पीर बुद्धू शाह सडौरे वाले। मन में इस तरह का ख्याल लैके कि जिथे जा रहा हाँ वो इस तरह का होएगा, मंजिला मार दे पौंटा साहिब आ गए। थोड़ी जी एकाग्रता दे लीजिए, जिमें अज धन सतगुरु श्री गुरु ग्रंथ साहब महाराज अपने विच प्रकाशमान ने उस वेले कलगियां वाले सतगुरु आप विराजमान सन ते ओ पीर जी आ गए। और वेखो आ गए, पर होया कि जो रस्ते विच स्केच दिमाग विच सी, नक्शा सी कि गुरु इस तरह के होणगे, जदों जहरा तौर पर सामने आके देखिया तो बिल्कुल उसके उल्ट पाए। जो सोचा सी वैसा नहीं सी। किवें जी नाले तो तुरे आ रहे हैं शिगिरदा दे नाल, ते मन विच देख सोचन लगे देखण नूं ते सारा तौर ते गुरु मेरे तो छोटी उम्र दे लगदे ने, मेरी सफेद दाढ़ी ते इह ते चढ़दी उम्र दे ने। थोड़ा जिहा इस तरह सोचदे होर अगे आ गए, मन विच ख्याल आया मेरे नाल मेरे शागिर्द ने खानदानी पीर हाँ, ये की सोचणगे साडे पीर ने सफेद दाड़े वाले पीर ने एक नौजवान गुरु ने मत्था टेकिया? इस तरह दियां मन विच उलझना जिया लैके साईं जी बिल्कुल इत्थे आ गए। इत्थे कलगियां वाले सतगुरां वल वेख्या ते डॉक्टर वीर सिंह जी ने लिखिया जी, भाई साहब डॉक्टर वीर सिंह जी ने साईं जी ने मत्था ना टेकिया, ਫਕੀਰ ਬੁੱਧੂ ਸ਼ਾਹ ਜੀ ਨੇ ਪਹਿਲੀ ਮਿਲਣੀ ਹੈ, ਮੱਥਾ ਨਾ ਟਿੱਕਿਆ ਕੀਤਾ ਕਿ ਇਸ ਤਰ੍ਹਾਂ ਨਾਲ ਹੱਥ ਅੱਗੇ ਕਰਨਾ। ਐਵੇਂ ਵੈਸੇ ਵੀ ਇਸਲਾਮ ਅੰਦਰ ਇੱਕ ਫਿਰਕਾ ਐਸਾ ਹੈ ਦਸਤਬੋਈ ਕਰਦੇ ਨੇ ਜਿਹੜੇ ਉਹ ਹੱਥ ਮਿਲਾਉਂਦੇ ਨੇ। ਪੀਰ ਜੀ ਨੇ ਸਤਿਗੁਰਾਂ ਵੱਲ ਨੂੰ ਇਸ ਤਰ੍ਹਾਂ ਹੱਥ ਅੱਗੇ ਕੀਤਾ। ਵਾਹ ਵਾਹ, ਕਲਗੀਆਂ ਵਾਲੇ ਸਤਿਗੁਰੂ ਉਹਨਾਂ ਦੀ ਬਜ਼ੁਰਗੀ ਦਾ, ਉਹਨਾਂ ਦੀ ਪੀਰੀ ਦਾ ਇਹਤਰਾਮ ਕਰਦੇ ਹੋਏ ਉਹਨਾਂ ਦਾ ਹੱਥ ਆਪਣੇ ਦੋਨਾਂ ਹੱਥਾਂ ਵਿੱਚ ਲਿਆ, ਛਾਤੀ ਨਾਲ ਲਾਇਆ ਅਤੇ ਬਿਲਕੁਲ ਹੌਲੀ ਜਿਹੀ ਆਖਣ ਲੱਗੇ, ਪੀਰ ਜੀ ਇਹ ਇੱਥੇ ਮੇਰੇ ਨਾਲ ਹੀ ਆ ਜਾਓ, ਆਪਣੇ ਨਜ਼ਦੀਕ ਬਿਠਾ ਲਿਆ, ਬਿਲਕੁਲ ਚੁੱਪ ਜਿਵੇਂ ਹੁਣ ਹੈ। ਨਾ ਪੀਰ ਜੀ ਕੁਛ ਬੋਲੇ ਅਤੇ ਨਾ ਸਤਿਗੁਰੂ। ਕੁਝ ਵਕਫੇ ਬਾਅਦ ਪੀਰ ਜੀ ਨੇ ਸਤਿਗੁਰਾਂ ਵੱਲ ਨੂੰ ਮੂੰਹ ਕੀਤਾ, ਆਖਣ ਲੱਗੇ ਜੀ ਅੱਲਾ ਦਾ ਵਸਲ, ਜੀ ਅੱਲਾ ਦਾ ਵਸਲ। ਜਿੰਨਾ ਛੋਟਾ ਸਵਾਲ ਓਨਾ ਹੀ ਛੋਟਾ ਅੱਗੋਂ ਸਤਿਗੁਰਾਂ ਨੇ ਜਵਾਬ ਦਿੱਤਾ। ਪੀਰ ਜੀ ਆਖਣ ਲੱਗੇ ਜੀ ਅੱਲਾ ਦਾ ਵਸਲ। ਸਤਿਗੁਰੂ ਆਖਣ ਲੱਗੇ ਜਿਵੇਂ ਰਾਤ ਨੂੰ ਦਿਨ ਦਾ ਵਸਲ ਮਿਲਾਪ, ਜਿਵੇਂ ਰਾਤ ਔਰ ਦਿਨ ਦਾ ਮਿਲਾਪ। ਫਿਰ ਚੁੱਪ, ਕੋਈ ਗੱਲਬਾਤ ਨਹੀਂ। ਫਿਰ ਥੋੜ੍ਹੇ ਵਕਫੇ ਬਾਅਦ ਪੀਰ ਜੀ ਸੋਚਣ ਲੱਗੇ, ਜਦੋਂ ਰਾਤ ਔਰ ਦਿਨ ਦਾ ਵਸਲ ਹੋਇਆ, ਮਿਲਾਪ ਹੋਇਆ, ਰਾਤ ਤੇ ਬਾਕੀ ਨਾ ਰਹੀ। ਹੈਰਾਨੀ ਵਿੱਚ ਪੁੱਛਣ ਲੱਗੇ ਜੀ ਜਿਵੇਂ ਰਾਤ ਨੂੰ ਦਿਨ ਦਾ ਵਸਲ। ਸਤਿਗੁਰੂ ਆਖਣ ਲੱਗੇ ਹਾਂ ਪੀਰ ਜੀ, ਜਿਵੇਂ ਰਾਤ ਨੂੰ ਦਿਨ ਦਾ ਵਸਲ। ਤੇ ਪੀਰ ਜੀ ਨੇ ਨਾਲ ਹੀ ਆਖ ਦਿੱਤਾ, ਜਦੋਂ ਵਸਲ ਹੋਇਆ ਰਾਤ ਤੇ ਬਾਕੀ ਨਾ ਰਹੀ। ਸਤਿਗੁਰੂ ਆਖਣ ਲੱਗੇ ਪੀਰ ਜੀ ਹਨੇਰੇ ਦਾ ਆਪਣਾ ਕੋਈ ਥਾਂ ਨਹੀਂ, ਸੱਚ ਦਾ ਸੂਰਜ ਚੜ੍ਹੇਗਾ ਹਨੇਰਾ ਦੂਰ ਹੋ ਜਾਏਗਾ। ਤੇ ਪੀਰ ਜੀ ਨੇ ਨਾਲ ਹੀ ਆਖ ਦਿੱਤਾ ਜੀ ਸੂਰਜ ਦਾ ਚੜ੍ਹਨਾ ਤੇ ਆਪਣੇ ਹੱਥ ਵਸ ਨਹੀਂ। ਸੂਰਜ ਦਾ ਚੜ੍ਹਨਾ ਆਪਣੇ ਹੱਥ ਵਸ ਨਹੀਂ। ਬਹੁਤ ਲੰਬੀ ਚੌੜੀ ਗੁਫ਼ਤਗੂ ਹੋਈ ਸਤਿਗੁਰਾਂ ਨਾਲ, ਮੈਂ ਵਿੱਚੋਂ ਵਿੱਚੋਂ ਅਰਜ਼ ਕਰਨਾ। ਸਤਿਗੁਰੂ ਆਖਣ ਲੱਗੇ ਜਦੋਂ ਸੱਚ ਦਾ ਸੂਰਜ ਚੜ੍ਹੇਗਾ ਉਦੋਂ ਅੰਦਰਲਾ ਹਨੇਰਾ ਦੂਰ ਹੋਵੇਗਾ। ਪੀਰ ਜੀ ਆਖਣ ਲੱਗੇ ਜੀ ਮੈਂ ਸਮਝਿਆ ਨਹੀਂ। ਸਤਿਗੁਰੂ ਆਖਣ ਲੱਗੇ ਵਾਹ ਪੀਰ ਜੀ, ਦੁਨੀਆਂ ਨੂੰ ਪੈ ਸਮਝਾਉਂਦੇ ਹੋ ਅਤੇ ਆਪ ਨਹੀਂ ਸਮਝੇ। ਮੈਂ ਚੱਲਦਿਆਂ ਚੱਲਦਿਆਂ ਇੱਕ ਬੇਨਤੀ ਕਰਦਾ, ਸ਼ਾਇਦ ਪਹਿਲੇ ਦਿਨਾਂ ਚ ਅਰਜ਼ ਕੀਤੀ ਸੀ। ਆਪਾਂ ਅਕਸਰ ਸੁਣਦੇ ਹਾਂ ਪਰਮਾਤਮਾ ਹਿਰਦੇ ਵਿੱਚ ਵਸਦਾ ਹੈ। ਬਾਣੀ ਗੁਰੂ ਜੀ ਤੇ ਆਖਦੇ ਨੇ ਹੱਥ ਪਾਉਂ ਤੇ ਨੇੜੇ, ਇੰਨੇ ਤਾਂ ਹੱਥ ਤੇ ਪੈਰ ਵੀ ਨਜ਼ਦੀਕ ਨਹੀਂ ਜਿੰਨਾ ਪਰਮਾਤਮਾ ਨਜ਼ਦੀਕ ਹੈ। ਹੱਥ ਪਾਉਂ ਤੇ ਨੇੜੇ, ਘੱਟ ਘੱਟ ਮੈਂ ਹਰਜੂ ਬਸੇ ਸਭ, ਤੇ ਨਜ਼ਰ ਕਿਉਂ ਨਹੀਂ ਆਉਂਦਾ ਜੀ? ਇੰਨਾ ਨਜ਼ਦੀਕ ਤੇ ਨਜ਼ਰ ਕਿਉਂ ਨਹੀਂ ਆਉਂਦਾ? ਕਿਸੇ ਫਿਲੋਸਫਰ ਨੇ ਬਹੁਤ ਕਮਾਲ ਦੀ ਬਾਤ ਲਿਖੀ, ਆਖਣ ਲੱਗਾ ਨਜ਼ਰ ਆਏਗਾ, ਬਿਲਕੁਲ ਨਜ਼ਰ ਆਏਗਾ, ਕੁਝ ਕਰਨਾ ਪਏਗਾ। ਕੀ ਕਰਨਾ ਪਏਗਾ? ਆਖਣ ਲੱਗਾ, ਉਰਦੂ ਵਿੱਚ ਹੈ ਜੀ, ਦਿਲ ਕਾ ਹੁਜਰਾ ਸਾਫ ਕਰ ਜਾ ਨਾ ਕੇ ਆਨੇ ਕੇ ਲਈ। ਹੁਜਰਾ ਮੈਨੇ ਘਰ, ਵਿਹੜਾ, ਦਿਲ ਸਾਫ ਕਰ ਲਓ। ਦਸਵੇਂ ਤੋਂ ਪਹਿਲਾਂ ਵੀਰ ਜੀ ਵਿਆਖਿਆ ਕਰ ਰਹੇ ਸਨ ਕਿ ਮਨ ਮੈਦਾਨ ਕਰ, ਟੋਏ ਟਿੱਬੇ ਮੈਦਾਨ, ਸਾਫ ਸੁਥਰਾ ਕਰ ਲਓ। ਅੱਛਾ ਜੀ, ਦਿਲ ਕਾ ਹੁਜਰਾ ਸਾਫ ਕਰ ਜਾ ਨਾ ਕੇ ਆਨੇ ਕੇ ਲਈ। ਜਾਣਾ ਮੈਨੇ ਪਿਆਰਾ, ਜਾਣਾ ਮੈਨੇ ਬਿਲਵ, ਜਾਣਾ ਮੈਨੇ ਪ੍ਰੀਤਮ ਪਰਮਾਤਮਾ। ਕੱਲ ਸ਼ਬਦ ਪੜ੍ਹਿਆ ਸੀ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜ, ਜਾਨੀ ਅੜਾ। ਸਤਿਗੁਰਾਂ ਨੇ ਜਾਨੀ ਕਰਕੇ ਅੱਖਰ ਵਰਤਿਆ ਜੀ, ਹੈ ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਇੜਾ ਹਰ ਜਾਨੀ ਅੜਾ। ਉੱਥੇ ਕਹੀਏ ਜੀ, ਦਿਲ ਕਾ ਹੁਜਰਾ ਸਾਫ ਕਰ ਜਾਨਾ ਕੇ ਆਨੇ ਕੇ ਲੀਏ, ਅਰੇ ਧਿਆਨ ਗੈਰੋਂ ਸੇ ਉਠਾ ਉਸਕੇ ਬਿਠਾਨੇ। ਘਰ ਚ ਆਏ ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਖੰਡ ਪਾਠ ਸਾਹਿਬ ਆਰੰਭ ਹੋਇਆ। ਟੱਬਰ ਦੇ ਜੀ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਸੁਣ ਕੇ ਉੱਠ ਕੇ ਚਲੇ ਗਏ, ਰਿਸ਼ਤੇਦਾਰੀ ਨਿਭਾਉਣ 'ਚ ਲੱਗੇ ਰਹੇ। ਤਿੰਨ ਦਿਨ ਕਿਸੇ ਨੇ ਆ ਕੇ ਬਾਣੀ ਨਾ ਸੁਣੀ, ਪਾਠ ਨਾ ਸੁਣਿਆ। ਜਿਸ ਵੇਲੇ ਨੌਵੇਂ ਮਹੱਲੇ ਦੇ ਸਲੋਕ ਆਏ ਅਤੇ ਘਰ ਦਾ ਬਜ਼ੁਰਗ ਆ ਕੇ ਚੌਰ ਦੀ ਸੇਵਾ ਕਰਨ ਲੱਗ ਪਿਆ, ਤਿੰਨ ਦਿਨ ਤਾਂ ਕੋਲ ਹੀ ਨਾ ਆਏ। ਸਤਿਗੁਰਾਂ ਦੇ ਆਉਣ ਦਾ ਲਾਹਾ ਤਾਂ ਹੋਇਆ, ਪਰ ਪੂਰਾ ਫੈਜ਼ਯਾਬ ਤਾਂ ਹੁੰਦੇ ਜੇ ਟੱਬਰ ਦੇ ਜੀ ਬੈਠ ਕੇ ਬਾਣੀ ਸੁਣਦੇ। ਤਿੰਨ ਦਿਨ ਸਤਿਗੁਰਾਂ ਨੇ ਜੀਵਨ ਸਫਲਾਉਣ ਦੀਆਂ ਕਿਹੜੀਆਂ ਜੁਗਤਾਂ ਦੱਸੀਆਂ, ਉਹ ਸੁਣਦੇ, ਪਰ ਟੱਬਰ ਤੇ ਬਾਹਰ ਪਕੌੜਿਆਂ ਤੇ ਜਲੇਬੀਆਂ 'ਚ ਹੀ ਰਹਿ ਗਏ ਨਾ। ਜਿਸਲੇ ਬਾਣੀ ਗੁਰੂ ਜੀ ਦਾ ਘਰ ਵਿੱਚ ਪਾਠ ਹੋ ਰਿਹਾ ਹੈ ਤੇ ਪਹਿਲਾ ਕੰਮ, ਸਭ ਤੋਂ ਅਵਲ ਕੰਮ, ਸਤਿਗੁਰਾਂ ਦੇ ਪਾਸ ਬੈਠ ਕੇ ਬਾਣੀ ਸਰਵਣ ਕਰੀਏ। ਇਹ ਨਾ ਹੋਵੇ ਕਿ ਸਤਿਗੁਰੂ ਆਏ ਪਰ ਪੂਰੇ ਫੈਸਲਾ ਵਸੀ ਨਾ ਹੋ ਸਕੇ। ਦਿਲ ਕਾ ਹੁਜਰਾ ਸਾਫ ਕਰ ਜਾਣਾ ਕੇ ਆਨੇ ਕੇ ਲੀਏ, ਅਰੇ ਧਿਆਨ ਗੈਰੋਂ ਸੇ ਉਠਾ ਉਸਕੇ ਬਿਠਾਨੇ ਕੇ ਲੀਏ। ਪਰ ਸਾਡੀ ਕੀ ਹਾਲਤ ਹੈ, ਏਕ ਦਿਲ ਲੱਖੋਂ ਤਮੰਨਾ, ਇਸ ਪੇ ਵੀ ਜ਼ਿਆਦਾ ਹਵਸ। ਜਿਹਦੇ ਕੋਲ ਸੌ ਹੈ ਉਹ ਕਹਿੰਦਾ ਸ਼ਾਮ ਤੱਕ ਹਜ਼ਾਰ ਹੋ ਜਾਏ, ਹਜ਼ਾਰ ਵਾਲਾ ਕਹਿੰਦਾ ਲੱਖ ਹੋ ਜਾਏ, ਲੱਖ ਵਾਲਾ ਦਸ ਲੱਖ, ਸਟਾਕ ਮਾਰਕੀਟ ਇੰਨੀ ਉੱਚੀ ਹੋ ਜਾਏ ਸ਼ਾਮ ਤੱਕ ਇੱਕ ਕਰੋੜ ਹੋ ਜਾਏ, ਕਰੋੜ ਵਾਲਾ 10 ਕਰੋੜ, ਵਧੀ ਵਧੀ ਜਾ ਰਿਹਾ। ਲੂਣ ਵਾਲਾ ਪਾਣੀ ਪੀਣ ਨਾਲ ਪਿਆਸ ਨਹੀਂ ਬੁਝਦੀ। ਏਕ ਦਿਲ ਲੱਖੋਂ ਤਮੰਨਾ, ਇਸ ਪੇ ਵੀ ਜ਼ਿਆਦਾ ਹਵਸ, ਫਿਰ ਠਿਕਾਣਾ ਹੈ ਕਹਾਂ ਉਸਕੇ ਬਿਠਾਣੇ। ਉਹ ਆ ਕੇ ਬੈਠੇ ਤੇ ਕਿੱਥੇ ਬੈਠੇ, ਇਹਨੂੰ ਤੇ ਸਾਫ ਕਰੋ। ਪੀਰ ਜੀ, ਜਿਸਲੇ ਸੱਚ ਦਾ ਸੂਰਜ ਉਦੈ ਹੋਏਗਾ ਉਸਲੇ ਅੰਦਰਲਾ ਹਨੇਰਾ ਦੂਰ ਹੋ ਜਾਏਗਾ, ਅੰਦਰਲੇ ਚਾਨਣ ਔਰ ਬਾਹਰਲੇ ਚਾਨਣ ਦਾ ਮਿਲਾਪ ਹੋ ਜਾਏਗਾ। ਪੀਰ ਜੀ ਆਖਣ ਲੱਗੇ ਸੱਚ ਦਾ ਸੂਰਜ ਕਿਵੇਂ ਚੜ੍ਹੇ? ਸਤਿਗੁਰੂ ਆਖਣ ਲੱਗੇ ਪੀਰ ਜੀ ਸੰਗਤ ਕਰਿਆ ਕਰੋ। ਤੇ ਪੀਰ ਜੀ ਨੇ ਨਾਲ ਹੀ ਆਖ ਦਿੱਤਾ ਜੀ ਸੰਗਤ ਵਿੱਚ ਤੇ ਆ ਗਿਆ ਹਾਂ। ਸਤਿਗੁਰੂ ਆਖਣ ਲੱਗੇ ਸੱਚ ਦਾ ਸੂਰਜ ਚੜ੍ਹੇਗਾ, ਸੰਗਤ ਕਰਿਆ ਕਰੋ। ਆਖਣ ਲੱਗੇ ਜੀ ਸੰਗਤ ਵਿੱਚ ਤੇ ਆ ਗਿਆ ਹਾਂ। ਸਤਿਗੁਰੂ ਮੁਸਕਰਾਏ, ਆਖਣ ਲੱਗੇ ਪੀਰ ਜੀ ਆ ਤੇ ਗਏ ਹੋ ਪਰ ਹਉਮੈ ਹੰਕਾਰ ਦੀ ਸੰਜੋਅ ਪਾ ਕੇ, ਇੱਕ ਲੋਹੇ ਦਾ ਬਸਤਰ ਜਿਹੜੇ ਯੋਧੇ ਮੈਦਾਨ ਵਿੱਚ ਪਾ ਕੇ ਜਾ, ਆ ਤੇ ਗਏ ਹੋ ਪਰ ਹਉਮੈ ਹੰਕਾਰ ਦੀ ਸੰਜੋਅ ਪਾ ਕੇ। ਜੀ ਕਿਵੇਂ? ਸਤਿਗੁਰੂ ਆਖਣ ਲੱਗੇ ਮਨ ਵਿੱਚ ਭਰਮ ਆ ਗਿਆ, ਗੁਰੂ ਤੇ ਛੋਟੀ ਉਮਰ ਦਾ ਹੈ ਮੇਰੇ ਤੋਂ, ਕਿਵੇਂ ਮੱਥਾ ਟੇਕ। ਮਨ ਵਿੱਚ ਇਹ ਹਉਮੈ ਆ ਗਈ, 250 ਮੁਰੀਦ ਆਏ ਨੇ, ਮੱਥਾ ਟੇਕਾਂਗਾ ਕੀ ਸਮਝਣਗੇ। ਪੀਰ ਜੀ ਇਹ ਹਉਮੈ ਹੰਕਾਰ ਦੀ ਸੰਜੋ ਉਤਾਰ ਕੇ ਆਓ, ਸੰਗਤ ਵਿੱਚ ਆਓਗੇ ਅੰਦਰਲੇ ਸੱਚ ਔਰ ਬਾਹਰਲੇ ਸੱਚ ਦਾ ਮਿਲਾਪ ਹੋ ਜਾ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਲਿਖਿਆ, ਆਖਣ ਲੱਗੇ ਪੀਰ ਜੀ ਅੰਦਰੋਂ ਤੇ ਨਿਭ ਗਏ, ਅੰਦਰੋਂ ਤੇ ਮੱਥਾ ਟੇਕ ਦਿੱਤਾ ਪਰ ਜ਼ਾਰਾ ਤੌਰ ਤੇ ਨਹੀਂ। ਹੋਇਆ ਕੀ ਜੀ, ਜਿਸਲੇ ਸਤਿਗੁਰਾਂ ਨੇ ਆਖਿਆ ਸੰਗਤ ਵਿੱਚ ਆਓ ਤੇ ਪੀਰ ਜੀ ਸਤਿਗੁਰਾਂ ਕੋਲ ਉੱਠੇ ਤੇ ਮੁੜ ਸਾਹਮਣੇ ਆ ਗਏ। ਮੇਰੇ ਵੱਲ ਤਵੱਜੋ ਦੇਣਾ ਜੀ, ਸਾਹਮਣੇ ਆ ਗਏ, ਲੰਮਾ ਕੱਦ ਪੀਰ ਜੀ ਦਾ, ਪੀਰ ਬੁੱਧੂ ਸ਼ਾਹ ਜੀ, ਤੇ ਇਸ ਤਰ੍ਹਾਂ ਝੁੱਕ ਗਏ ਜਿਵੇਂ ਬਹੁਤ ਹੀ ਖੂਬਸੂਰਤ ਹੈਂਡ ਰਾਈਟਿੰਗ ਵਾਲੇ ਨੇ ਅੱਖਰਾਂ ਦੇ ਸਿਰਾਂ ਤੇ ਸਿਹਾਰੀ ਤੇ ਬਿਹਾਰੀ ਵਾਹੀ ਹੁੰਦੀ, ਸਿਹਾਰੀ ਸਿੱਧੀ ਉੱਪਰੋਂ ਚੁੱਕੀ ਹੋਈ, ਬਿਹਾਰੀ ਸਿੱਧੀ ਉੱਪਰੋਂ ਚੁੱਕੀ ਹੋਈ। ਸਤਿਗੁਰਾਂ ਨੇ ਦੋਨਾਂ ਬਾਜ਼ੂਆਂ ਤੋਂ ਪਕੜਿਆ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਲਿਖਿਆ ਸਤਿਗੁਰਾਂ ਜੀ ਛਾਤੀ ਨਾਲ ਲਾਇਆ ਪੀਰ ਬੁੱਧੂ ਸ਼ਾਹ ਜੀ ਨੂੰ, ਜਿਸਲੇ ਕੰਢ ਤੇ ਹੱਥ ਫੇਰਿਆ ਤੇ ਪੀਰ ਜੀ ਨੂੰ ਇਉਂ ਲੱਗਾ ਜਿਵੇਂ ਅੰਦਰੋਂ ਕੁਝ ਕੁਝ ਜਾ ਰਿਹਾ ਹੈ ਤੇ ਸੱਚ ਦਾ ਸੂਰਜ ਉਦੈ ਹੋ ਰਿਹਾ, ਕੁਝ ਕੁਝ ਜਾ ਰਿਹਾ ਹੈ ਤੇ ਸੱਚ ਦਾ ਸੂਰਜ ਉਦੈ ਹੋ ਰਿਹਾ ਹੈ। ਪੀਰ ਜੀ ਸੰਗਤ ਕਰਿਆ ਕਰੋ। ਆਪਾਂ ਵੀ ਰੋਜ਼ਾਨਾ ਸੰਗਤ ਕਰਦੇ, ਥੋੜ੍ਹਾ ਜਿਹਾ ਮੇਰੀ ਬੇਨਤੀ ਸੁਣਨਾ ਜੀ। ਭਾਈ ਗੁਰਦਾਸ ਜੀ ਦਾ ਇੱਕ ਪ੍ਰਮਾਣ ਦਿੱਤਾ ਸੀ, ਕਹਿ ਕੇ ਸਮਾਪਤੀ ਕਰਾਂ। ਭਾਈ ਸਾਹਿਬ ਜੀ, ਭਾਈ ਸਾਹਿਬ ਜੀ ਨਹੀਂ, ਭਾਈ ਗੁਰਦਾਸ ਜੀ, ਭਾਈ ਗੁਰਦਾਸ ਜੀ, ਦੁਨੀਆਂ ਦੇ ਰਿਸ਼ਤਿਆਂ ਵਿੱਚੋਂ ਕਿਹੜਾ ਰਿਸ਼ਤਾ ਸੰਗਤ ਔਰ ਗੁਰਸਿੱਖ ਦੇ ਬਰਾਬਰ, ਰਿਸ਼ਤੇ ਦੇ ਬਰਾਬਰ ਪੈਰਲਲ ਖਲੋ ਸਕਦਾ ਹੈ? ਕਿਸ ਨਾਲ ਉਸਦੀ ਤੁਲਨਾ ਕਰ ਸਕਦੇ ਹਾਂ? ਭਾਈ ਸਾਹਿਬ ਜੀ ਕੋਈ ਰਿਸ਼ਤਾ ਹੈ? ਭਾਈ ਸਾਹਿਬ ਆਖਣ ਲੱਗੇ ਕਿਹੜੇ ਕਿਹੜੇ ਰਿਸ਼ਤੇ ਵੇਖੇ? ਆਖਣ ਲੱਗੇ ਦਾਦਕੇ 3 ਪੁਸ਼ਤਾਂ ਪਿਛਲੀਆਂ ਦੇਖ ਲਈਆਂ, ਨਾਨਕੇ ਨਾਨਕੇ ਪਰਿਵਾਰ ਦੀਆਂ 3 ਪੁਸ਼ਤਾਂ ਵੇਖ ਲਈਆਂ, ਸਾਰਾ ਪਰਿਵਾਰ ਵੀ ਵੇਖ ਲਿਆ, ਸਾਨੂੰ ਤੇ ਕੋਈ ਐਸਾ ਨਹੀਂ ਲੱਭਾ। ਭਾਈ ਗੁਰਦਾਸ ਜੀ ਕਹਿਣ ਲੱਗੇ ਬਿਲਕੁਲ, ਦੁਨਿਆਵੀ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਐਸਾ ਨਹੀਂ ਜਿਸ ਨੂੰ ਸੰਗਤ ਦੇ ਔਰ ਗੁਰਸਿੱਖ ਦੇ ਰਿਸ਼ਤੇ ਦੇ ਪੈਰਲਰ ਰੱਖ ਕੇ ਦੇਖ ਸਕੀਏ। ਭਾਈ ਸਾਹਿਬ ਨੇ ਕਵਿਤ ਉਚਾਰਨ ਕੀਤਾ ਜੀ, ਨਹੀਂ ਦਦ ਸਾਰ, ਦਦ ਸਾਰ ਦਾਦ ਕੇ, ਨਹੀਂ ਦਦ ਸਾਰ ਪਿਤਾ ਪਿਤਾਮਾ ਪਰ ਪਿਤਾਮਾ। ਦਾਦਕਿਆਂ ਵਿੱਚ ਕੀ ਵੇਖਿਆ ਜੀ? ਬਾਪ, ਦਾਦਾ, ਪੜਦਾਦਾ, 3 ਪੁਸ਼ਤਾਂ ਵੇਖੀਆਂ, ਕੋਈ ਨਹੀਂ ਲੱਭਾ।
1: ਨਹੀਂ ਦਦ ਸਾਰ ਪਿਤਾ ਪਿਤਾ ਮਾਂ ਪਰ ਪਿਤਾ ਮਾਂ ਸੱਜਣ ਕੁਟੰਬ ਸੁਖ ਫਾਦਰ ਨਾ ਭਰਾਤਾ ਹੈ।
0: ਦਾਦਕਿਆਂ ਵਿੱਚ ਤੇ ਕੋਈ ਨਹੀਂ ਲੱਭਿਆ, ਭਾਈ ਸਾਹਿਬ ਜੀ ਨਾਨਕਿਆਂ ਵਿੱਚ ਵੇਖਿਆ? ਭਾਈ ਸਾਹਿਬ ਨੇ ਤੁਕ ਉਚਾਰਨ ਕੀਤੀ ਕਵਿਤ ਦੀ, ਅਗਲੀ ਆਖਣ ਲੱਗੇ,
1: ਨਹੀਂ ਨਾਨਕ

0: ਸਹੁਰੇ ਚ ਸੱਸ ਸਹੁਰਾ ਸਾਰਾ ਸਾਰੀ ਜਦੋਂ ਅੱਖਰ ਬੋਲੀ ਚੋਂ ਦੂਸਰੀ ਬੋਲੀ 'ਚ ਜਾਂਦਾ ਉਹਦੇ ਸਪੈਲਿੰਗ ਬਦਲ ਜਾਂਦੇ ਨੇ ਸਾਲਾ ਸਾਲੀ ਇਹ ਸਹੁਰੇ ਪਰਿਵਾਰ ਦੇ ਦੇਖ ਲਏ ਆਖਣ ਲੱਗੇ ਇਹਨਾਂ 'ਚ ਵੀ ਕੋਈ ਰਿਸ਼ਤਾ ਐਸਾ ਨਹੀਂ ਜਿਹੜਾ ਗੁਰਸਿੱਖ ਦੇ ਔਰ ਸੰਗਤ ਦੇ ਰਿਸ਼ਤੇ ਦੇ ਬਰਾਬਰ ਰੱਖ ਸਕੀ ਆਖਣ ਲੱਗੇ
1: ਨਹੀਂ ਸਸੁਰਾਲ ਸਾਸ ਸਸੁਰਾ ਸਾਰੋ ਸਾਰੀ ਨਹੀਂ ਬਿਰਤੀ ਸਰ ਔਰ ਜਾਚਕ ਨਾ ਜਾਤਾ ਹੈ ਕੋਈ ਨਹੀਂ ਭਾਈ ਸਾਹਿਬ ਆਖਣ ਲੱਗੇ ਸਮਾਪਤੀ ਕੀਤੀ ਕਵਿਤ ਦੀ ਆਖਣ ਲੱਗੇ ਅਸਨ ਬਸਨ ਧਨ ਧਾ
0: ਕੋਈ ਨਹੀਂ ਦੇਖੀ
1: ਕਾਹੂ ਮੈਲਾ ਦੇਖਿਓ ਅਸਨ ਬਸਨ ਧਨ ਧਾ ਕਾਹੂ ਮੈਂ ਨਾ ਦੇਖਿਓ ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ
0: ਜਿੱਦਾਂ ਸਿੱਖ ਦਾ ਔਰ ਸੰਗਤ ਦਾ ਰਿਸ਼ਤਾ ਹੈ ਇੱਦਾਂ ਦਾ ਨਾ ਦਾਦਕਿਆਂ ਵਿੱਚ ਕੋਈ ਹੈ ਨਾ ਨਾਨਕਿਆਂ ਵਿੱਚ ਕੋਈ ਹੈ ਨਾ ਹੀ ਸਹੁਰਾ ਪਰਿਵਾਰ 'ਚ ਇਹ ਯੂਨੀਕ ਰਿਸ਼ਤਾ ਹੈ ਇਹਦੇ ਵਰਗਾ ਹੋਰ ਕੋਈ ਨਹੀਂ ਭਾਈ ਗੁਰਦਾਸ ਜੀ ਦੇ ਇੱਕ ਕਵਿਤ ਦੀ ਆਖਰੀ ਤੁਕ ਸਮਾਂ ਹੈ ਜੀ ਹੈ ਹੋ ਗਿਆ ਅੱਛਾ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਹੋਰ ਜੀ ਆਖਣ ਲੱਗੇ ਕਦੀ ਕਿਸ਼ਤੀ ਵੇਖੀ ਹੈ ਇੱਥੇ ਤੁਹਾਡੇ ਚਲਦੀ ਹੈ ਨਨੈਮੋ ਨੂੰ ਜਾਂਦੀ ਹੈ ਵਿਕਟੋਰੀਆ ਫੈਰੀ ਬੋਟ ਉਹ ਸਾਰੀ ਪਾਣੀ ਦੇ ਵਿੱਚ ਹੁੰਦੀ ਹੈ ਪਰ ਦੋ ਉਂਗਲਾਂ ਪਾਣੀ ਤੋਂ ਬਾਹਰ ਹੁੰਦੀ ਹੈ ਉਹ ਦੋ ਉਂਗਲਾਂ ਪਾਣੀ ਤੋਂ ਬਾਹਰ ਹੋਣ ਕਰਕੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਅਤੇ ਉੱਧਰੋਂ ਇੱਧਰ ਸਾਜ਼ੋ ਸਮਾਨ ਨਾਲ ਆ ਜਾਂਦੀ ਹੈ ਦੋ ਉਂਗਲਾਂ ਉਹਦਾ ਪਾਣੀ ਤੋਂ ਬਾਹਰ ਹੋਣਾ ਲਾਜ਼ਮੀ ਹੈ ਨਹੀਂ ਤਾਂ ਉਰਦੂ ਦਾ ਇੱਕ ਸ਼ਾਇਰ ਕਹਿੰਦਾ ਹੈ ਜੇ ਉਹ ਦੋ ਉਂਗਲਾਂ ਵੀ ਪਾਣੀ ਵਿੱਚ ਚਲੀਆਂ ਗਈਆਂ ਨਾ ਤਾਂ ਜੋ ਡੂਬੇਗੀ ਕਸ਼ਤੀ ਤਾਂ ਡੂਬੋਗੇ ਸਾਰੇ ਨਾ ਤੁਮੀ ਬਚੋਗੇ ਨਾ ਸਾਥੀ ਤੁਮਾਰੇ ਤਰਨ ਲਈ ਦੋ ਕੁ ਉਂਗਲਾਂ ਉਹਦਾ ਪਾਣੀ ਤੋਂ ਬਾਹਰ ਹੋ ਜਾਣਾ ਬਾਹਰ ਜਾਣਾ ਜ਼ਰੂਰੀ ਹੈ ਇੱਕ ਹੋਰ ਬਾਤ ਕਿਸ਼ਤੀ ਨੇ ਤਰਨਾ ਵੀ ਪਾਣੀ ਦੇ ਵਿੱਚ ਹੀ ਹੈ ਬਰੇਤੇ 'ਚ ਨਹੀਂ ਸੁੱਕੇ 'ਚ ਨਹੀਂ ਤਰੇਗੀ ਪਾਣੀ ਵਿੱਚ ਹੋਣਾ ਵੀ ਜ਼ਰੂਰੀ ਹੈ ਤਰਨ ਲਈ ਭਾਈ ਗੁਰਦਾਸ ਜੀ ਆਖਣ ਲੱਗੇ
1: ਜੈਸੇ ਬੋਝ ਭਾਰੀ ਨਾ
0: ਪਾਣੀ ਨਾਲ ਭਰੀ ਹੋਈ ਕਿਸ਼ਤੀ
1: ਆਗਰੀ ਤੋਂ ਬਾਹਰ ਹੋਏ
0: ਦੋ ਉਂਗਲਾਂ ਪਾਣੀ ਤੋਂ ਬਾਹਰ ਇਹਦੇ ਦੂਜੇ ਅਰਥ ਵੀ ਮੈਂ ਸੁਣੇ ਨੇ ਕਿ ਗ੍ਰਸਤ ਵਿੱਚ ਰਹਿੰਦਿਆਂ ਦੋ ਕੁ ਉਂਗਲਾਂ ਨਿਰਲੇਪ ਉੱਪਰ ਰਹਿਣਾ ਜੋ ਕਮਲ ਰਹੇ ਵਿੱਚ ਪਾਣੀ ਹੈ ਕਮਲ ਜਿਉਂ ਜਿਉਂ ਪਾਣੀ ਉੱਤੇ ਹੋਈ ਜਾਂਦਾ ਕਮਲ ਵੀ ਉੱਚਾ ਹੋਈ ਜਾਂਦਾ ਰਹਿਣਾ ਗ੍ਰਸਤ ਵਿੱਚ ਹੀ ਹੈ ਪਰ ਲਿਪਟਣਾ ਨਹੀਂ
1: ਜੈਸੇ ਬੋਝ ਭਰੀ ਨਾ ਆਗਰੀ ਤੇ ਬਾਹਰ ਹੋਏ
0: ਦੋ ਉਂਗਲਾਂ ਬਾਹਰ ਹੋਇਆ ਕਿ
1: ਪਾਰ ਪਰੇ ਪੂ
0: ਸਭੇ ਕੁਸ਼ਲ ਬੇਹਾਤ ਹੈ ਦੋ ਉਂਗਲਾਂ ਪਾਣੀ ਤੋਂ ਬਾਹਰ ਅਤੇ ਸਾਰੇ ਮੁਸਾਫਰ ਸਾਜ਼ੋ ਸਮਾਨ ਨਾਲ ਇੱਕ ਕਿਨਾਰਿਓਂ ਦੂਜੇ ਕਿਨਾਰੇ ਪਹੁੰਚ ਗਏ ਦੂਜੀ ਮਿਸਾਲ
1: ਜੈਸੇ ਏਕਾ ਹਾਰੀ ਇੱਕ ਘਰੀ ਪਾਕਸ਼ਾਲਾ ਬੈ
0: ਇੱਕ ਵੇਲੇ ਖਾਣ ਵਾਲਾ ਪਾਕਸ਼ਾਲਾ ਰਸੋਈ ਕਿਚਨ ਲੰਗਰ ਵਿੱਚ ਗਿਆ ਅਤੇ ਉਹਨੇ ਬਿੰਦ ਝੱਟ ਦਾ ਸਮਾਂ ਉੱਥੇ ਲਾਇਆ ਪ੍ਰਸ਼ਾਦਾ ਛਕਿਆ ਸਾਰੇ ਦਿਨ ਦਾ ਕੰਮ ਮੁੱਕ ਗਿਆ ਬਾਰ ਬਾਰ ਕਿਚਨ 'ਚ ਆਉਣ ਦੀ ਲੋੜ ਨਹੀਂ ਪਈ
1: ਜੈਸੇ ਏਕਾ ਹਾਰੀ ਇੱਕ ਘਰੀ ਪਾਕਸ਼ਾਲਾ ਬੈ ਭੋਜਨ ਕੇ ਪਿੰਜਰਾ ਸਵਾਲ ਕੇ ਆਘਾਤ ਹੈ
0: ਤੀਸਰੀ ਮਿਸਾਲ
1: ਜੈਸੇ ਰਾਜ ਦੁਆਰ ਜਾ ਕਰਤ ਜੋਹਾਰ ਜਨ
0: ਜੋਹਾਰ ਮੈਨੇ ਬੇਨਤੀ ਰਾਜ ਦੁਆਰ ਜਾ ਕੇ ਅੱਜ ਦੀ ਬੋਲੀ 'ਚ ਇੰਡੀਆ ਦੇ ਹਿਸਾਬ ਨਾਲ ਕਹਿ ਲਓ ਜੈਸੇ ਰਾਜ ਲਿਖ ਕੇ ਵੀ ਆ ਗਿਆ ਜੀ ਰਾਜੇ ਦੇ ਕੋਲ ਵੇਲੇ ਦੇ ਆਫਿਸਰ MP MLA ਕੋਲ ਜਾ ਕੇ ਬਿੰਦ ਚੱਟ ਲਈ ਜੋਹਾਰ ਬੇਨਤੀ ਕੀਤੀ ਜੀ ਮੇਰੀ CV ਦੇਖ ਲਓ ਮੇਰੇ ਸਰਟੀਫਿਕੇਟਸ ਦੇਖ ਲਓ ਮੈਨੂੰ ਮੇਰੀ ਬੇਨਤੀ ਹੈ ਯੋਗਤਾ ਅਨੁਸਾਰ ਮੈਨੂੰ ਕੋਈ ਨੌਕਰੀ ਦੇ ਦਿਓ ਉਹਨੇ ਦੇਖੇ ਉਹਦੇ CV ਦੇਖੀ ਸਾਈਨ ਕੀਤੇ ਬਿੰਦ ਚੱਟ ਦਾ ਮਿੰਤ ਤਰਲਾ ਉਮਰ ਭਰ ਲਈ ਪ੍ਰਸ਼ਾਦੇ ਪੱਕੇ ਹੋ ਗਏ ਨੌਕਰੀ ਲੱਗ ਗਈ ਭਾਈ ਗੁਰਦਾਸ ਜੀ
1: ਜੈਸੇ ਰਾਜ ਦੁਆਰ ਜਾ ਕਰਤ ਜੋਹਾਰ ਜਨ ਇੱਕ ਘਰੀ ਪਾਛੈ ਦੇਸ਼ ਭੋਗ

0: ਆਖਣ ਲੱਗੇ
1: ਆਠ ਹੀ ਪਹਿਰ
0: ਅੱਠਾਂ ਪਹਿਰਾਂ ਵਿੱਚੋਂ
1: ਆਠ ਹੀ ਪਹਿਰ ਸਾਠ ਘਰ ਮੈਂ ਜੋ ਇੱਕ ਭਰੀ
0: ਕਿੰਨੀ ਛੋਟ ਮਿਲ ਗਈ ਅੱਠਾਂ ਹੀ ਪਹਿਰਾਂ ਵਿੱਚੋਂ ਸੱਠਾਂ ਹੀ ਘੜੀਆਂ ਵਿੱਚੋਂ ਇੱਕ ਘੜੀ ਤੇ ਕੱਢ ਲਓ ਕਾਹਦੇ ਲਈ ਜੀ ਸੰਗਤ ਕਰਨੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗਰੇਵਾਲ ਪਰਿਵਾਰ ਵੱਲੋਂ ਜੋ ਬੱਚੀ ਦੇ ਸ਼ਗਨ ਦਾ ਅੱਜ ਪ੍ਰੋਗਰਾਮ ਹੈ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਹਨ। ਆਪ ਸੰਗਤਾਂ ਜੋ ਚਾਹ ਪਾਣੀ ਛਕ ਲਿਆ ਹੈ ਥੱਲੇ ਹਨ, ਉਹਨਾਂ ਨੂੰ ਬੇਨਤੀ ਹੈ ਕਿ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਆ ਕਰਕੇ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਸਰਵਣ ਕਰਕੇ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਬਾਣੀ ਗੁਰੂ ਹੈ ਬਾਣੀ

ਪ੍ਰਤੱਖ ਗੁਰੂ ਨਿਸਤਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਸ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ

ਪ੍ਰਭ ਕੈ ਸਿਮਰਨ ਗਰਭ ਨਾਮ ਬਸਾਏ ਪ੍ਰਭ ਕੈ ਸਿਮਰਨ ਦੁਖ ਜਮ ਨਸਾਏ ਪ੍ਰਭ ਕੈ ਸਿਮਰਨ ਕਾਲ ਪਰ ਹਰਾਏ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਦਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਤ ਸਿਧ ਨਵਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸੁਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈਲਾ ਗੋਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਦਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕਾ ਸਿਮਰਨ ਸਭ ਕੇ ਸੁਝੈ ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਮ੍ਰਿਦ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਣਾ ਪ੍ਰਭ ਕਉ ਸਿਮਰਹਿ ਸੇ ਧਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੇ ਬੇਮੋਤਾ ਜੇ ਪ੍ਰਭ ਕਉ ਸਿਮਰਹਿ ਸੇ ਸਰਵ ਕੇ ਰਾਜੇ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਨ ਕੀ ਮੰਗੈਰ ਵਾਲਾ ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕਉ ਸਿਮਰਹਿ ਤਿਨ ਸਤ ਬਲਿਹਾਰੀ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰਹਿ ਤੇਨ ਸੁਖ ਵਿਹਾਵੈ ਪ੍ਰਭ ਕਉ ਸਿਮਰਹਿ ਤਿਨ ਆਤਮ ਨੀਤਾ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਨੀਤਾ ਪ੍ਰਭ ਕਉ ਸਿਮਰਹਿ ਤਿਨ ਅੰਧ ਕਨੇਰੇ ਪ੍ਰਭ ਕਉ ਸਿਮਰੈ ਬਸੈ ਹਰ ਨੇਰੇ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸੁਮਾਨੀ ਪ੍ਰਭ ਕੈ ਸਿਮਰਨ ਨੇਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਹੰਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੈ ਸੇ ਜਨ ਜਨ ਕੋ ਪ੍ਰਮਾਇਆ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਹੁਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਹ ਸਗਲੇ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਨਾ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸਟ ਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਮਨੂਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਅਨ ਪੁਨਹਿ ਚਰਨ ਕਰਤ ਨਹੀਂ ਤਰਾਏ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵਹ ਸੁਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਧਨਾ ਪਰਾਏ ਹਰ ਕਾ ਨਾਮ ਜਪਤ ਨਿਸਤਰਾਏ ਅਨਕ ਮਾਇਆ ਰੰਗ ਦਿਖ ਨਾ ਬੁਝਾਵੈ ਹਰ ਕਾ ਨਾਮ ਜਪਤੇ ਆਕਾਵੈ ਜੇ ਮਾਰ ਗਏ ਉਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸੁਹੇ ਲੈ ਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗਨ ਜਾਇ ਸੰਘਾਰੈ ਹਰ ਕਾ ਨਾਮ ਤਤਕਾਲ ਉਦਾਰੈ ਅਨਕ ਜੋਨ ਜਨਮੈ ਮਰ ਜਾ ਨਾਮ ਜਪਤ ਪਾਵੈ ਬਿਸਰਾਮ ਹਮ ਮੈਲਾ ਮਲਕਬ ਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰਗ ਕੇ ਗਨਿ ਜਾਹਿ ਨਾ ਕੋ ਸਾਹੁ ਹਰ ਕਾ ਨਾਮ ਉਹਾਂ ਸੰਗ ਤੋ ਸਾਜੇ ਪੈਂਡੈ ਮਹੰਦ ਗੁਬਾਰਾ
ਹਰ ਕਾ ਨਾਮ ਸੰਗ ਉੱਜਿਆ ਰਾਜ ਹੈ ਜਹਾਂ ਪੰਥ ਤੇਰਾ ਕੋਨਾ ਸਿੰਘਾਂ ਨੂੰ ਹਰ ਕਾ ਨਾਮ ਤਹਿ ਨਾਲ ਪਛਾਣੂ ਜਹ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮਿਉ ਪਰਿਸ਼ਾਮ ਜਹਾਂ ਤ੍ਰਿਖਾ ਮਨ ਤੁਜਿਆ ਕਰਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਬਰਖੈ।

ਆਪ ਦੁੱਤ ਸਭ ਨਸਾਇ ਸੰਤ ਕਾ ਸੰਗ ਮੁੜ ਭਾਗੀ ਪਾਈ ਆਏ ਸੰਤ ਕੀ ਸੇਵਾ ਨਾਮ ਧਿਆਈਏ ਨਾਮ ਤੁਲ ਕਸ਼ਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤ੍ਰ ਬਹੁ ਸਿਮ੍ਰਤੀ ਪੇਖੇ ਸਰਬ ਟਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤ੍ਰ ਸਿਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨਉ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾਂ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਹੋਮਤ ਪ੍ਰਾਨ ਕਨਕਾ ਸੁਹੈ ਵਰ ਭੂਮ ਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜ ਮਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਾਉ ਪੀਓ ਮੈਂ ਮੈਲ ਨਾ ਜਾਵੈ ਹਰ ਕਾ ਹਰ ਕੇ ਨਾਮ ਸੰਸਰ ਕਛ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟਾਏ ਗਰਭ ਗੁਮਾਨ ਨ ਮਨ ਤੇ ਹੁਟਾਏ ਸੋਚ ਕਰੈ ਦਿਨ ਸਵਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਏਸ ਦੇਹੀ ਕਹੋ ਬਹੁ ਸਾਧਨਾ ਕਰੈ ਮਨ ਤੇ ਕਬਹੁ ਨ ਬਿਖਿਆ ਟਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਹਾਉ ਕਾਚੀ ਭੀਤ ਮਨ ਹਰ ਕੇ ਨਾਮ ਕੀ ਮੈਂ ਮਾਯੂਚ ਨਾਨਕ ਨਾਮ ਉਦਰੇ ਪਤ ਬਹੁ ਮੂਚ ਬਹੁਤ ਸਿਆਣ ਜਮਕਾ ਭਾਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੂਟ ਪਾਪ ਦਰਗੈ ਨਹੀਂ ਸਜੈ ਛੂਟਸ ਨਾਹੀ ਉਪਾਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਵਿੰਦ ਭਜਨ ਬਿੰਤਲ ਨਹੀਂ ਮਾਨੈ ਹਰਿ ਕਾ ਜਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਇ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕਿਸੇ ਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਤਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹਉਮੈ ਸ਼ੂਰੈ ਜੇ ਕੋ ਜਨਮ ਮਰਨ ਤੇ ਡਰਾਇ ਸਾਜਨਾ ਕੀ ਸਰਨੀ ਪਰਾਇ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਕੈ ਬਲ ਬਲ ਜਾ ਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗਜਾ ਕਾ ਮਿਟਿਆ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋਉ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀਰੀ ਨਾ ਹਰ ਹਰ ਨਾਮ ਤਿਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇ ਪਾਵ ਨਿਰਧਨ ਕਉ ਧਨ ਤੇਰੋ ਨਾਉ ਨਿਥਾਵੇ ਕਉ ਨਾ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇਵ ਅਹੁਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋ ਨਾਨਕ ਕਬਰ ਨਾ ਜਾਣ ਸਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣੀਆਰ ਅਨਿਆ ਸੋ ਪ੍ਰਭ ਸਦਾ ਸਮਾਨ ਜਿਨ ਕੀਆ ਸਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭਗਨ ਮਹਿਜਨੈ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਕ ਸੈਨ ਮੁਖ ਪਿਆਉ ਬੈਠ ਖਉਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲੇ ਹੋ ਤਾਉ ਨਾਨਕ ਸੀਜੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਮੰਤਾ ਸੰਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਪ ਕਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗਸਾਤ ਬਸਾ ਦੀਨੇ ਹਸ ਪਾਵ ਕਰ ਨੇਤਰ ਸਨਾ
ਤਸਹਿਤਿਆਗ ਅਵਰ ਸੰਗਰਚਨਾ ਐਸੇ ਦੋਖ ਮੂੜਨ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਨਹਾਰ ਤਿਸ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵਨਿਤ ਪਾਵੈ ਤਾਉ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸੋ ਸਦਾ ਹਜੂਰੇ ਤਾ ਕਉ ਅੰਧਾ ਜਾਣ ਤਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਸੈ ਵਿਸਾਰੈ ਮੁਗਧ ਹੋ ਜਾਣ ਸਦਾ ਸਦਾ ਭੁੱਲਣ ਹਾਰ ਨਾਨਕ ਰਾਖਨਹਾਰ ਅਪਾਰ ਰਤਨ ਤਿਆਗ ਕੌਡੀ ਸੰਗਰਚੈ ਇਛਾ ਸਾਥ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਸੋ ਦੂਰ ਪਰਾਨੈ ਛੋੜ ਜਾਏ ਤਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇ ਪੋਤਾ ਰਹਿ ਧੋਏ ਗਰ ਤਾ ਪ੍ਰੀਤ ਭਸਮ ਸੰਗ ਹੋਏ ਅੰਤਕੂਪ ਮੈਂ ਪਾਤ ਬਿਕਰਾਲ ਨਾਨਕ ਕਾਢ ਲੇ ਉਹ ਪ੍ਰਭ ਦਇਆਲ ਕਰਤੂਤ ਪਸ਼ੂ ਕੀ ਮਾਨ ਸਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਰਮਾਇਆ ਸ਼ਬਸ ਨਾਹੀਂ ਕਰ ਕਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਪ ਸੁਆਨ ਅੰਤਰ ਅਗਨ ਬਾਰ ਤਨ ਸੁਹਾਂਗਲ ਪਾਤਰ

ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਏ ਤਉ ਸਮਝੈ ਭੋਰਾ ਕਹਾ ਬਿਸ਼ਨਪਤ ਗਾਵੈ ਗੁੰਗ ਜਤਨ ਕਰਾਏ ਤਉ ਭੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਵ ਸੁਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਚੀਤ ਜੋ ਬੈਰਾਈ ਤਾਸਿਓ ਪ੍ਰੀਤ ਬਲੂਆ ਕੇ ਗ੍ਰਹਿ ਪਿਤ੍ਰ ਬਸੈ ਅੰਧ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ

ਦਸ ਬਸ ਤੁਲੇ ਪਾਛੈ ਪਾਵੈ ਇੱਕ ਬਸ ਕਾਨ ਬਿਖੋੜ ਗਵਾਵੈ ਇੱਕ ਭੀ ਨਾ ਦੇ ਦਸ ਪੀਹਰ ਲੇ ਤਉ ਮੂੜਾ ਕਉ ਕਹਾ ਕਰੇ ਜਿਸ ਠਾਕੁਰ ਸਿਉ ਨਾ

ਅਗੰਤ ਸਾਹੂ ਆਪਣੀ ਦੇ ਰਾਸ ਪਾਤ ਪੀਤ ਵਰਤੈ ਅਨਦੋਲਾਸ ਆਪਣੀ ਅਮਾਨ ਕਛ ਬਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸਕੀ ਵਸਤ ਤੁਸੀਂ ਆਗਿਆ ਰਾਖੇ ਪ੍ਰਭ ਕੀ ਆਗਿਆ ਮਨ ਹੈ ਮਾਥੈ ਉਸਤੇ ਚੌਗਨ ਕਰੈ ਨਿਹਾਲ।

ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲਏ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਗ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਬਸਤਰਾ ਮਿਥਿਆ ਰੰਗ ਸੰਗ ਮਾਇਆ ਬੇਖਾਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪ ਸੁਪ੍ਰਕਰਤ ਗੁਮਾਨ ਅਸਥਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀ ਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਣੈ ਮਿਥਿਆ ਪਰ ਦਰਬ ਕਉ ਹਿਰਹਿ ਮਿਥਿਆ ਨੇਤਰ ਭਗਤ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਵਿਕਾਰ ਕਾਉ ਧਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਰ ਪੁਕਾਰਾ ਮਿਥਿਆ ਬਾਸਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਭਏ

ਮੇਗ ਬਿਨਾ ਜੋ ਖੇਤੀ ਜਾ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉ ਕਿਰਪਨ ਕੀ ਨਿਰਾਰਥ ਦਾਮ ਧਨ ਧਨ ਤੇਜਨ ਜੇ ਘਟ ਬਸਿਓ ਹਰਨਾਵ ਨਾਨਕ ਦਾ ਕੈ ਬਲ ਬਲ ਜਾਉ ਰਹਿ ਤਵਰ ਕਸ਼ਵਰ ਕਮਾਵਤ।

ਜੇ ਪ੍ਰਸਾਦ ਬਸਹਿ ਸੁਖ ਮੰਦਰ ਉਤ ਸਹਿ ਧਿਆਇ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਉਤ ਸਰਸਨਾ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆ ਮਨਜੋਗ। ਜੇ ਪ੍ਰਸਾਦ ਪਾਠ ਕੰਬਰ ਰੰਡਾਵੈ ਸਹਿ ਧਿਆ ਕਤੇ ਅਵਰ ਲੁਭਾਵੈ। ਜੇ ਪ੍ਰਸਾਦ ਸੁਖ ਸੇ ਸੋਈ ਜੇ ਮਨ ਆੜ ਪੈਰ ਤਾ ਕਾ ਜਸ ਗਾਵੀ ਜੈ। ਜੇ ਪ੍ਰਸਾਦ ਤੁਜ ਸਭ ਕੋ ਮਨੈ ਮੁਖ ਤਾ ਕੋ ਜਸ ਰਸਮ ਬਖਾਨੈ। ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭਜੀ ਜਪਤ ਦਰਗਹਿ ਮਨ ਪਾਵਹਿ ਨਾਨਕ ਪਤ ਸੇਤੀ ਘਰ ਜਾਵਹਿ। ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸਨੇਹੀ। ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭਤਾ ਕਹਿ। ਜੇ ਪ੍ਰਸਾਦ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭੁ ਉੱਚੇ। ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ। ਜੇ ਪ੍ਰਸਾਦ ਭੁੱਖਣ ਪਹਿਰੀ ਜੇ ਮਨ ਤਿਸ ਸਿਮਰਤ ਕਿਉਂ ਆਲਸ ਕੀ ਜਾਇ। ਜੇ ਪ੍ਰਸਾਦ ਹਸਤ ਸਵਾਰੀ ਮਨ ਤਿਸ ਪ੍ਰਭ ਕਾਹੋ ਕਬੂ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਹੀ ਪ੍ਰਭ ਆਪਣੇ ਮਨਾਮ। ਜਿਨ ਤੇਰੀ ਮਨ ਬੰਦ ਬਨਾਈ ਉਠ ਬੈਠ ਸਤ ਸਹਿ ਧਿਆਈ ਤਸਹਿ ਧਿਆਏ ਜੋ ਏਕ ਅਲਖ ਹੈ ਇਹਾ ਹੁਆ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੈ ਪੁੰਨ ਬਵਦਾਨ ਮਨ ਆੜ ਪੈਰ ਕਰ ਤਸਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਉ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ। ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ। ਜੇ ਪ੍ਰਸਾਦ ਹਸਤਰ ਚਲਹਿ ਜੇ ਪ੍ਰਸਾਦ ਸੰਪੂਰਨ ਫਲਹਿ। ਜੇ ਪ੍ਰਸਾਦ ਪਰਮਗਤ ਪਾਵਹਿ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਵਰਕਤ ਲਾਗੋ। ਗੁਰ ਪ੍ਰਸਾਦ ਨਾਨਕ ਮਨ ਜਾਗ ਹੋ। ਜੇ ਪ੍ਰਸਾਦ ਤੂੰ ਪ੍ਰਗ ਸੰਸਾਰ ਤਿਸ ਪ੍ਰਭ ਕਉ ਮੂਲ ਨਾ ਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਸਹਿ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾ ਸਿਉਰਾ। ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉਂਗਾ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ। ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੈ ਮਨ ਸੋਏ। ਪ੍ਰਭ ਦਇਆ ਤੇ ਮਤ ਉਤਮ ਹੋਏ ਸਰਮਧਾਨ ਪ੍ਰਭ ਤੇਰੀ ਮਾਇਆ। ਆਪੋ ਕਛੂ ਨਾ ਕਿਨਹੂ ਲਿਆ ਜਿਤ ਜਿਤ ਲਾਭੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੁਮੁਕਤਾ ਹੋ। ਸੁਣ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮਖੂਜਲ ਹੋਤ ਸਾਧ ਸੰਗ ਮਲ ਸੰਗ ਲੀਖ ਹੋਤ ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਵੇਰਾ। ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧਕੀ ਸੁਭਾ ਪ੍ਰਭ ਮਾਹਿ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ ਸਾਧਕ ਸੰਗ ਆਵੈ ਬਸ ਪੰਚਾ। ਸਾਧ ਸੰਗ ਤਰਸ ਪੁੰਚਾ ਸਾਧ ਸੰਗ ਹੋਈ ਸਭ ਕੀਰੀਅਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਕਤ ਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਾਪ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾਂ ਪੁਨੀਤ।

ਸਾਧ ਕੇ ਸੰਗ ਸਦਾ ਸੁਖ ਪਾਵੇ, ਸਾਧ ਸੰਗ ਧਰਮ ਸਾਧ ਸੰਗ ਵਸਤਵ ਉਚਰ ਲਹਿ, ਸਾਧੂ ਕੈ ਸੰਗ ਅਜਰ ਸਹਿ, ਸਾਧ ਕੇ ਸੰਗ

ਕੁਰਬਾਨ ਸਾਧਕਾ ਸੰਗ ਸਭ ਕੋਲ ਉਧਾਰ ਹੈ ਸਾਧ ਸੰਗ ਸਾਧ ਜਨਮੀਤ ਕੁਟੁੰਬ ਨਿਸਤਾਰ ਹੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਮ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧਕ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕਾ ਸੰਗ ਸਰਬ ਥਾਨ ਗਮ ਨਾਨਕ ਸਾਧਕੇ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਕਾਰਨ ਦਰਸ਼ਨ ਭੇਟ ਹੋ ਨਿਹਾਲ ਸਾਧਕੇ ਸੰਗ ਕਲੂਖਤ ਹਰੈ ਸਾਧਕੇ ਸੰਗ ਨਰਪਰ ਹਰੈ ਸਾਧਕ ਸੰਗ ਇਹ ਹੁਆ ਸੁਹੇਲਾ ਸਾਧ ਸੰਗ ਵਿਚਰਤਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਕੁਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੂ ਹਰ ਨਾਵ ਸਾਧ ਸੰਗ ਹਰ ਕੇ ਗੁਣ ਗਾਵ ਸਾਧਕ ਸੰਗ ਨਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲਗੈ ਬ੍ਰਹਮ ਮੀਠਾ ਸਾਧੂ ਕੈ ਸੰਗ ਘੜ ਘੜ ਡੀਠਾ ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗਤ ਭਈ ਅਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਕ ਮਹਿਮਾ ਵੇਦ ਨਾ ਜਾਣੈ ਜੇਤਾ ਸੁਣਹਿ ਤੇਤਾ ਬਖਿਆਨ ਹੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੁਭਾ ਕਾ ਨਾਹੀ ਅੰਤ ਸਾਧ ਕੀ ਸੁਭਾ ਸਦਾ ਬੇਅੰਤ ਸਾਧ ਕੀ ਸੁਭਾ ਉਚਤੇ ਉੱਚੀ ਸਾਧ ਕੀ ਸੁਭਾ ਮੂਚਤੇ ਮੂਚੀ ਸਾਧ ਕੀ ਸੁਭਾ ਸਾਧ ਬਨਿਆਈ ਨਾਮ ਸਾਧ ਪ੍ਰਭੇਰ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਵਰਨਾ ਪੇਖਾ ਏਕ ਸੁਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲਾ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੌਸੋ ਬ੍ਰਹਮ ਗਿਆਨੀ ਕਹਿ ਦ੍ਰਿਸ਼ਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਭਵਾਨ

ਗਿਆਨੀ ਕੀ ਸਾਵੇ ਉਪਰ ਮਾਇਆ ਬ੍ਰਹਮ ਗਿਆਨੀ ਤੇ ਗਾਇ ਪੁਰਾਣਾ ਭਇਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਪ ਬ੍ਰਹਮ ਗਿਆਨੀ ਪਰਉਪਕਾਰ ਮਹਾ ਬ੍ਰਹਮ ਗਿਆਨੀ ਕਾ ਨਾਹੀਂ ਧੰਦਾ ਬ੍ਰਹਮ ਗਿਆਨੀ ਨੇ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ

ਸਾਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾਰੰਗ ਸਗਲ ਦਿਆਗੈ ਦੁੱਖ ਕਾ ਸੰਗ ਮੰਦੇ ਮਨਸਾ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਰ ਖੂਵੈ ਤੇ ਭਗਵਤੀ ਕੀਮਤ ਉਤਮ ਹੋਵੈ ਭਗਵੰਤ ਕੀ ਟਾਲ ਕਰੈ ਨੈਨੀ ਮੰਦਰੇ ਅਰਪਾ ਬਿਸਨਮਰੀਤ ਹਰ ਕੇ ਚਰਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਪਾਵੈ ਸੋ ਪੰਡਾ ਜੂ ਮਨ ਪ੍ਰਬੁੱਧੈ ਰਾਮ ਨਾਮ ਆਤਮ ਸੁਧੈ ਰਾਮ ਨਾਮ ਸਾਰ ਸੁਬੀਵੈ ਉਸ ਪੰਡਿਤ ਕੈ ਵਧੇ ਜਾ ਜੀਵੈ ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਾ ਬਰਜੂਨ ਆਵੈ ਵੇਦ ਬ੍ਰਾਹਮ ਸਿਮਰਤ ਜੈ ਮੂਲਾ ਸੁਖ ਮਾ ਜਾਣੇ ਅਸੂਲ ਚੌਵਰਨਾ ਕੋ ਦੇ ਉਪਦੇਸ਼

0: ਗੁਣ ਗਾਮ ਕਾਹੂ ਜੁਗਤ ਕਦੇ ਨਾ ਪਾਈਆ ਧਰਮ ਦਾਨ ਤਿਸ ਮਿਲੈ ਜਿਨ ਖਿਆ ਤਨ ਕਰਮਾ ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ
1: ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਅਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਹੋ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਰੇ ਠਾਉ ਜਿਤ ਜਿਤ ਕਰ ਰੱਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰੇ ਆਪ ਹੋਇ ਅਣਥ ਤਰੰਗ ਲਖੀ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ ਔਸਤ ਗ੍ਰਹਿ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆ ਅਨੇਕ ਪ੍ਰਕਾਰ ਸਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਪ੍ਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਪਕਾ ਵਿਚਾਰੇ ਕਈ ਕੋਟ ਨਵਤਨ ਨਾਮ ਤਿਆਵ ਹੈ ਕਈ ਨਾਨਕ ਕਰਤੇ ਕਾ ਅੰਤ ਨਾ ਪਾਵ ਹੈ ਕਈ ਕੋਟ ਭਯ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਿਆ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿ ਰਹੇ ਕਈ ਕੋਟ ਪਰ ਦੁਖ ਨਾ ਕਰੇ ਕਈ ਕੋਟ ਮਾਇਆ ਸ਼ਰਮ ਆਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਣ ਪਾਣੀ ਪੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰਨ ਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਤਾਰ ਨਾਨਕ ਜਿ ਜਿਸ ਪਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਿਤ ਰਸਾਸਤ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾਖੇ ਕਿ ਨਿਰਭੇ ਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮੇਰੇ ਗਾਚ ਸਭ ਤੇ ਨਿਰੈ ਸਭ ਤੇ ਦੂਰ ਨਾਨਕ ਆਪ ਲਿਪਤਰੇ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੇ ਕਈ ਕੋਟ ਬਾਜੋ ਨਿਫਿਰੇ ਕਈ ਕੋਟ ਬੈਠਤੀ ਖਾਹੇ ਕਈ ਕੋਟ ਕੱਲ ਹੈ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤਾ ਜਹਿ ਜਹਿ ਪਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ ਕਈ ਕੋਟ ਭਏ ਭੈ ਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੇ ਕਈ ਕੋਟ ਪ੍ਰਭ ਕੋ ਖੋਜੰਤੇ ਆਤਮਹਿ ਪਾਰ ਬ੍ਰਹਮ ਰਹੰਤੇ ਕਈ ਕੋਟ ਦਰਸਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਵਿਨਾਸਾ ਕਈ ਕੋਟ ਮੰਗ ਹੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਤਨ ਤਹਨਾ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਯੁਗ ਕੀਨੋ ਵਿਸਥਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਅੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੀ ਸਮਾ

ਹੋਏ ਨਾਨਕ ਤਿਸ ਬਲਿਹਾਰਣ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਾਰਨ ਕਰਾਵਨ ਕਰਨੈ ਜੋਗ ਜੋ ਤਿਸ ਪਾਵੈ ਸੋਈ ਹੋਗ ਅਖਿਰ ਮੈਂ ਥਾ ਪਿਓ ਥਾਪਨ ਹਾਰ ਅੰਤ ਨਹੀਂ ਕਿਛੁ ਪਾਰਾ ਬਾਰਾ ਹੁਕਮੇ ਤਾਰ ਤਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿਰਿਆ ਸਮਾਈ ਪ੍ਰਭਾਵੈ ਮਾਨ।

ਸਿਰਿਆ ਕਾਇਆ ਪਾਪ ਸੁਆਮੀ ਖੇਲੈ ਬਿਕਸੈ ਅੰਤਰ ਜਾਮੀ ਜੋ ਭਾਵੈ ਸੋ ਘਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੋ ਮਾਨੁਖ ਤੇ ਕਿਆ ਹੋਇ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕਹਾਤ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਆਨ ਜਾਣਤ ਵਿਖਿਆ ਮਹਿਰ ਚੈ ਜੇ ਜਾਣਤੇ ਆਪਣੇ ਆਪ ਬਚੈ ਪਰਮੇ ਭੂਲਾ ਦਹਿ ਦਿਸ ਤਾਵੇ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸੇ ਆਪਣੇ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਰ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਜਾਵੈ ਤਿਸ ਤਤਕਾਲ ਦੇ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਤਾ ਕਾ ਦੇਖਾ ਨ ਗਿਣੈ ਜਗਦੀਸਾ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਨਾਈ ਨਾਨਕ ਜੀ ਵੈ ਦੇਖ ਬੜਾਈ ਇਸ ਕਾ ਬਲ ਨਾਹੀ ਇਸ ਹਾਥ ਕੰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਵਪਰਾ ਜੀਉ ਜੋ ਤਿਸ ਭਾਵੈ ਸੋਈ ਫੁਨਤੀਉ ਕਬਹੁ ਊਚ ਨੀਚ ਮਹਿ ਬਸੈ ਕਬਹੁ ਸੋਗ ਹਰਖ ਰੰਗ ਹੱਸੈ ਕਬਹੁ ਨਿੰਦ

ਕਬੂ ਮਹਾ ਕ੍ਰੋਧ ਬੇ ਕਰਾਦ ਕਬੂ ਸਰਬ ਕੀ ਹੋਤਰ ਵਾਦ ਕਬੂ ਹੋਏ ਬਹਿਬੜ ਰਾਜਾ ਕਬ ਹੋ ਪੇ ਖਾਰੀ ਨੀਚ ਕਾ ਸਾਜਾ ਕਬੂ ਅਪਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਬ ਹੀ ਰਹੈ ਗੁਰਪ੍ਰਸਾਦ ਨਾਨਕ ਸਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੂਨ ਧਾਰੀ ਲਾਵੈ ਧਿਆਨ ਕਬੂ ਸਿ ਤਟ ਤੀਰਥ ਸਨਾਨ ਕਬੂ ਸਿਧ ਸਾਧ ਮੁਖਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆਨ ਕਜੋਨ ਭਰਮੈ ਪਰਮੀਆ ਨਾਨਾ ਰੂਪ ਜੋ ਸਾਗੀ ਦਿਖਾਵੈ ਜੋ ਪ੍ਰਭਾਵੈ ਤੇ ਬਿਨ ਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਾਰ ਸੰਗਤਿ ਹੋ ਪਾਵੈ ਉਸ ਸਥਾਨ ਤੇ ਬਹੁ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬੇਨਾਸ ਮੰਤਨ ਨਾਮ ਰਤੇ ਕਰਾਂਗੇ ਸਦਾ ਬਸਹਿ ਪਾਰ।

ਆਨੇ ਕਾ ਭੋਗ ਵਿਖਿਆ ਕੇ ਕਰੈ ਨੈ ਤ੍ਰਿਤਾ ਵਿਖਾ ਵਿਖਾ ਪਮਰੈ ਬਿਨਾ ਸੰਤੋਖ ਨਹੀਂ ਕਹੂ ਰਾਜਾ ਸੁਪਨ ਮਨੋਰਥ ਬ੍ਰਿਤੇ ਸਭ ਕਾ ਜਾਏ ਨਾਮ ਰੰਗ ਸਰਬ ਸੁਖੋਏ ਬੜ ਭਾਗੀ ਕਿਸੈ ਪ੍ਰਾਪਤ ਹੋਏ ਕਨ ਕਰਾਵਨ ਆਪੇ ਆਪ ਸਦਾ ਸਦਾ ਨਾਨਕਰ ਜਾਪ ਕਰਨ ਕਰਾਵਨ ਕਰਨੈ ਹਾਰ ਇਸ ਕਹਤ ਕਾ ਵਿਚਾਰ ਜੈਸੀ ਦ੍ਰਿਸ਼ ਕਰੇ ਤਾ ਸਾ ਹੋਏ ਆਪੇ ਆਪ ਆਪ ਪ੍ਰਾਪਤ ਹੋਏ ਜੋ ਕਿਚਕੀ ਨ ਸੋ ਆਪਣੇ ਰੰਗ ਸਭ ਤੇ ਦੂਰ ਸਭ ਕਹਿ ਸੰਗ ਪੂਜਾ ਦੇਖੈ ਕਰੈ ਵਿਵੇਕਾ ਪੈ ਕਾ ਪੈ ਅਨੇਕਾ ਮਰੈ ਨਵਿਨ ਸਹਿ ਆਵੈ ਨਾ ਜਾਏ ਨਾਨਕ ਸਦੀ ਰਹਿ ਸਮਾਏ

ਉਸ ਤੇ ਭਿੰਨ ਕਹੋ ਕਿਛੁ ਹੋਇ ਥਾਂ ਤਨੰਤਰੀ ਕੈ ਸੋਇ ਆਪਣੇ ਚਰ ਤਿਆਗ ਕਰਨੇ ਹਰ ਕਉਤ ਕਰੇ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸਚ ਸਭ ਕੀਨਾ ਕੋਟ ਮਦੇ ਕਿਨੇ ਵੇਲੇ ਚੀਨਾ ਭਲਾ ਭਲਾ ਭਲਾ ਤੇਰੇ ਰੂਪ ਸੁੰਦਰ ਅਪਾਰ ਅਨੁਪਾ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਗੜਗੜ ਸੁਣੀ ਸਰਵਨ ਮਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕਾ ਸੰਤ ਸਨ ਜੋ ਜਨ ਪਰ ਸੋ ਜਨ ਉਦਰ ਨਹਾਰ ਸੰਤ ਕਿਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰਜਾ ਘਟਾਏ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋ ਬਾਤੇ ਹੀਨ ਸੰਤ ਕਹਤੇ ਕੌ ਰਖੈ ਨਾ ਕੋਏ ਸੰਤ ਕੈ ਦੁਖਨ ਥਾਨ ਪ੍ਰਸਤ ਹੋਏ ਸੰਤ ਕਿਰਪਾ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਕਾਗ ਜਿਉ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤੋਏ ਪੀਗਤ ਪਾਹੇ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖੇਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕ ਕਉ ਸਰਵ ਰੋਗ ਸੰਤ ਕੇ ਨਿੰਦਕ ਕਉ ਸਦਾ ਬਿਜੋਗਾ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤੁਸਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤਾ ਸੰਤ ਕੇ ਦੁਖੀ ਕਉ ਡਾਨ ਲਾਗੈ ਸੰਤ ਕੇ ਦੁਖੀ ਕਉ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨ ਮੈਂ ਮਰਾਏ ਸੰਤ ਕੀ ਦੁੱਖ ਨਾ ਸੁਖ ਤੇ ਟਰਾਏ ਸੰਤ ਕੇ ਦੁਖੀ ਕਉ ਨਾ ਹੀ ਠਾਉ ਨਾਨਕ ਸੰਤ ਭਾਵੈ ਤਲੇ ਮਿਰਾਏ ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਘਾਹ ਜਨਾ ਪਹੁੰਚੈ ਸੰਤ ਕੇ ਦੁਖੀ ਕਉ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾਸ ਬਿਨਾ ਮ੍ਰਿਤ ਕੀ ਲੋਤਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਆਏ ਆਪਣ ਬੀਜਾ ਪੇ ਹੀ ਖਾਏ ਸੰਤ ਕੇ ਦੁਖੀ ਕਉ ਅਵ ਨਾ ਰਖਨਹਾਰ ਨਾਨਕ ਸੰਤ ਭਾਵੈ ਤਲੇ ਉਭਾਰ ਸੰਤ ਕਾ ਦੁਖੀ ਉਹ ਬਿਰ ਲਾਏ ਜੋ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵ ਕੀ ਦਨੀ ਧਰ ਪਾਏ ਸੰਤ ਕਾ ਦੁਖੀ ਛੁਟਾਏ ਕੇਲਾ ਕਿਉ ਬੂਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤਾ ਕਿਰਤ ਨਿੰਦਕ ਕਾ ਤੁਰ ਹੀ ਪਿਆ ਨਾਨਕ ਜੋਤ ਸਵਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਕਾ ਦਰਗਿਆ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਬੂਝੈ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ ਸੰਤ ਕੇ ਦੁਖ ਨ ਤ੍ਰਿਸ਼ੈ ਕੋਏ ਜੈਸਾ ਭਾਵੈ ਤਸਾ ਕੋਈ ਹੋਏ ਪਿਆ ਕੀਰਤਨਾ ਮਿਟੈ ਕੋਈ ਨਾਨਕ ਜਾਣੇ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਨ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸਹਿ ਤਿਆਵਹੁ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕ੍ਰੇਤਾ ਸਾ ਕੋ ਥੀਆ ਆਪਣਾ ਖੇਲ ਆਪ ਕਰਨ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਣਾ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕਾ ਤਜ

ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕਹਿ ਦੀਆ ਰਹਿ ਅਗਾਏ ਬਹੁਰ ਤ੍ਰਿਸ਼ਨ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੁ ਕਹਿ ਕਿਛੁ ਨਾਹੀ ਹਾਥ ਤਿਸਕਾ ਹੁਕਮ ਬੂਝਿ ਸਖੋਇ ਤਿਸਕਾ ਨਾਮ ਰਖ ਕੰਠ ਪਰੋਇ ਸਿਮਰ ਸਿਮਰ ਸਿਮਰ ਪ੍ਰਭ ਸੋਇ ਨਾਨਕ ਬਿਘਨ ਨਾ ਗਏ ਕੋਇ ਉਸਤ ਮਨ ਮੈਂ ਕਾ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਲਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹੇ ਜੀਓ ਨੈ ਨਹੁ ਭੇਖ ਠਾਕੁਰ ਕਾ ਰੰਗ ਸਾਧ ਸੰਗ ਬੁਝੈ ਸਭ ਸੰਗ ਚਰਨ ਚਲੋ ਮਾਰੋ ਗੋ ਮਿਨ ਮਿਟਹਿ ਪਾਪ ਜਪਿਆ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਗੁਜਰ ਮਥਾ

ਨਿਰਹਾਰ ਗੋਪਾਲ ਸਰਬ ਦੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਛ ਕਾਮ ਗਤ ਨਾਨਕ ਜਪੇ ਕਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾ ਤਬ ਕਿਛ ਤਿਸਕਾ ਦੀਆ ਦਰਬੈ

ਤਿਸ ਦੇਨ ਹਾਰ ਜਾਣੈ ਗਾ ਵਾਰ, ਜਿਸ ਗੁਰ ਪ੍ਰਸਾਦ ਟੁਟੈ ਹੋ ਰੋਗ ਨਾਨਕ, ਸੋ ਜਨ ਸਦਾ ਰੋਗ। ਜਿਉ ਮੰਦਰ ਕੋ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥਮਨ। ਜਿਉ ਪਾ ਖਾਣ ਨਾਵ ਚੜ ਤਰੈ, ਗੁਰ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜੋ ਮਹਾ ਉਦਿਆਨ ਮਹਿ ਮਾਰਗ ਪਾਵੇ, ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤੈਨ ਸੰਤਨ ਕੀ ਬਾਂਛਾਉ ਤੂਰ, ਨਾਨਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੁਤ ਸਹਿਜ ਤਾਰ। ਜੋ ਕਛ ਕਰੈ ਸੋਈ ਸੁਖ ਮਾਨ, ਪੂਲਾ ਕਾਹੇ ਫਿਰਿਆ ਜਾਨ। ਕੌਣ ਵਸਿਆ ਤੇਰਾ ਸੰਗ, ਲਪਟਰ ਹੋ ਰਸ ਲੋਭੀ ਪਤੰਗ। ਰਾਮ ਨਾਮ ਦਾ ਫਿਰਦੇ ਮਾਹੇ, ਨਾਨਕ ਪਾਤਸ਼ਾਹੀ ਕਰ ਜਾਹੇ। ਜਿਸ ਵਖਰ ਕਉ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਜ ਮਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਲਾਦ ਖੇਪ ਸੰਤ ਹੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹੇ ਸਭ ਕੋਏ, ਮੁਖੂ ਜਰ ਹਰਦਰ ਕਹਿ ਸੋਏ। ਇਹ ਵਾਪਾਰ ਵੇਲਾ ਵਾਪਾਰ ਹੈ, ਨਾਨਕ ਤਾਂ ਕਹਿ ਸਦ ਬਲਿਹਾਰ ਹੈ।

ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮਹਿ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸਤੇ ਬਰਹਿ ਨਾਹੀ ਕਿਛੁ ਕੋਇ ਸਰਬ ਨੰਤਰਿ ਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਧ ਤੇਰੇ ਕੀ ਚਾਨੀ ਪਾਉ ਨਾਨਕ ਮਨ ਅਨਰਾਉ ਮਨਸਾ ਪੂਰਨ ਸਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਨ ਜਾ ਕੇ ਨੇਤਰ ਪੂਰ ਤਿਸ ਕਾ ਮਨ ਤਨ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਹਿਤ ਘਰ ਤਾਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗਏ ਸਮੈਂ ਭੋਗੀ ਤਹਿ ਤਹਿ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਨਿਯੰਤਰਣ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇ ਵਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪੋਈ ਆਪਣੇ ਸੂਤਾ ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਧਿਆ ਵੈਸੇ ਕਹਿਤੇ ਹੋ ਗੁਣ ਮੈਂ ਜਾ ਕਉ ਪਰਮਾਏ ਜਨਮ ਨੈ ਫਿਰ ਆਵੈ ਜਾਏ ਊਚ ਨੀਚ ਟਿਸਕੇ ਅਸਥਾਨ ਜਾ ਸਜਣਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੀਕ ਰਹੇ ਕਰੰਗ ਨਾਨਾ ਬਿਦ ਕੀਨੋ ਵਿਸਾਰ ਪ੍ਰਭ ਬਿਨਾ ਸੇ ਕੰਗਾਰ ਨਾਨਾ ਚਲਤ ਕਰੇ ਖਿਨਵਾਏ ਪੂਰੇ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਖਰਨਾਓ ਨਾਮ ਕੇ

ਨਾਮ ਕੇ ਧਾਰੇ ਪੁਰੀ ਸਾਹਿਬ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਾ ਬਨਾਮ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦਮਾਏ ਸੋ ਜਨਗਤ ਪਾਏ ਰੂਪ ਸਤਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤਜਾ ਕੀ ਬਾਣੀ ਸਤਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਤਾ ਸਤ ਕਰਣੀ ਨਿਰਮਲ ਨਿਰਮਲੀ ਜਿਸਹਿ ਬੁਝਾਇ ਤਿਸਹਿ ਸਫਲੀ ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਝਾ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਨ ਆਪਣੀ ਮਿਤ ਗਤ ਜਿਸ ਕੇ ਸਿਰ ਸੁਕਰਨ ਹਾਰਿਆ ਬਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਜੋ ਨਾਨਕ ਦੁਖ ਭਵ ਸੁਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੁਵਰ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ।

ਭੈ ਸੱਚ ਅਸ਼ਟਪਦੇ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਨ ਹਾਰ ਨਾਮ ਸਤ ਸਤਿਆਵਨ ਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੇ ਸ਼ਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਸੰਤਾ ਭੋਜਨ ਹਰ ਕਉ ਸਤ ਸਭ ਹੋਏ ਜਾ ਕਹਿ ਸਹਿ ਵਿਸ਼ਵਾਸ ਪ੍ਰਭ ਭੋਜਨ ਹਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤਿਗੁਰੂ ਹਿਰਦੈ ਜਨ ਮਾਨਿਆ ਕਨ ਕਰਾਮ ਤਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜੇ ਤਸਮਾਏ ਸਮਾਨਾ ਵਸਤ ਮਾਹੇ ਨੇ ਵਸਤ ਗੜਾਈ ਤਾਉ ਕੋ ਭਿੰਨ ਨਾ ਕਹਿ ਨਾ ਜਾਇ ਪੂਜਾ ਭੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਕਾ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲੀਤ ਠਾਕੁਰ ਕਾ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਪ੍ਰਪਾਲਨ ਹਾਰਾ ਸੇਵਕ ਹੀ ਰੱਖੇ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਹਾਰੈ ਆਪਣੇ ਜਨ ਕਾ ਪਰਦਾ ਟਾਕੈ ਆਪਣੇ ਸੇਵਕ ਹੀ ਸਰਬ ਰੱਖੈ ਆਪਣੇ ਦਾਸ ਕਹੋ ਦੇ ਵਡਾਈ ਆਪਣੇ ਨਾ ਸੇਵਕ ਕਹੋ ਨਾਮ ਜਪਾਈ ਆਪਣੇ ਸੇਵਕ ਹੀ ਆ ਪਤ ਰੱਖੈ ਤਾਂ ਕੀ ਗੱਤ ਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋਈ ਨਾ ਪੂਛੈ ਪ੍ਰਭ ਕੇ ਸੇਵਕ ਪੁੱਛੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰੱਖੈ ਭਸਮ ਕਰੈ ਲਸਕਰ ਕੂਟ ਲਖੈ ਜਿਸ ਕਾ ਸਾਸ ਨ ਕਾੜਤ ਆਪ ਤਾਕੋ ਰੱਖਦ ਦੇ ਕਰ ਹਾਥ ਮਾਨਸ ਜਤਨ ਕਰਤ ਵਹੁ ਪਾਤ ਤਿਸਕੇ ਕਰਤ ਬਿਰਥੇ ਜਾਤ

ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਹੋ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਸ ਜੋਜਾਂ ਤ੍ਰਿਪਤਾਨੇ ਮਤਨ ਨਾਮ ਮਹਿ ਨਾਮ ਸਮਾਨੇ ਉਠਤ ਬੈਠਤ ਸੁਭਤ ਨਾਮ ਕਉ ਨਾਨਕ ਜਨ ਕੈ ਸਦਕਾਮ ਬੁਲਹੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨਿਦਾਤਾ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੁਰ ਹੈ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਾ ਏਕ ਨਾ ਜਾਣਾਉ ਆਠ ਪਹਿਰ ਪ੍ਰਭ ਇੱਕ ਵਸੈ ਜੁਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਉਠਲੇ ਮਨ ਤਨੇ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਵ ਥੋਕਾ ਦਾਤਾ ਤਿਸਕੀ ਸਰਨ ਸਰ ਸੁਖ ਪਾਵੇ ਆਵ ਤਿਸ ਕੈ ਦਰਸ ਸਭ ਪਾਪ ਮਿਟਾਵੇ ਅਵਰੇ ਸਿਆਨਬ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਵ ਅਸ਼ਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸਿਵ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਿਲ ਹਿਰੈ ਗੁਰ ਬਚਨੀਅਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕੱਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਹੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਹੋ ਜੀਅ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋਰ ਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕੋ ਕਰ ਕਛ ਨ ਜਨਾਵੈ ਹਰ ਹਰ ਨਾਮ ਰਿਦੈ ਸਤਿ ਆਵੈ ਮਨ ਵਿਚੈ ਸਤਿਗੁਰ ਕੈ ਪਾਤਿ ਸੇਵਕ ਕੇ ਕਾਰਜ ਰਾਸਾ ਸੇਵਾ ਕਰਤ ਹੋਏ ਨੇ ਕਾਮੀ ਤਿਸਕਾ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ

ਕਿਆ ਸਾ ਗੁਰ ਪ੍ਰਤਾਪ ਭਾਗੀ ਪਾਈ ਆਏ ਸਫਲ ਦਰਸ਼ਨ ਭੇਗਤ ਪੁਨੀਤ ਪਰ ਸਤਿਚਾਰ ਗਤ ਨਿਰਮਲ ਲੀਤ ਭੇਟ ਸੰਗਰਾਮ ਗੁਰ ਵਿਪਾਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਬਚਨ ਘਾਲਿਆ ਗਾਨੇ ਮਨ ਸੰਤੋਖਾ ਦੰਪਤੀਆਂ ਨੇ ਪੂਰਾ ਗੁਰਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲੈ ਮਿਲਾਏ ਜਿਹਵਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਬ੍ਰਹਮ ਨਿਰਮਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੇ ਨਾ ਪਾਈ ਆਨਕ ਭਗਤ ਬੰਧਨ ਨਿਤ ਕਰੇ ਚਾਨਕ ਮਲ ਹਿਰਦੈ ਸਿਮਰੇ ਸਤਿ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ

ਏਕੋ ਸੋਏ ਓ ਤਪੋਤਰ ਵਿਆ ਰੂਪ ਵਰੰਗ ਭਏ ਪ੍ਰਗਾਸ ਸਾਧਕੈ ਸੰਗ ਰਚ ਰਚਨਾ ਆਪਣੇ ਕਲ ਤਾਰੇ ਨਾਨਕ ਅਨਕ ਬਾਰ ਨਾਨਕ ਪਲਿਹਾਰੀ ਸਲੋਕਾ।

ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰੇ ਨਾਮ ਆਧਾਰ ਅਵਰ ਪਾਪ ਸਮੀਤ ਵਿਸਾਰ ਚੰਨ ਕਮਲ ਮੈਂ ਤਾਰ ਹਉ ਕਰਨ ਕਾਰਨ ਸੁਪ੍ਰਭ ਸਮਰੱਥ ਦ੍ਰਿੜ ਕਰ ਗਹ ਹੋ ਨਾਮ ਹਰ ਵਥ ਇਹੋ ਤਨ ਸੁੰਚਹ ਹੋਵੋ ਭਗਵੰਤ ਸੰਤ ਜਨਾ ਕਰ ਨਿਰਮਲ ਮਨ ਤੇ ਕਸ ਰੱਖੋ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਘੁੰਟ ਉਠਤਾ ਵੈ ਸੋ ਤਨ ਹਰ ਸੇਵਾ ਤੇ ਪਾਵ ਹੈ ਜਿਸ ਕੋ ਨਿਤ ਬਾਂਛੈ ਮੀਤ ਸੋ ਸੁਖ ਅਨਕ ਜਿਸ ਸੁਖ ਕੋ ਨਿਤ ਬਾਂਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਭਾ ਕਰੇ ਭਲੀ ਕਰਨੀ ਸਾ ਸੁਭਾ ਪਜਰ ਕੀ ਸਾਨੀ ਅਨਕ ਭਾਵੀ ਰੋਗ ਨ

ਤਿਆ ਬਿਠਾਏ ਤਾ ਕੋ ਵਿਘਨ ਲਾਗੇ ਕੋਈ ਜਾ ਕਰੇ ਦੇ ਵਿਸੈ ਹਰਸੋਏ ਕਰ ਦਾਤੀ ਹੰਡਾ ਗੁਰੂ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਇਆ ਤੁਮ ਪ੍ਰਗਾਸ ਤਿਤ ਕਰ ਜਾਏ ਵਿਸੈ ਅਬਿਨਾਸੀ ਕਉ ਨਾਨਕ ਘਟੀ ਜਮਸੀ ਤਤ ਵਿਚਾਰ ਕਹਿ ਜਨ ਸਚਾ ਜਨਮ ਰਹਿ ਸੁਖ ਸੁਖਚਾ ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਾਨੂੰ ਗੁਰਦੇਵ ਅਵਰਤ ਜਨਮ ਕਾ ਹੋਏ ਵਿਨਾਸ ਇਓ ਰਤਨ ਜਨਮ ਕਾ ਹੋਏ ਬਿਨਾ ਉਧਾਰ ਹਰ ਹਰ ਸਿਮਰ ਪਾਨ ਆਧਾਰ ਅਨਕ ਭਾਵਨਾ ਛੁਟਨ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਪੰਚਤ ਨਾਨਕ ਫਲ ਪਾਏ ਸਾਂਗਰਾ ਚਾਲਸ ਤੇਰਾ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁੱਤ ਮੀਤ ਕੁਟਾਂ ਬਿਆਰ ਬਨਤਾ ਇਨ ਤੇ ਕਹੋ ਤੁਮ ਕਬਰ ਸਨਾਥਾ ਰਾਜ ਰੰਗ ਮਾਇਆ ਵਿਸਾਰ ਇਨ ਤੇ ਕਹੋ ਕਵਨ ਛੁਟਕਾਰ ਹਰ ਅਸ ਹਸਤੀ ਰਥ ਸਵਾਰੀ ਝੂਠਾ ਡੰਬ ਝੂਠ ਪਾ ਸਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾ ਬਿਸਾ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਿਹ ਆਨੇ ਭਗਤ ਬਿਨਾ ਬਾਡੂ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤਾ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਰ ਵਿਗ ਜਾਹੇ ਆਪ ਜਪਹੁ ਅਵਲਾ ਨਾਮ ਜਪਾਵੋ ਸੁਨਤ ਕਹਿਤ ਰਹਿਤ

ਵਿਖਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾ ਸਕਰਾ ਸਰਨਾਮ ਸਮਾਲ ਚੜ ਸਿਆਨਮ ਸਗਰੀ ਮਨਾ ਸਾਰ ਸੰਗ ਪਾਵੇ ਸਚ ਤਨਾ ਹਰ ਪੂੰਜੀ ਸੰਚ ਕਰਿਓ ਵਿਵਹਾਰੀ ਹਸੋ ਦਰਗਹ ਜੈਕਾਰ ਸੰਤਰੇ ਕੋ ਦੇਖੋ ਨਾਨਕ ਜਾਕੇ ਮਸਤਕ ਲੇਖ ਇਕੋ ਜਾਪੇ ਕੋ ਸਾਲਾ ਹੇਕ ਸਿਮਰੇ ਕੋ ਮਨ ਆਹੇ ਕਿਸਕੇ ਗੁਣ ਗਾਉ ਅਨੰਤ ਮੰਤਨ ਜਾਪੇ ਕ ਭਗਵੰਤਾ ਏਕੋ ਏਕ ਖਰ ਆਪ ਪੂਰਨ ਪੂਰਿਓ ਪ੍ਰਭ ਆਪ ਅਨਿਕ ਵਿਸਾਰ ਏਕ ਤੇ ਭਏਕ ਰਾਧ ਪ੍ਰਾਚਿਤ ਗਏ ਮਾਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਜਾਤਾ ਸਲੋਕਾ।

ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸ ਦੀਜੈ ਕਰਮਯਾ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਾਂ ਦੀਨ ਦਇਆਲ ਭਗਤ ਪੁੱਛਰ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ

ਨਾਮ ਨਿਰਗੁਣਿਆ ਨੀਚੇ ਜਾਨਨ ਤੁਮਰੀ ਸਰਬ ਪੁਰਖ ਪ੍ਰਧਾਨ ਸਰਬ ਵੈਕੁੰਠ ਮੁਕਤ ਮੋਗ ਪਾਏ ਏਕ ਨਿਮ ਖਰਕੇ ਗੁਣ ਗਾਏ ਅਨੇਕ ਰਾਜ ਭੋਗ ਵਡਿਆਈ ਅਰਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਵਿਸਰਨ ਜਪ ਤਿਆਰ ਅਰਨੀਤਾ ਭਲੀ ਸੋ ਕਰਨੀ ਭਲੀ ਸੋ ਕਰਨੀ ਸੋ ਬਾਤਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਰੂ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਪੇ ਹੀ ਪ੍ਰਜਾ ਪ੍ਰਿਸ਼ਪਤੀ ਜਬ ਅਕਾਰ ਕਾਸ਼ਨਾ ਦਿਸ਼ਚੇਤਾ ਆਪਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸਾ ਕਮਾਤਾ ਜਬ ਸਿਕਾ ਵਾਰਨ ਚਿਹਨ ਜਾਪਤ ਤਬ ਹਰਖ ਸੋਗ ਕਹਿ ਕੇ ਸਹਿ ਵਿਆਪਤ ਜਯ ਆਪਣੇ ਆਪ ਆਪ ਪਾਰ ਬ੍ਰਹਮ ਤਹਿ ਬੋ ਤਬ ਮੋਹ ਕਹਾ ਕੇ ਸੋਭਤ ਪਰਮਾ ਆਪਨ ਖੇਲੇ ਆਪ ਵਰਤੀ ਜਾ ਨਾਨਕ ਕਰਨ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੇ ਤਬ ਬੰਧ ਮੁਕਤ ਕਹੋ ਕਿਸ ਕਹੋ ਗਨੇ ਜਬ ਏਕਾ ਅਰਗ ਮੈਂ ਪਾਰ ਤਬ ਨਰਕ ਸੁਰਗ ਕਹੋ ਕਹੋ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਕਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਰਿਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਪਾਰ ਅਵਿਨਾਸੀ ਸੁਖਿਆਪਨ ਆਸਨ ਤੈ ਜਨਮਨ ਕੋਕਾ ਅਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਭਿਗਤ ਗੋਚਰ ਵੇਖਾ ਤਬ ਚਿੱਤਰ ਗੁਪਤ ਕਿਸ ਪੁੱਛਤ ਲੇਖਾ ਜਬ ਨਾਥ ਨਿਰੰਜਨ ਗੋਚਰੇ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਨ ਰੂਪਾ ਪੀ ਉਪਰ ਜਾ ਜਹ ਨਿਰਮਲ

ਨੈ ਪਾਣੇ ਲਈ ਸਮਾਏ ਤੁਮ ਤੇ ਪਹਿਨਾ ਨਹੀਂ ਕਿਛੋ ਆਪਨ ਸੂ ਸਭ ਜਗਤ ਪਰੋਏ ਜਾ ਖਬਰਾਉ ਜੀਓ ਆ ਬੁਝਾਏ ਜਾਂ ਸੱਚ ਸਾਮ ਸੋਈ ਜਨ ਪਾਏ ਸੋ ਸਮਦਰਸੀ ਤਤਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਤਪਤਾ ਕਹਿ ਹਾਥ ਦੀਨ ਦਿਆਲ ਅਨਾਥ ਕੁਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਇਸ ਤਜ ਅਵਰ ਕਾ ਕੋ ਜਾਏ ਸਭ ਸਿਰੇ ਇੱਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਨ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਤ ਭਾਲੈ ਜੀਅਨ ਬਹੁ ਭਾਤ ਜੋ ਜੋ ਰਚਿਓ ਸਤ ਸਹਿ ਧਿਆਤ ਤਿਸ ਜਿਸ ਭਾਵੈ ਤਿਸ ਲੈ ਵੇਲਾਏ ਭਗਤ ਕਰੇ ਅਰਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਨਹਾ ਨਾਨਕ ਇੱਕ ਜਾਣਿਆ ਜਨ ਲਾਗਾਰੇ ਕਹਿ ਨਾਏ ਤਿਸਕੀ ਆਸਨ ਵਰਤੀ ਜਾਏ ਸੇਵਕ ਕਹੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀ ਪਰ ਲੋਕ ਸੋਏ

ਅੰਤ ਪੂਰੇ ਗੁਰ ਕੀ ਪੂਰੀ ਦਿਖਿਆ ਜਸਵੰਤ ਬਸੰਤ ਸਾਸ ਪ੍ਰੀਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਪਾਰ ਕਰੋ ਵਪਾਰੀ ਦਰਗਹਿ ਨਿਵੈ ਖੇਪ ਤੁਮਹਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁ ਨਯਾ ਵਹਿ ਜਾਹੇ ਤਿਸ ਤੇ ਦੁਰ ਕਹਾ ਕੋ ਜਾਏ ਉਬਰੈ ਰਾਖਨ ਹਾਰ ਧਿਆਏ ਨਿਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਚੁੱਟੈ ਜਿਸ ਪ੍ਰਭ ਰਾਖੇ ਤਸਨਾਹੀ ਦੁਖ ਨਾਮ ਜਪ ਮਨੋ ਵਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰੇ ਉੱਪਰ ਠਾਡਾ ਗੁਰ ਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੇ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਵੇਖਤ ਉਦਰਤ ਸ੍ਰਿਸ਼ਟ ਚੰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਤਰਜਾਮੀ ਪੁਰਖ ਪ੍ਰਧਾਨ ਜਿਸਮਨ ਬਸੈ ਸੋ ਤਨ ਹਾਲ ਤਾ ਕੈ ਨਿਖ ਨਿਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਹ ਸੰਗਨਾਨ ਕਰ ਧਿਆਇਆ ਸਲੋਕ

ਘੜ ਘੜ ਪਿਆ ਪ੍ਰਿਆ ਭਗਵੰਤ ਧਰਨ ਮਾਹਿ ਆਕਾਸ਼ ਪਿਆਲ ਸਰਵ ਰੋਗ ਪੂਰਨ ਪ੍ਰਤਪਾਲ ਬਾਨ ਤਿੰਨ ਪਰਬਤ ਹੈ ਪਾਰ ਬ੍ਰਹਮਾ ਜੈਸੀ ਆ ਗਿਆ ਤੈਸਾ ਕਰਮਾ ਮੋਹਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਡ ਦੈ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋ ਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀ ਅਸੂ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲਾ ਕਬੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਜੋਤ ਹਾਰ ਰਿਹੋ ਧਾਰ ਰਿਹੋ ਸਵਾਮੀ ਉਤਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਿਨਾ ਕੈ ਪੇਖਨ ਸਭ ਬ੍ਰਹਮ ਸੰਤ ਜਿਨਾ ਕੇ ਹਿਰਦੈ ਸਭ ਧਰਮ ਸੰਜਨਾ ਪੁਨ ਸੁਣੈ ਸਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤਾ ਜੋ ਜੋ ਹੋਏ ਸੋਈ ਸੁਖਮਾਨੇ ਕਰਨ ਕਰਾਵ ਨਾਰ ਪ੍ਰਭ ਜਾਨੇ ਅੰਤਰ ਬਾਹ ਬਸੇ ਬਾਹਰ ਪੀ ਹੋਈ ਨਾਨਕ ਦਸ ਦੇਖ ਪਉ ਸਭ ਹੋਈ ਆਪ ਸਤ ਸੀ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਪਾਵੈ ਤਾ ਕਰੇ ਵਿਸਥਾਰ ਤਿਸ ਪਾਵੈ ਤਾ ਇਕੰਕਾਰ ਅਨਿਕ ਕਲਾ ਲਖੀ ਨਹਿ ਜਾਏ ਤੇ ਜਿਸ ਪਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਭਰਪੂਰ ਤਰਗਜ ਜਿ ਆਪ ਜਨਾਏ ਨਾਨਕ ਜਨ ਆਪ ਬੁਝਾਏ ਸਰਬ

ਮਾਇਆ ਸਭ ਕਹਿ ਮੱਧ ਅਲਿਪਤੋ ਰਹੈ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਪਾਵੈ ਤਲੇ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿਨੇ ਕਛ ਕਰਾ ਆਪ ਭਲਾ ਕਰਤੂ ਤੇ ਤਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਹ ਤੇ ਪੁੱਤਰਾ ਆਪਣ ਸੰਗ ਰਾਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰੋ ਦੱਸੋ ਜੀ ਪਾਏ ਤਿਸਕਾ ਕੀਆ ਸਭ ਪਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਇਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤੀ ਸ੍ਰੀ ਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਣਿਆ ਬਨ ਕਾ ਇਹ ਸੁਆਉ ਜਨ ਕੈ

ਬਾਰ ਨਾਨਕ ਜੀ ਕਾ ਇਹ ਅਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤੇ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਗਾ ਹਰ ਰੰਗ ਜੈ ਜੈ ਸਬਦ ਅਨਾਹਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਤ ਕਿਆ ਮਾਥੇ ਨਾਨਕ ਉਦਰੇ ਤਿਨ ਕਾਏ ਸਾਥੇ ਸਰਨ ਜੋ

ਸੰਖੇਪ ਹਮਾਰੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰਨਾਮ ਜਿਸ ਮਨ ਵਸੈ ਸੋਤ ਨਿਧਾਨ ਸਾਰ ਵਿਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਸਥਾਨ ਬਹੁਰ ਨ ਹੋਵੇ ਜਾ ਬਹੁਰ ਨ ਹੋਵੇ ਆਵਨ ਜਾਨ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵ ਨਿਦ ਬੁੱਧ ਗਿਆਨ ਸਰਵ ਤੈ ਸਿੱਧ ਵਿਦਿਆ ਤਾਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰਤਾ ਕਾ ਵੇਤਾ ਸਮਦਰਸ਼ੀ ਇੱਕ ਦ੍ਰਿਸ਼ਟੇਤਾ ਇਹ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਗ੍ਰਤਨ ਪਰਿਵਾਰ ਪਰਿਆ ਸਬਦ ਗਾਵੜਿਆਇਆ ਸਭ ਦੋਤਾ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾ

ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੂੰ ਵਿਛੋੜਿਆ ਗਿਆ।

ਤੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਸੇ ਪਰਿਵਾਰਾਂ ਨੂੰ ਖੁਸ਼ੀਆਂ ਦੇ ਸਮੇਂ ਬਖਸ਼ੇ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕ ਲੇਟ ਸਰਦਾਰ ਨਾਗਰ ਸਿੰਘ ਜੀ ਗਰੇਵਾਲ

ਦੀ ਬੇਟੀ ਬੀਬਾ ਕੁਲਜੀਤ ਕੌਰ ਗਰੇਵਾਲ ਬੱਚੀ ਦੇ ਨਾਨਾ ਲੇਟ ਸਰਦਾ ਕਸ਼ਮੀਰ ਸਿੰਘ ਕੰਗ ਨਾਨੀ ਤਰਸੇਮ ਕੌਰ ਕੰਗ ਇਸੇ ਤਰ੍ਹਾਂ ਲੜਕੇ ਪਰਿਵਾਰ ਵੱਲੋਂ ਸਰਦਾਰ ਜਸਵੰਤ ਸਿੰਘ ਕੰਦੋਲਾ ਬੀਬੀ ਬਲਬੀਰ ਕੌਰ ਕੰਦੋਲਾ ਦੇ ਸਪੁੱਤਰ ਸਰਦਾਰ ਮਨਦੀਪ ਸਿੰਘ ਕੰਦੋਲਾ ਮਾਤਾ ਕਵਲਜੀਤ ਕੌਰ ਕੰਦੋਲਾ ਦੇ ਸਪੁੱਤਰ ਕਾਕਾ ਜਸਰਾਜ ਸਿੰਘ ਕੰਦੋਲਾ ਸੱਚੇ ਪਾਤਸ਼ਾਹ ਜੀ ਬੱਚੇ ਦੇ ਨਾਨਾ ਸਰਦਾਰ ਇਕਬਾਲ ਸਿੰਘ ਸਹੋਤਾ ਨਾਨੀ ਬੀਬੀ ਕਸ਼ਮੀਰ ਕੌਰ ਸਹੋਤਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਬੀਬਾ ਕੁਲਜੀਤ ਕੌਰ ਗਰੇਵਾਲ ਅਤੇ ਕਾਕਾ ਜਸਰਾਜ ਸਿੰਘ ਕੰਦੋਲਾ ਨੂੰ ਸ਼ਗਨ ਦੀ ਰਸਮ ਅਦਾ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਸੇਵ ਪਰਿਵਾਰਾਂ ਨੇ ਆਪ ਜੀ ਦਾ ਚਰਨਾਂ ਦਾ ਉਟਾਸਰਾ ਲੈਂਦੇ ਹੋਏ ਪਾਵਨ ਬਾਣੀ ਸ੍ਰੀ ਸੁਖਮਨੀ

ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦੋਨਾਂ ਪਰਿਵਾਰਾਂ ਦੀ ਆਰੰਭੇ ਹੋਏ ਕਾਰਜ ਰਾਸ ਕਰਨੇ, ਕਾਰਜਾਂ ਸਫਲਤਾਈਆਂ ਬਖਸ਼ਣੀਆਂ ਦੋਨਾਂ ਹੀ ਪਰਿਵਾਰਾਂ ਵੱਲੋਂ, ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਤ ਪੱਤ ਮਾਣ ਸਰਕਾਰ ਪ੍ਰਦਾਨ ਕਰਦੇ ਹੋਏ ਕਾਰਜ ਰਾਸ ਕਰਨੇ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ,

ਕਰਨੀ ਸਭ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਕਰੋਂ ਸਿੱਖੀ ਸਿਦਕਾ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਬਖਸ਼ਣੀ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਕਿਰਪਾ ਕਰੋ ਜੀ ਪਾਵਨ ਮੁੱਖ ਬਾਤ ਦੀ ਬਖਸ਼ਿਸ਼ ਕਰੋ ਉਪਰੰਤ ਬੀਬਾ ਕੁਲਜੀਤ ਕੌਰ ਗਰੇਵਾਲ ਅਤੇ ਕਾਕਾ ਜਸਰਾਜ ਸਿੰਘ ਕੰਦੋਲਾ ਨੂੰ ਸ਼ਗਨ ਪਾਉਣ ਦੀ ਰਸਮ ਅਦਾ ਕਰਨ ਦੀ ਆਗਿਆ ਬਖਸ਼ਣੀ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸੇ ਪਰਿਵਾਰਾਂ ਦੀ ਕਾਰਜ ਰਾਸ ਕਰਨੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ। ਧਰਨ ਸੁ

ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਤਰਜੀ ਹਰੇ ਟੇਕ ਤੂੰ ਲਾਹੇ ਵਿੜਾਣੀਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਅੱਜ ਅਸੀਂ ਸਾਰੇ ਬਹੁਤ ਹੀ ਖੁਸ਼ੀਆਂ ਭਰੇ ਸਮੇਂ 'ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਪਾ ਰਹੇ ਹਾਂ। ਸਾਡੇ ਅਤਿ ਸਤਿਕਾਰਯੋਗ ਸਰਦਾਰ ਜਸਵੀਰ ਸਿੰਘ ਗਰੇਵਾਲ, ਬੀਬੀ ਪਰਮਿੰਦਰ ਕੌਰ ਗਰੇਵਾਲ, ਉਹਨਾਂ ਦੀ ਬੇਟੀ ਬੀਬੀ ਕੁਲਜੀਤ ਕੌਰ ਗਰੇਵਾਲ ਅਤੇ ਸਰਦਾਰ ਮਨਦੀਪ ਸਿੰਘ ਜੀ ਕੰਦੋਲਾ, ਬੀਬੀ ਕਮਲਜੀਤ ਕੌਰ ਕੰਦੋਲਾ ਦੇ ਸਪੁੱਤਰ ਕਾਕਾ ਜਸਰਾਜ ਸਿੰਘ, ਉਹਨਾਂ ਦੇ ਸ਼ਗਨ ਦੀ ਖੁਸ਼ੀ ਦੇ ਅੰਦਰ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਸੇਹ ਪਰਿਵਾਰ ਨੇ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਾਏ। ਗੁਰੂ ਦੀ ਚਰਨਾਂ ਦਾ ਆਸਰਾ ਲਿਆ, ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਉਣ ਵਾਲੇ ਕਾਰਜਾਂ ਵਿੱਚ ਸਤਿਗੁਰੂ ਆਪ ਸਹਾਈ ਹੋ ਕੇ ਕਾਰਜ ਰਾਸ ਕਰਨ। ਖਾਲਸਾ ਦੀਵਾਨ ਸੈਟੀ ਦੇ ਸਮੂਹ ਸੇਵਾਦਾਰਾਂ ਵੱਲੋਂ ਅਤੇ ਖਾਲਸਾ ਦੀਵਾਨ ਸੈਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਉਹਨਾਂ ਵੱਲੋਂ ਗਰੇਵਾਲ ਪਰਿਵਾਰ ਅਤੇ ਕੰਦੋਲਾ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਇੱਥੇ ਸਿਰਫ ਅਤੇ ਸਿਰਫ ਪ੍ਰਸ਼ਾਦ ਵਰਤੇਗਾ, ਬੱਚਿਆਂ ਨੂੰ ਜੋ ਸ਼ਗਨ ਪਾਉਣ ਦੀ ਰਸਮ ਹੈ ਉਹ ਟੈਂਟ ਵਿਖੇ ਹੋਵੇਗੀ। ਸੋ ਸਾਰਿਆਂ ਨੇ ਪ੍ਰਸ਼ਾਦ ਲੈ ਕੇ ਬੜੇ ਪਿਆਰ ਦੇ ਨਾਲ, ਜਿਸ ਤਰ੍ਹਾਂ ਆਪ ਗੁਰੂ ਦੀ ਹਜ਼ੂਰੀ ਵਿੱਚ ਸੱਜਿਓ, ਇਸੇ ਤਰ੍ਹਾਂ ਬੜੇ ਪਿਆਰ ਦੇ ਨਾਲ ਜਾਣਾ ਹੈ। ਸਾਰਿਆਂ ਨੇ ਗੁਰੂ ਵੱਲ ਨੂੰ ਪਿੱਠ ਨਹੀਂ ਕਰਨੀ, ਇਹ ਬੇਨਤੀ ਨੂੰ ਪ੍ਰਵਾਨ ਕਰਨਾ। ਬਾਕੀ ਜੋ ਸ਼ਗਨ ਦੀ ਰਸਮ ਹੈ ਉਹ ਟੈਂਟ ਵਿਖੇ ਹੋਵੇਗੀ, ਸਾਰਿਆਂ ਨੇ ਉੱਥੇ ਹਾਜ਼ਰੀ ਭਰਨੀ ਹੈ। ਨਾਲੇ ਬੱਚਿਆਂ ਨੂੰ ਆਸ਼ੀਰਵਾਦ ਦਿਓ। ਪਰਿਵਾਰ ਵੱਲੋਂ ਗੁਰੂ ਕਾ ਲੰਗਰ ਵੀ ਤਿਆਰ ਹੈ, ਸਾਰਿਆਂ ਨੇ ਲੰਗਰ ਛੱਕ ਕੇ ਜਾਣਾ। ਗਰੇਵਾਲ ਪਰਿਵਾਰ ਅਤੇ ਕੰਦੋਲਾ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਪ੍ਰਸ਼ਾਦ ਲਓ। ਫਿਰ ਆਪ ਜੀ ਟੈਂਟ ਵਿਖੇ ਜਾ ਕਰਕੇ ਸ਼ਗਨ ਪਾਉਣ ਦੀ ਜੋ ਹੈ ਪਰਿਵਾਰਾਂ ਵੱਲੋਂ ਰਸਮ ਹੋਵੇਗੀ। ਸੋ ਆਓ ਗੁਰਬਾਣੀ ਦੇ ਕੀਰਤਨ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ।

ਤੰਤਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰੀ ਅੰਦਰ ਗੁਰਬਾਣੀ ਦੇ ਨਾਲ ਜੁੜ ਬੈਠੇ ਸੀਗੇ, ਸੁਖਮਨ ਸਾਹਿਬ ਦੇ ਜਾਪ ਹੋਏ ਹਨ। ਸੋ ਹੁਣ ਆਪਾਂ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਨਾਲ ਜੁੜਨਾ ਕਰ ਰਹੇ ਹਾਂ। ਸੋ ਬੇਨਤੀ ਹੈ ਜੀ, ਕਿਰਪਾ ਕਰਕੇ ਆਪਣੀ ਗੱਲਾਂ ਨੂੰ ਸੰਕੋਚ ਕਰੋ, ਕਿਉਂਕਿ ਤੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਖ਼ਤ ਸਜਿਆ ਹੋਇਆ ਹੈ। ਸੋ ਹੱਥ ਜੋੜ ਕੇ ਬੇਨਤੀ ਹੈ ਜੀ, ਕਿਰਪਾ ਕਰਕੇ ਆਪਣੀ ਗੱਲਾਂ ਨੂੰ ਸੰਕੋਚ ਕਰੋ। ਤੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਮੁੱਖ ਰੱਖਦੇ ਹੋਏ ਗੁਰਬਾਣੀ